ਸੇ ਕਰਨੀ ਕੌਮੀ ਸੰਘਰਸ਼ ਵਿਚ ਜੂਝ ਰਹੇ ਸਿੰਘਾਂ ਸਿੰਘਣੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹਰ ਪ੍ਰਕਾਰ ਅੰਗ ਸੰਗ ਸਹਾਈ ਹੋ ਕਰਕੇ ਸੰਘਰਸ਼ ਵਿਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਜੀਓ ਆਪ ਜੀ ਦੇ ਹਜੂਰ ਸਮੂਹ ਸੰਗਤਾਂ ਸੇਵਕ ਪਰਿਵਾਰਾਂ ਵੱਲੋਂ ਸੋਹਣੇ ਸੁੰਦਰ ਵਸਤਰ ਭੇਟਾ ਕੀਤੇ ਗਏ ਆਪ ਜੀ ਨੇ ਅੰਗ ਲੈ ਕਰਨੇ ਸੇਵਕਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ।

परम गगन नव खंड में जोत स्वरूपी रहे पर पन मथरा कछ भेद नहीं गुर अर्जन प्रथक हर सूरा सो पहचानी है जो लरै दीन के हेत पुरजा पुरजा कट मरै कबू न छाड़े खेत गुरु चरणा विच जुड़मल बैठी गुरु रूप गुरु खालसा साध संगत जीओ गुर फतेह प्रवान करना जी प्यार सत्कार नाल आखो वाहे गुरु जी का खालसा वाहे गुरु जी की फतेह। सतगुर सच्चे पातशाह जी ने अपार बख्शिश रहमत कीती है जो शहीदां दे सरताज बाणी के बहुत धन धन श्री गुरु अर्जन देव साहिब महाराज सच्चे पातशाह जी दे शहीदी गुरपुरब नूं समर्पित जून 1984 दे समूह शहीदां नूं समर्पित अते गुरद्वारा साहिब दे मुख सेवादार कौम दे महान शहीद जथेदार भाई साहब भाई हरदीप सिंह जी निज्जर उन्हां दी तीसरा सलाना बरसी नूं समर्पित जो आप समूह संगतां वलों श्री अखंड पाठ साहिब प्रारंभ होए सन गुरु साहब जी ने अपार बख्शिश रहमत कीती है निर्विघ्नता सहित संपूर्णता बख्शिश कीती है। सब तो पहला कोटन कोट प्रणाम है शहीदां नूं सुखालसा जी जिथे धन धन श्री गुरु अर्जन देव साहिब महाराज सच्चे पातशाह जी ने आप शहादत दिती है उत्थे सिखां दी झोली दे विच इह शहादत दी दात पाई है और इह दात उस नूं प्राप्त हुंदी है जिस ते गुरु साहिब जी दी अपार बख्शिश रहमत होवे। और खालसा जी इस दात नूं प्राप्त करन वास्ते सतगुरु सच्चे पातशाह जी दे समें तों लै करके अज तक अनेक ही सिंघां सिंघणियां ने मतावां ने बच्चियां ने बजुर्गां ने पंथ गाड़ी राह ते चलदियां होया शहादत दी दात प्राप्त कीती है। और खालसा जी जिस तरह आप जी ने बहुत गुरमुख प्यारियां तों पहलां भी बचन ने सरवण कीते होणगे कि इह जिहड़े शहीदी दिहाड़े आपां मनाउने आ इक चढ़दी कला दा प्रतीक है क्योंकि गुरु साहिब जी त्रुट के इह दात जिहड़ी आ बख्शिश करदे ने जिस गुरमुख दे भाग वड्डे होण उस नूं इह दात प्राप्त हुंदी है। सो खालसा जी शहीद भाई हरदीप सिंह जी निज्जर जिन्हां ने कौम दी चढ़दी कला वास्ते धर्म दी किरत करदियां होया गुरद्वारा साहिब दे विच हर प्रकार दी सेवावां निभाउंदे होया और जो कौम दा संघर्ष चल रहा है अपनी राज भाग की प्राप्ति वास्ते उस संघर्ष विच तन मन धन दे नाल सेवावां निभाउंदियां होया खालसा जी गुरु तो यह कृपा जिहड़ी दात है वह बख्शिश कीती है उन्हां नूं प्राप्त हुई है। सो खालसा जी बेशक दुनियावी तौर ते परिवार नूं जिहड़ा घाटा पैंदा है वह कदी भी पूरा नहीं हो सकता पर आप सब नूं पता है कि भाई साहब जी की शहादत ने जो दुनिया भर दे विच जिस तरह इस संघर्ष की गल चली है उस तो असीं सारे जाने भली भांत जाणू आ। सो मैं सिर्फ आप समूह संगतां दा तह दिल तो धन्नवाद करना चाहुंना जो पिछले तकरीबन 10 दिन तो शहीदां नूं याद करदिआं होइआं आप जी वड्डी गिणती दे विच सारे समागमां दे विच शहीदां नूं सिजदा करन दे लई हाजरियां भर रहे हो। सो खालसा जी बेनती है आप समूह संगतां दे चरणां दे विच भी कि आपां यतन करना सारिआं ने
ਜਿੱਥੇ ਆਪਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਸੋ ਜੋ ਖਾਲਸਾ ਜੀ ਸ਼ਹੀਦਾਂ ਦੀ ਸੋਚ ਹੈ ਉਸ ਦੇ ਉੱਤੇ ਪਹਿਰਾ ਦੇਣ ਦਾ ਵੀ ਯਤਨ ਕਰੀਏ ਕਿ ਕਿਸ ਤਰ੍ਹਾਂ ਉਹ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਨੇ, ਕਿਸ ਤਰ੍ਹਾਂ ਧਰਮ ਦੀ ਕਿਰਤ ਕਰਕੇ ਜਬਰ ਅਤੇ ਜ਼ੁਲਮ ਦਾ ਟਾਕਰਾ ਉਹਨਾਂ ਨੇ ਕੀਤਾ ਹੈ ਔਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਆਪ ਜਿਹੜਾ ਨੇ ਸ਼ਹੀਦ ਕੁਰਬਾਨ ਕਰ ਜਾਂਦੇ ਨੇ। ਸੋ ਖਾਲਸਾ ਜੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਹਨਾਂ ਦੀ ਸੋਚ ਨੂੰ ਬਰਕਰਾਰ ਰੱਖਦਿਆਂ ਹੋਇਆਂ ਤਨ ਮਨ ਧਨ ਦੇ ਨਾਲ ਕੌਮ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਵੀ ਸੰਘਰਸ਼ ਚੱਲ ਰਿਹਾ ਉਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਯਤਨ ਕਰੀਏ। ਸੋ ਗੁਰੂ ਸਾਹਿਬ ਜੀ ਰਹਿਮਤ ਕਰਨ, ਗੁਰਦੁਆਰਾ ਸਾਹਿਬ ਦੇ ਸਮੂਹ ਹੀ ਸੇਵਾਦਾਰਾਂ ਵੱਲੋਂ ਆਪ ਸਮੂਹ ਸੰਗਤਾਂ ਨੂੰ ਜੀਉ ਆਇਆ, ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਜੋ ਆਪ ਜੀ ਹਰ ਸਮੇਂ ਵੱਡਾ ਸਹਿਯੋਗ ਬਖਸ਼ਿਸ਼ ਕਰਕੇ ਇਹਨਾਂ ਕਾਰਜਾਂ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾਉਂਦੇ ਹੋ। ਸੋ ਖਾਲਸਾ ਜੀ ਜਿੰਨੇ ਵੀ ਗੁਰਮੁਖ ਪਿਆਰਿਆਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ, ਜਪਜੀ ਸਾਹਿਬ ਪਾਠੀਆਂ ਨੇ ਸੇਵਾਵਾਂ ਨਿਭਾਈਆਂ ਨੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅੰਗ ਸੰਗ ਹੋ ਕੇ ਸਹਾਇਤਾ ਕਰਨ। ਸੋ ਖਾਲਸਾ ਜੀ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੈ ਕਿ ਦੀਵਾਨ ਜਿਹੜੇ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਸਜਣੇ ਨੇ ਪਰ ਆਪਾਂ ਇੱਥੇ ਦਰਬਾਰ ਦੇ ਵਿੱਚ ਸਾਰੀ ਸੰਗਤ ਆਪ ਜੀ ਸੱਜ ਕੇ ਬੈਠੇ ਹੋ, ਜੋ ਵਿਸ਼ੇਸ਼ ਕਰਕੇ ਸ਼ਹੀਦ ਪਰਿਵਾਰ ਨੇ, ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਨੇ ਸ਼ਹੀਦ ਪਰਿਵਾਰਾਂ ਦੀ ਅਤੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਸਿੰਘ ਸਿੰਘਣੀਆਂ ਉਹਨਾਂ ਦੀਆਂ ਸੇਵਾਵਾਂ ਜਿਸ ਤਰੀਕੇ ਨਾਲ ਭਾਈ ਹਰਦੀਪ ਸਿੰਘ ਜੀ ਨੇ ਨਿਭਾਈਆਂ ਨੇ ਉਸ ਤੋਂ ਆਪ ਜੀ ਭਲੀ ਭਾਂਤ ਜਾਣੂ ਹੋ। ਔਰ ਉਹ ਹਮੇਸ਼ਾ ਇਹ ਬਚਨ ਕਰਦੇ ਸਨ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਖਾਲਸਾ ਜੀ ਜਿੰਨਾ ਵੀ ਹੋ ਸਕੇ ਉਨਾ ਥੋੜ੍ਹਾ ਹੈ। ਸੋ ਮੈਂ ਬਹੁਤਾ ਸਮਾਂ ਆਪ ਜੀ ਦਾ ਨਹੀਂ ਲੈਣਾ ਕਿਉਂਕਿ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ 6:30 ਵਜੇ ਦੀਵਾਨ ਜਿਹੜੇ ਨੇ ਉਹ ਆਰੰਭ ਹੋ ਜਾਣੇ ਨੇ, ਉਸ ਵਿੱਚ ਬੁਲਾਰਿਆਂ ਨੇ ਵੀ ਹਾਜ਼ਰੀਆਂ ਭਰਨੀਆਂ ਨੇ, ਕਵੀਸ਼ਰੀ ਜਥੇ ਨੇ ਹਾਜ਼ਰੀ ਭਰਨੀ ਹੈ, ਕੀਰਤਨ ਗੁਰਮੁਖ ਪਿਆਰੇ ਜੋ 3 ਜਥੇ ਪਹੁੰਚੇ ਨੇ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸੋ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ, ਭਾਈ ਜਸਪਾਲ ਸਿੰਘ ਜੀ ਮੰਝਪੁਰ, ਸਾਰੇ ਗੁਰਮੁਖਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਫਿਰ ਜੋ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੈ ਜਿਹੜਾ ਉਹ ਕਰ ਸਕੀਏ। ਸੋ ਭਾਈ ਪਰਮਜੀਤ ਸਿੰਘ ਜੀ ਮੰਡ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਇਹਨਾਂ ਗੁਰਮੁਖ ਪਿਆਰਿਆਂ ਦਾ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਡ, ਭਾਈ ਜਸਪਾਲ ਸਿੰਘ ਜੀ ਮੰਝਪੁਰ, ਇਹਨਾਂ ਦਾ ਗੁਰਮੁਖ ਪਿਆਰਿਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜੋ ਵਿਸ਼ੇਸ਼ ਕਰਕੇ ਖਾਲਸਾ ਜੀ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਦੇਸ਼ ਪੰਜਾਬ ਦੀ ਧਰਤੀ ਤੋਂ ਪਹੁੰਚੇ ਨੇ। ਸੋ ਸਾਰੇ ਸਿੰਘਾਂ ਨੂੰ ਬੇਨਤੀ, ਆ ਜਾਓ ਭਾਈ ਸਾਹਿਬ ਜੀ ਆਪਾਂ ਕਰੀਏ ਸਨਮਾਨ। ਸੋ ਬੇਨਤੀ ਹੈ ਬਾਪੂ ਪਿਆਰਾ ਸਿੰਘ ਜੀ ਨੂੰ, ਉਹ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ। ਮਾਤਾ ਸੁਰਿੰਦਰ ਕੌਰ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ। ਭੈਣ ਜੀ ਹਰਜਿੰਦਰ ਕੌਰ, ਉਹਨਾਂ ਨੂੰ ਬੇਨਤੀ ਹੈ ਉਹ ਵੀ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਔਰ ਭਾਈ ਬਲਰਾਜ ਸਿੰਘ ਜੀ ਅਤੇ ਮਹਿਤਾਬ ਸਿੰਘ ਜੀ ਭਜੰਗੀਆਂ ਨੂੰ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਜ਼ਰੂਰ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ। ਆ ਜਾਓ ਜੀ, ਆ ਜਾਓ ਭਾਈ ਸਾਹਿਬ ਜੀ, ਭਾਈ ਬਲਰਾਜ ਸਿੰਘ ਜੀ, ਮਹਿਤਾਬ ਸਿੰਘ ਜੀ, ਆ ਜਾਓ ਕਿਰਪਾ ਕਰਕੇ। ਬਹੁਤਾ ਸਮਾਂ ਨਹੀਂ ਆਪਾਂ ਪਰਿਵਾਰਾਂ ਦਾ, ਬਾਕੀ ਪਰਿਵਾਰਾਂ ਦਾ ਵੀ ਸਨਮਾਨ ਕਰਨਾ ਹੈ। ਸੋ ਆਓ ਜੀ ਕਿਰਪਾ ਕਰਕੇ ਬਾਪੂ ਪਿਆਰਾ ਸਿੰਘ ਜੀ, ਮਾਤਾ ਸੁਰਿੰਦਰ ਕੌਰ ਜੀ, ਭੈਣ ਜੀ ਹਰਜਿੰਦਰ ਕੌਰ ਜੀ, ਬੇਨਤੀ ਹੈ ਕਿ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਖਾਲਸਾ ਜੀ, ਇਹਨਾਂ ਪਰਿਵਾਰਾਂ ਦਾ ਦੇਣ ਆਪਾਂ ਕਦੀ ਨਹੀਂ ਦੇ ਸਕਦੇ, ਜੋ ਕੁਰਬਾਨੀ ਇਹਨਾਂ ਨੇ ਕੀਤੀ ਹੈ। ਬੋਲੇ

ਖਾਲਸਾ ਜੀ ਸਾਰੀ ਉਮਰ ਇਹਨਾਂ ਪਰਿਵਾਰਾਂ ਦਾ ਦੇਣ ਜਿਹੜਾ ਆ ਉਹ ਕੌਮ ਪੰਥ ਕਦੀ ਵੀ ਦੇ ਨਹੀਂ ਸਕਦੀ ਕਿਉਂਕਿ ਜਿਹੜਾ ਪਰਿਵਾਰ ਨੂੰ ਘਾਟਾ ਪੈਂਦਾ ਹੈ ਉਹ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਖਾਲਸਾ ਜੀ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਉੱਤੇ ਪਹਿਰਾ ਦੇਣਾ ਹੁੰਦਾ ਗੁਰੂ ਦੇ ਆਦੇਸ਼ਾਂ ਦੇ ਉੱਤੇ ਪਹਿਰਾ ਦੇਣਾ ਹੁੰਦਾ ਆ ਫਿਰ ਉਹ ਖਾਲਸਾ ਜੀ ਆਪਣੇ ਦੁਨਿਆਵੀ ਪਰਿਵਾਰਾਂ ਵੱਲ ਨਹੀਂ ਤੱਕਦੇ ਉਹ ਕੌਮ ਨੂੰ ਹਮੇਸ਼ਾ ਪਹਿਲ ਦਿੰਦੇ ਨੇ ਸੋ ਆਪ ਸਭ ਭਾਈ ਹਰਦੀਪ ਸਿੰਘ ਜੀ ਨਿੱਜਰ ਨੂੰ ਸਾਡੇ ਨਾਲੋਂ ਵੱਧ ਜਾਣਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੇ ਕੌਮ ਦੀ ਜਿਹੜੀ ਸੇਵਾ ਉਹ ਇੱਥੇ ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਕੀਤੀ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਪਰਿਵਾਰ ਦੀ ਅੰਗ ਸੰਗ ਹੋ ਕੇ ਸਹਾਇਤਾ ਕਰਨ ਚੜ੍ਹਦੀ ਕਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਔਰ ਬੱਚੇ ਇਸੇ ਤਰ੍ਹਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਸਿੱਖੀ ਦੀ ਦਾਤ ਹਮੇਸ਼ਾ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਦੇ ਰਹਿਣ ਸੋ ਬਹੁਤ ਬਹੁਤ ਜੀਓ ਆਇਆਂ ਨੂੰ ਪਰਿਵਾਰ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਸਾਰੀ ਹੀ ਸੰਗਤ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸੋ ਖਾਲਸਾ ਜੀ ਆਓ ਹੁਣ ਮੈਂ ਬੇਨਤੀ ਕਰਾਂਗਾ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਉਰਫ ਗੱਜਣ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਗੁਰਮੁਖ ਪਿਆਰੇ ਉਹਨਾਂ ਦੇ ਸਪੁੱਤਰ ਭਾਈ ਕੁਲਜੀਤ ਸਿੰਘ ਜੀ ਵਿਸ਼ੇਸ਼ ਤੌਰ 'ਤੇ ਮੋਂਟਰੀਅਲ ਤੋਂ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਕੁਲਜੀਤ ਸਿੰਘ ਜੀ ਕਿ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ ਉਹਨਾਂ ਤੋਂ ਉਪਰੰਤ ਬੇਨਤੀ ਹੈ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਮਨੇਸ਼ ਉਹਨਾਂ ਦੇ ਭਰਾਤਾ ਜੀ ਵਿਸ਼ੇਸ਼ ਕਰਕੇ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਨੇ ਭਾਈ ਭੁਪਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ ਸਤਿ ਸ੍ਰੀ ਅਕਾਲ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਹੇਰਾਂ ਸਤਿ ਸ੍ਰੀ ਅਕਾਲ ਉਹਨਾਂ ਦੇ ਭਰਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਅਗਰ ਦਰਬਾਰ ਦੇ ਵਿੱਚ ਹਨ ਤਾਂ ਉਹ ਵੀ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ ਭਾਈ ਗੁਰਦੀਪ ਸਿੰਘ ਜੀ ਦੇ ਭਰਾਤਾ ਜੀ ਭਾਈ ਕਮਲਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਭਾਈ ਮਹਿੰਦਰ ਸਿੰਘ ਜੀ ਸਿੱਖਸ ਫੋਰ ਜਸਟਿਸ ਦੀ ਟੀਮ ਤੋਂ ਭਾਈ ਮਹਿੰਦਰ ਸਿੰਘ ਜੀ ਜਿਨ੍ਹਾਂ ਦਾ ਸਾਰਾ ਪਰਿਵਾਰ ਖਾਲਸਾ ਜੀ ਨਵੰਬਰ 84 ਦੇ ਵਿੱਚ ਸਤਿ ਸ੍ਰੀ ਅਕਾਲ ਸਾਰਾ ਪਰਿਵਾਰ ਇਹਨਾਂ ਗੁਰਮੁਖ ਪਿਆਰਿਆਂ ਦਾ ਸ਼ਹੀਦ ਕਰ ਦਿੱਤਾ ਗਿਆ ਉਹ ਅਗਰ ਦਰਬਾਰ ਦੇ ਵਿੱਚ ਹੁਣ ਤੋਂ ਵੀ ਪਹੁੰਚਣ ਦੀ ਕਿਰਪਾਲਤਾ ਕਰਨ ਸ਼ਹੀਦ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਭਾਈ ਰਣਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ ਬਾਪੂ ਰਣਜੀਤ ਸਿੰਘ ਜੀ ਸ਼ਹੀਦ ਭਾਈ ਹਰਭਜਨ ਸਿੰਘ ਜੀ ਵੇਰਕਾ ਉਹਨਾਂ ਦੇ ਜੋ ਪੋਤਰੇ ਨੇ ਜੋ ਇੱਥੇ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾਉਂਦੇ ਨੇ ਕਾਰਜ ਕਰਦੇ ਨੇ ਭਾਈ ਸੁਖਮਨ ਸਿੰਘ ਜੀ ਉਹ ਅਗਰ ਦਰਬਾਰ ਦੇ ਵਿੱਚ ਹਨ ਤਾਂ ਸਤਿ ਸ੍ਰੀ ਅਕਾਲ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਸੋ ਖਾਲਸਾ ਜੀ ਇਹਨਾਂ ਸ਼ਹੀਦ ਪਰਿਵਾਰਾਂ ਦੀ ਬਹੁਤ ਵੱਡੀ ਪੰਥ ਨੂੰ ਦੇਣ ਹੈ ਜਿਨ੍ਹਾਂ ਨੇ ਖਾਲਸਾ ਜੀ

ਭਾਈ ਸੁਜਾਨ ਸਿੰਘ ਜੀ ਉਹਨਾਂ ਦੀ ਪੋਤਰੀ ਭਾਈ ਬਲਜਿੰਦਰ ਸਿੰਘ ਜੀ ਉਹਨਾਂ ਦੇ ਜੋ ਆਪਣੇ ਰਾਗੀ ਨੇ ਉਹਨਾਂ ਦੀ ਸਿੰਘਣੀ ਉਹ ਵੀ ਜੇ ਅਗਰ ਦਰਬਾਰ ਦੇ ਵਿੱਚ ਹੋਣ ਤਾਂ ਉਹਨਾਂ ਨੂੰ ਬੇਨਤੀ ਹੈ ਉਹ ਵੀ ਕਿਰਪਾ ਕਰਕੇ ਜਾਂ ਭਾਈ ਬਲਜਿੰਦਰ ਸਿੰਘ ਜੀ ਹੋਣ ਉਹ ਵੀ ਸਟੇਜ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਸੋ ਖਾਲਸਾ ਜੀ, ਭਾਈ ਸਰੂਪ ਸਿੰਘ ਜੀ, ਭਾਈ ਸਰੂਪ ਸਿੰਘ ਜੀ ਤੋੜ ਆਵੇ।

ਸੋ ਖਾਲਸਾ ਜੀ, ਕੌਮ ਦੇ ਇਹ ਮਹਾਨ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸੋ ਸਮੂਹੀ ਪਰਿਵਾਰਾਂ ਦੀ ਅੰਗ ਸੰਗ ਹੋ ਕੇ ਸਹਾਇਤਾ ਕਰਨ, ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣ। ਸੋ ਖਾਲਸਾ ਜੀ, ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੋ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਹੋ। ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਉਹਨਾਂ ਦੇ ਗੁਰਮੁਖ ਪਿਆਰੇ ਪਹੁੰਚੇ ਨੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਸੁਸਾਇਟੀ ਐਬਸਪੋਰਡ, ਉੱਥੋਂ ਦੇ ਗੁਰਮੁਖ ਪਿਆਰੇ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਜੀਓ ਆਇਆਂ ਨੂੰ। ਸੁੱਖ ਸਾਗਰ ਨਿਊ ਵੈਸਟ ਤੋਂ ਗੁਰਮੁਖ ਪਿਆਰੇ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਵਿਸ਼ੇਸ਼ ਕਰਕੇ ਗੁਰੂ ਨਾਨਕ ਦਰਬਾਰ ਲਸਾਲ ਮੋਂਟਰੀਆਲ ਤੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ, ਉਹ ਪਹੁੰਚੇ ਨੇ। ਭਾਈ ਚਰਨਜੀਤ ਸਿੰਘ ਜੀ ਸੁੱਜੋਂ, ਇਹ ਗੁਰਮੁਖ ਪਿਆਰੇ ਪਹੁੰਚੇ ਨੇ, ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਸਿੱਖਸ ਫੋਰ ਜਸਟਿਸ ਦੇ ਸਾਰੀ ਟੀਮ ਜਿਹੜੀ ਹੈ ਉਹ ਪਹੁੰਚੀ ਹੈ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀਓ ਆਇਆਂ ਨੂੰ। ਵਾਰਸ ਪੰਜਾਬ ਦੇ ਗੁਰਮੁਖ ਪਿਆਰੇ ਜਥੇਬੰਦੀ ਦੇ ਨੇ, ਉਹ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਪੰਟਿੰਗਟਨ ਜੋ ਔਕਰਾਂਗਲ ਵੈਲੀ ਤੋਂ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀਓ ਆਇਆਂ ਨੂੰ ਸਾਰਿਆਂ ਨੂੰ। ਸੋ ਹੋਰ ਵੀ ਖਾਲਸਾ ਜੀ ਬਹੁਤ ਸਾਰੇ ਨਾਮ ਨੇ, ਜੇ ਮੈਂ ਲੈਣ ਲੱਗਾ ਤਾਂ ਬਹੁਤਾ ਸਮਾਂ ਲੱਗੇਗਾ। ਆਪ ਸਭ ਦਾ ਕਦਮ ਕਦਮ ਆਇਆ ਸਿਰ ਮੱਥੇ 'ਤੇ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ। ਸੋ ਖਾਲਸਾ ਜੀ, ਜਿਸ ਤਰ੍ਹਾਂ ਬੇਨਤੀ ਕੀਤੀ ਹੈ, ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਦੀਵਾਨ ਹੁਣ ਸਜਣੇ ਨੇ, 6:30 ਵਜੇ ਤੋਂ ਲੈ ਕਰਕੇ ਤਕਰੀਬਨ 9:30 ਵਜੇ ਤੱਕ ਦੀਵਾਨ ਜਿਹੜੇ ਨੇ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਸਜਣੇ ਨੇ। ਗੁਰੂ ਕੇ ਲੰਗਰ ਵੀ ਤਿਆਰ ਨੇ, ਸੋ ਆਪ ਜੀ ਨੇ ਲੋੜ ਅਨੁਸਾਰ ਲੰਗਰ ਛੱਕ ਕੇ, ਸੋ ਬੇਨਤੀ ਹੈ ਕਿ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਬਹੁਤ ਬਹੁਤ ਇੱਕ ਵਾਰ ਫਿਰ ਆਪ ਸਭ ਦਾ ਧੰਨਵਾਦ ਜੀਓ ਆਇਆਂ ਨੂੰ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਰਿਆਂ ਨੂੰ ਆਪਣੇ ਘਰੋਂ ਨਾਮ ਦੀ ਦਾਤ, ਸਿੱਖੀ ਦੀ ਦਾਤ, ਸੇਵਾ ਸਿਮਰਨ ਦੀਆਂ ਦਾਤਾਂ, ਕੌਮ ਦੀ ਪੰਥ ਦੀ ਸੇਵਾ, ਔਰ ਜੋ ਅਸੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ 'ਤੇ ਦਰਸਾਏ ਹੋਏ ਮਾਰਗ 'ਤੇ ਚੱਲਣ ਦਾ ਬਲ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ। ਸੋ ਬਹੁਤ ਬਹੁਤ ਜੀਓ ਆਇਆਂ ਨੂੰ ਧੰਨਵਾਦ। ਸੋ ਖਾਲਸਾ ਜੀ, ਇੱਥੇ ਦਰਬਾਰ ਦੇ ਵਿੱਚ ਇੱਥੇ ਸਮਾਪਤੀ ਹੈ। ਸੋ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਦੀਵਾਨ ਸਜਣੇ ਨੇ। ਭਾਈ ਗਿਆਨੀ ਜੈਮਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹ ਵੀ ਗੁਰਮੁਖ ਪਿਆਰੇ ਪਹੁੰਚੇ ਨੇ ਸਾਰੇ ਸਿੰਘਾਂ ਦੇ ਨਾਲ, ਉਹਨਾਂ ਨੂੰ ਜੀਓ ਆਇਆਂ ਤਹਿ ਦਿਲ ਤੋਂ ਧੰਨਵਾਦ ਹੈ। ਔਰ ਨਾਲ ਹੀ ਬੇਨਤੀ ਹੈ ਖਾਲਸਾ ਜੀ, ਜੋ ਗੁਰਬਾਣੀ ਸ਼ੁੱਧ ਪਾਠ ਬੋਧ ਸਮਾਗਮ ਮਈ ਮਹੀਨੇ ਦੇ ਵਿੱਚ ਆਪਾਂ ਪ੍ਰਾਰੰਭ ਕੀਤੇ ਸੀਗੇ, ਆਹ ਸਮਾਗਮਾਂ ਕਰਕੇ ਖਾਲਸਾ ਜੀ 10 ਦਿਨ ਜਿਹੜੀ ਹੈ ਵਿੱਚ ਛੁੱਟੀ ਕੀਤੀ ਸੀਗੀ। ਸੋ ਕੱਲ੍ਹ ਸ਼ਾਮ ਤੋਂ ਦੁਬਾਰਾ ਫਿਰ ਜੋ ਗੁਰਬਾਣੀ ਸ਼ੁੱਧ ਪਾਠ ਬੋਧ ਸਮਾਗਮ ਨੇ ਉਹ ਆਰੰਭ ਹੋਣ ਜਾ ਰਹੇ ਨੇ, ਜੋ ਰੋਜ਼ਾਨਾ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9 ਵਜੇ ਤੱਕ ਮੇਨ ਦਰਬਾਰ ਹਾਲ ਦੇ ਵਿੱਚ ਸਮਾਗਮ ਜੋ ਸੱਜਦੇ ਨੇ। ਸੋ ਉਸ ਵਿੱਚ ਵੀ ਖਾਲਸਾ ਜੀ ਵੱਧ ਚੜ੍ਹ ਕੇ ਆਪਾਂ ਪਹੁੰਚ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸੋ ਬਹੁਤ ਬਹੁਤ ਧੰਨਵਾਦ। ਸੋ ਇੱਥੇ ਦਰਬਾਰ ਦੇ ਵਿੱਚ ਖਾਲਸਾ ਜੀ ਹੁਣ ਸੋਖਾਸਨ ਜੀ ਦੀ ਸੇਵਾ ਹੋਣੀ ਹੈ, ਉਪਰੰਤ ਜਿਸ ਤਰ੍ਹਾਂ ਬੇਨਤੀ ਕੀਤੀ ਹੈ ਕਿ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਦੀਵਾਨ ਸਜਣੇ ਨੇ, ਸਾਰਿਆਂ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋਹਣੇ ਸੀਸ ਤੇ
1: ਬੱਚਿਆ ਤੁਕਾਂ ਤੋਂ ਤੁਰਨਾ ਅਸਾਂ ਜਹਾਨੋਂ ਤੁਰਨਾ ਤੇਰਾ ਤਾਂ ਬਣਿਆ ਬਹਾਨਾ ਚੰਦੂ ਸਿਰ ਪਊ ਹਰ ਜਾਨਾ ਮਨ ਕਰਤਾਰ ਦਾ ਕਹਿਣਾ ਤੇਰਾ ਤੇ ਕੋਈ ਦੋਸ਼ ਨਹੀਂ।

ਜਿਉਂਦੇ ਰਹੋ। ਜਿੱਥੇ ਦੂਰ ਦੂਰ ਤੋਂ ਗੁਰੂ ਕੀਆਂ ਸਿੱਖ ਸੰਗਤਾਂ ਇਸ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚੀਆਂ ਨੇ, ਉੱਥੇ ਸਾਡੇ ਬੜੇ ਸਤਿਕਾਰਯੋਗ ਗੁਰਦੁਆਰਾ ਸਿੰਘ ਸਭਾ ਮਾਲਟਨ, ਉੱਥੋਂ ਦੇ ਮੁੱਖ ਸੇਵਾਦਾਰ ਬਾਬਾ ਦਲਜੀਤ ਸਿੰਘ ਜੀ ਸੇਖੋਂ, ਉਹਨਾਂ ਦੇ ਸਪੁੱਤਰ ਵੀਰ ਪ੍ਰਭਦੀਪ ਸਿੰਘ ਜੀ ਹੁਣੀ ਸਿੰਘਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਨੇ। ਜੀਉ ਆਇਆਂ ਕਹਿੰਦੇ ਸਾਰੀ ਸੰਗਤ ਇੱਕ ਵਾਰ ਸਰਬੱਤ ਦਾ ਭਲਾ ਮੰਗੀਏ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦਾ ਆਪਾਂ ਗੁਰਪੁਰਬ ਮਨਾ ਰਹੇ। ਆਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਾਜੀ ਜੋਗਿੰਦਰ ਸਿੰਘ ਜੀ ਬਾਸੀ, ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਲੰਗਰਾਂ ਦੀ ਸੇਵਾ, ਕਵੀਸ਼ਰ ਜਥੇ ਦਾ ਸੂਰਵਿੰਡ ਸਾਹਿਬ ਦਾ ਉਹਨਾਂ ਨੇ ਸਨਮਾਨ ਕਰਨਾ ਹੈ। ਧੰਨਵਾਦ ਕਰਦੇ ਆ ਭਾਈ, ਜਿਹੜੇ ਗੁਰੂ ਘਰ ਲੰਗਰਾਂ ਦੀ ਸੇਵਾ ਕਰਦੇ ਆ, ਪਵਿੱਤਰ ਗੁਰਬਾਣੀ ਦੇ ਜਾਪ ਕਰਵਾਉਂਦੇ ਆ। ਸਾਨੂੰ ਸਤਿਗੁਰ ਜੀ ਦਾ ਹੁਕਮ ਹੈ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਮੈਂ ਸਮੇਂ ਦੀ ਨਜਾਕਤ ਨੂੰ ਸਮਝਦਾ ਹੋਇਆ ਇੱਕ ਦੋ ਕਵਿਤਾ ਸਿਫਾਰਿਸ਼ਾਂ ਵੀ ਨੇ ਉਹ ਵੀ ਕਹਿਣੀਆਂ ਨੇ। ਮੈਂ ਆਪਣਾ ਮਜ਼ਮੂਨ ਅੱਗੇ ਆਰੰਭਾਂ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਲੋਹ ਤੇ ਚੌਂਕੜਾ ਲਾ ਕੇ ਬੈਠੇ, ਗਰਦਿੱਤਾ ਪੜਪੁੰਜਾ

ਅਰਜਨ ਦੇਵ ਮਹਾਰਾਜ ਜੀ ਨੂੰ ਸੱਤੀ ਲੋਕ ਤੇ ਬੈਠਿਆ ਵੇਖਿਆ, ਕਿਹਾ ਮਹਾਰਾਜ ਜੇ ਆਪ ਜੀ ਦਾ ਹੁਕਮ ਹੋਵੇ, ਜੇ ਤੁਹਾਡੀ ਆਗਿਆ ਹੋਵੇ ਤੇ ਸੱਚੇ ਪਾਤਸ਼ਾਹ ਜਿਹੜੀ ਜ਼ਾਲਮ ਸਰਕਾਰ ਹੈ ਨਾ, ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਹਜ਼ੂਰ ਅਡੋਲ ਬੈਠੇ ਹੋਏ ਤੱਤੀ ਲੋਹ ਤੇ ਚੌਂਕੜਾ ਮਾਰ ਕੇ ਸਾਈਂ ਮੀਆਂ ਮੀਰ ਇਹਨੇ ਰੋਹ ਵਿੱਚ ਆ ਗਿਆ। ਇਹਨਾਂ ਉਹਦੇ ਮਨ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਤੀ ਸਤਿਕਾਰ ਪਿਆਰ ਸੀ ਕਿ ਉਹ ਕਹਿਣ ਲੱਗਾ, ਮਹਾਰਾਜ ਇੱਕ ਵਾਰ ਆਗਿਆ ਦੇ ਦੇਵੋ, ਮੈਂ ਸਾਰਾ ਕੁਝ ਮਿੱਟੀ ਵਿੱਚ ਮਲਾ ਦੇਵਾਂ।

0: ਸਿੱਖੀ ਵਾਲਾ ਮਹਿਲ ਨੀ ਅਮੀਰ ਦੀ ਉਸਾਰਨਾ ਇਸ ਝੂਠੇ ਤਨ ਤਾਈ ਕਰੀਏ ਪਿਆਰ ਨਾ
1: ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਉਸ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਚਾਹੀਏ ਸਤਨਾਮ ਵਾਹਿਗੁਰੂ ਮੁੱਖੋਂ ਗਾਇਆ ਏ
0: ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫੁਰਮਾਇਆ ਏ ਭਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫੁਰਮਾ

0: ਅਸਮਾਨ ਦੇ ਚੀਰ ਅੱਗ ਧਰਤੀ ਨੂੰ ਲਾ ਦਿਆ, ਚੰਦਰੀ ਹਕੂਮਤ ਨੂੰ ਮਿੱਟੀ ਚ ਮਿਲਾ ਦਿਆ,
1: ਅਸਮਾਨ ਦੇ ਚੀਰ ਅੱਗ ਧਰਤੀ

0: ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਡੋਲਦੇ।
1: ਓ ਸ਼ਾਂਤੀ ਦੇ ਪੰਜ ਗੁਰੂ ਸਾਹਿਬ ਅੱਗੋਂ ਬੋਲਦੇ। ਵੇਖ ਕੇ ਜ਼ੁਲਮ ਵੇਖ ਕੇ ਜ਼ੁਲਮ ਕਦੇ ਸੂਰਮੇ ਨਾ ਡੋਲਦੇ।
0: ਕੌਮ ਹਿੱਤ ਜਿਹੜਾ ਕਰ ਜਾਵੇ ਕੁਰਬਾਨੀ, ਭਾਈ ਨਿਹਚ ਸਾਵਾਂਗੇ, ਕੌਮ ਹਿੱਤ ਜਿਹੜਾ ਕਰ ਜਾਵੇ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: ਇਹ ਹੈ ਸ਼ਹੀਦਾਂ ਦੇ ਸਰਤਾਜ ਤਨ ਧਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ 30 ਮਈ 1606 ਨੂੰ ਲਾਹੌਰ ਵਿਖੇ ਮਹਾਰਾਜ ਨੇ ਏਡੀ ਵੱਡੀ ਕੁਰਬਾਨੀ ਕੀਤੀ। ਫਿਰ ਇਹ ਕਾਰਵਾਂ ਰੁਕਿਆ ਨਹੀਂ, ਉਹਨਾਂ ਦੇ ਜਾਣ ਤੋਂ ਬਾਅਦ ਸ਼ਹੀਦੀਆਂ ਦਾ ਸਾਧ ਸਿੰਘ ਜੀ ਸਿਲਸਿਲਾ ਸ਼ੁਰੂ ਹੋਇਆ ਔਰ ਪਾਤਸ਼ਾਹ ਨੇ ਏਡੀ ਪੱਕੀ ਨੀਂਹ ਕੌਮ ਦੀ ਰੱਖੀ, ਸਦਾ ਹੀ ਉਹਨਾਂ ਦੇ ਡੁੱਲੇ ਹੋਏ। ਕੋ ਢੂੰਡਦੇ ਹੈ ਅੱਠ ਤਰੀਕ ਤੋਂ ਲੈ ਕੇ 18 ਤੱਕ ਅਸੀਂ ਤੇ 14 ਤੱਕ ਹਾਜ਼ਰੀ ਭਰਨੀ ਸੀ। ਮੋਦੀ ਸਾਹਿਬ ਭੁਪਿੰਦਰ ਸਿੰਘ ਹੋਣਾ ਨੇ ਫੇਰ ਸੇਵਾਦਾਰ ਜਹਿਦਰ ਦਲਜੀਤ ਸਿੰਘ ਜੀ ਸੇਖੋਂ ਸਾਹਿਬ ਸੈਕਟਰੀ ਸਰਦਾਰ ਬਲਜਿੰਦਰ ਸਿੰਘ ਨੂੰ ਕਹਿ ਕੇ ਵੀ 18 ਤੱਕ ਇਹਨਾਂ ਤੋਂ ਅਸੀਂ ਸੇਵਾਵਾਂ ਲੈਣੀਆਂ। ਬੜਾ ਹੀ ਸਨਮਾਨ ਕੀਤਾ, ਕਦਰਦਾਨੀ ਦਾ ਧੰਨਵਾਦ। ਜੇ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਿਆ ਜਾਂ ਸਤਸੰਗ ਜੀ ਕੋਈ ਗਲਤ ਲਫ਼ਜ ਬੋਲਿਆ ਗਿਆ ਹੋਵੇ ਤੇ ਮਾਪੇ ਸਮਝ ਕੇ ਮਾਫ ਕਰਿਓ, ਅਰਦਾਸ ਕਰਿਓ, ਇਸੇ ਤਰ੍ਹਾਂ ਕੌਮ ਦੀ ਸੇਵਾ ਕਰੀਏ। ਤੁਹਾਡੇ ਬੱਚੇ ਹਾਂ, ਦੀਨ ਦੁਨੀਆਂ ਦੇ ਮਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰ ਧੰਨਵਾਦ। ਸਮੁੱਚੇ ਪ੍ਰਬੰਧ ਦਾ ਧੰਨਵਾਦ। ਸਾਡੇ ਢੀਂਡਸਾ ਸਾਹਿਬ ਸਰਦਾਰ ਨਛੱਤਰ ਸਿੰਘ, ਜਿਨ੍ਹਾਂ ਤੋਂ ਸਾਨੂੰ ਭਰਾਵਾਂ ਵਰਗਾ ਪਿਆਰ ਮਿਲਦਾ ਹੈ। ਸਾਡੇ ਸ਼ਗਿਰਦ ਵੀਰ ਤੇਜਵੀਰ ਸਿੰਘ, ਬੜੇ ਚੜ੍ਹਦੀ ਕਲਾ ਵਾਲੇ ਕਮਿਸ਼ਨਰ, ਜਿਹੜੇ ਪਰਿਵਾਰ ਸਮੇਤ ਹੁਣ ਇੱਥੇ ਰਹਿ ਰਹੇ ਨੇ, ਮੈਂ ਕਿਹਦਾ ਕਿਹਦਾ ਨਾਂ ਲਵਾਂ। ਸਾਰਿਆਂ ਨੇ ਸਾਧ ਸਿੰਘ ਜੀ ਵੱਡੇ ਸਨਮਾਨ ਕੀਤੇ ਨੇ। ਆਓ ਇਹਨਾਂ ਕੁਝ ਕਹਿੰਦੇ ਹੋਏ ਖੰਮਾ ਦੇ ਜਾਜਕਾਂ, ਮਰਗਿੰਦਪੁਰੇ ਵਾਲੇ ਭਾਜੀ ਬਲਜਿੰਦਰ ਸਿੰਘ ਜੀ, ਸਾਰੇ ਪਰਿਵਾਰ ਨੇ ਵੱਡੇ ਸਨਮਾਨ ਕੀਤੇ ਆ। ਆਓ ਸਾਧ ਸਿੰਘ ਜੀ ਇੱਕ ਅਰਦਾਸ ਕਰੀਏ। ਜਥੇਦਾਰ ਹਰਦੀਪ ਸਿੰਘ ਜੀ ਨਿੱਜਰ, ਜਿਨ੍ਹਾਂ ਨੇ ਸਾਧ ਸੰਗਤ ਇੱਕ ਵਾਰ ਚੜ੍ਹਦੀ ਕਲਾ ਦੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਕੁਰਬਾਨੀ ਦਿੱਤੀ ਹੈ, ਆਓ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਗਲਾ ਪ੍ਰੋਗਰਾਮ ਜਥੇਦਾਰ ਭੁਪਿੰਦਰ ਸਿੰਘ ਜੀ ਹੋਠੀ, ਸੈਕਟਰੀ ਸਾਹਿਬ ਗੁਰੂ ਘਰ ਤੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਸੂਰਵਿੰਡ, ਭਾਈ ਗੁਰਿੰਦਰਪਾਲ ਸਿੰਘ ਜੀ ਬਾਂਕਾ, ਨਾਲ ਉਹਨਾਂ ਦੇ ਗੁਰਮੁਖ ਪਿਆਰੇ ਖਾਲਸਾ ਜੀ ਭਾਈ ਗੁਰਜੀਤ ਸਿੰਘ ਜੀ ਅਤੇ ਭਾਈ ਬਗੀਚਾ ਸਿੰਘ ਜੀ, ਇਹਨਾਂ ਗੁਰਮੁਖ ਪਿਆਰਿਆਂ ਨੇ ਖਾਲਸਾ ਜੀ ਪਿਛਲੇ ਤਕਰੀਬਨ 8 ਤਰੀਕ ਤੋਂ ਲੈ ਕਰਕੇ ਆਪ ਸੰਗਤਾਂ ਦੀ ਸੇਵਾਵਾਂ ਜਿਹੜੀਆਂ ਨੇ ਕਵੀਸ਼ਰੀ ਵਾਰਾਂ ਰਾਹੀਂ ਨਿਭਾਈਆਂ ਨੇ, ਔਰ ਬਹੁਤ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ। ਖਾਲਸਾ ਜੀ ਜਦੋਂ ਗਾਉਂਦੇ ਨੇ ਤਾਂ ਇਸ ਤਰ੍ਹਾਂ ਲੱਗਦਾ ਵੀ ਸਮਾਂ ਜਿੱਦਾਂ ਰੁਕ ਗਿਆ, ਇੰਨੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਰਹਿਮਤ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਕੌਮ ਦੀ ਪੰਥ ਦੀ ਜਿਹੜੀ ਸੇਵਾ ਹੈ ਉਹ ਚੜ੍ਹਦੀ ਕਲਾ ਦੇ ਨਾਲ ਨਿਭਾਉਂਦੇ ਰਹਿਣ। ਦਾਸ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਆਪ ਸਮੂਹ ਸੰਗਤਾਂ ਵੱਲੋਂ ਜਥੇਦਾਰ ਸੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਨੇ। ਔਰ ਜਿਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਮਾਲਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਦਲਜੀਤ ਸਿੰਘ ਜੀ ਅਤੇ ਭਾਈ ਬਲਜਿੰਦਰ ਸਿੰਘ ਜੀ, ਉਹਨਾਂ ਗੁਰਮੁਖ ਪਿਆਰਿਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ, ਕਿਉਂਕਿ ਜਥਾ ਉਹਨਾਂ ਦੇ ਕੋਲ ਸਮਾਂ ਲਾਉਣ ਦੇ ਲਈ ਪਹੁੰਚਿਆ ਹੋਇਆ ਸੀਗਾ। ਸੋ ਬਹੁਤ ਬਹੁਤ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰਾਂਗਾ ਬਾਬਾ ਲਖਵੀਰ ਸਿੰਘ ਜੀ ਨੂੰ, ਨਾਲ ਜਿਹੜੇ ਸਿੰਘ ਨੇ ਸਾਰੇ ਹੀ, ਭਾਈ ਗੁਰਿੰਦਰ ਸਿੰਘ ਜੀ, ਕਿ ਜਥੇ ਦਾ ਸਨਮਾਨ ਜਿਹੜਾ ਗੁਰੂ ਘਰ ਵੱਲੋਂ ਉਹ ਕੀਤਾ ਜਾਵੇ। ਸੋ ਬੇਨਤੀ ਹੈ ਜਥੇ ਨੂੰ ਕਿ ਗੁਰੂ ਘਰ ਵੱਲੋਂ ਜੋ ਸਨਮਾਨ ਹੈ ਉਹ ਪ੍ਰਾਪਤ ਕਰਨ ਜੀ।

ਸੋ ਬਹੁਤ ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਕੌਮ ਦੀ ਪੰਥ ਦੀ ਸੇਵਾ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਨਾਲ ਕਰਦੇ ਰਹਿਣ। ਸੋ ਖਾਲਸਾ ਜੀ ਕੀਰਤਨ ਦੀ ਆਰੰਭਤਾ ਤਕਰੀਬਨ 7:30 ਵਜੇ ਹੋਣੀ ਹੈ। ਸੋ ਹੁਣ ਤਕਰੀਬਨ 15-20 ਮਿੰਟ ਵਾਸਤੇ ਜੋ ਬੁਲਾਰਿਆਂ ਨੇ 2-2 ਮਿੰਟ ਆਪ ਸੰਗਤਾਂ ਦੇ ਨਾਲ ਸਾਂਝ ਪਾਉਣੀ ਹੈ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਭਾਈ ਰਣਜੀਤ ਸਿੰਘ ਜੀ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹੁੰਚੇ ਹੋਏ ਨੇ, ਇਹਨਾਂ ਨੂੰ ਵੀ ਜਿਉਂ ਆਇਆ। ਸੋ ਕੇਵਲ ਬੇਨਤੀ ਹੈ ਮੇਰੀ ਸਾਰੇ ਬੁਲਾਰਿਆਂ ਨੂੰ ਕਿ ਆਪਾਂ ਸਮਾਂ ਆਪਣੇ ਕੋਲ ਥੋੜਾ ਸੀਮਤ ਹੈ, ਸੋ ਸਿਰਫ ਇੱਕ ਆਪਾਂ ਸ਼ਰਧਾਂਜਲੀ ਦੇ ਤੌਰ ਦੇ ਉੱਤੇ 2-2 ਮਿੰਟ ਹਾਜ਼ਰੀ ਜਿਹੜੀ ਹੈ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਭੇਟ ਕਰਨੀ ਹੈ। ਸੋ ਆਓ ਜੀ 2-3 ਮਿੰਟ ਵਾਸਤੇ ਭਾਈ ਰਣਜੀਤ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ,

ਕਬਰ ਤੱਕ ਦੇ ਮਾਲਕ ਜੁਗੋ ਜੁਗ ਅਟਲ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿਚ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ, ਆਓ ਚੋਜੀ ਪ੍ਰੀਤਮ ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਫਤਿਹਨਾਮਾ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਉਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਤੇ ਸਾਡੇ ਕੌਮ ਦੇ ਹੀਰੇ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ, ਜਿਨ੍ਹਾਂ ਨਾਲ ਸਮਾਂ ਮਿਲਿਆ ਨਾਲ ਚੱਲ ਕੇ, ਜਦੋਂ ਵੀ ਉਹਨਾਂ ਦਾ ਨਾਂ ਇਸ ਤਰ੍ਹਾਂ ਆਇਆ ਅਸੀਂ ਸਭ ਤੋਂ ਪਛਾਣ ਕੀਤੀ, ਸਨਮਾਨ ਕੀਤਾ। ਮਗਰੋਂ ਜੋ ਮਰਜ਼ੀ ਗੱਲਾਂ ਹੋ ਜਾਣ ਪਰ ਜਿਹਦੇ ਜੀ ਖੜਨਾ ਚਾਹੀਦਾ ਤੇ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਏਡੀ ਵੱਡੀ ਪੱਧਰ

ਪਰ ਲਿਖਿਆ ਖੂਨ ਨਾ ਜਾਂਦਾ। ਸੋ ਕਹਿੰਦੇ ਨੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਰੰਬੀਆਂ ਦਾ ਖੋਪਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਸੋ ਉਸ ਮਹਾਨ ਸ਼ਹੀਦ ਜਿਨ੍ਹਾਂ ਨੇ ਸ਼ਹਾਦਤ ਦਾ ਇਹ ਰੰਗ ਸਾਨੂੰ ਬਖਸ਼ਿਸ਼ ਕੀਤਾ, ਸਾਡੇ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਛਾਲ ਮਾਰ ਕੇ ਪਿਤਾ ਜੀ ਦੇ ਸਾਹਮਣੇ ਆਏ ਤੇ ਕਿਹਾ ਜਦੋਂ ਵੀ ਕੌਮ ਉੱਤੇ ਭੀੜ ਬਣੂਗੀ ਤਾਂ ਸਾਡੀ ਕੌਮ ਦੇ ਯੋਧੇ ਨੌਜਵਾਨ ਤੁਸੀਂ ਦੇਖਿਆ ਹੀ 1984 ਦੇ ਮੋੜਦੇ ਤਾਂ ਵੀ ਜਾਓ ਕਿਉਂਕਿ ਕਈ ਚੀਜ਼ਾਂ ਦੀ ਕਮੀਆਂ ਹੁੰਦੀਆਂ ਤੇ ਦੂਜੇ ਦਰਵਾਜ਼ੇ ਚੁਕਾਉਂਦੇ ਹੋਏ ਜਿੰਨੀਆਂ ਵੀ ਬਾਹਰੋਂ ਸੰਗਤਾਂ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ ਕਿਉਂਕਿ ਸਮਾਂ ਹੈ, ਆਪਾਂ ਫੇਰ ਵੀ ਸਟੇਜਾਂ ਤੇ ਇੱਥੇ ਬੋਲਦੇ ਰਹਿੰਦੇ ਹਾਂ, ਅੱਜ ਬਾਹਰੋਂ ਆਏ ਬੁਲਾਰੇ ਉਹਨਾਂ ਨੂੰ ਸੁਣਾਂਗੇ। ਫੁੱਲਾਂ ਚੁੱਕਾਂ ਦੀ ਖਿਮਾ ਮੈਂ ਆਪ ਜੀ ਤੋਂ ਮੰਗਦਾ ਤੇ ਇਹ ਮੈਂ ਜ਼ਰੂਰ ਕਹਿੰਦਾ ਵੀ ਜਿਹੜੀ ਇਸ ਪ੍ਰਬੰਧਕ ਕਮੇਟੀ ਹੈ ਜਿੰਨਾ ਵੱਡਾ ਇੰਨਾ ਉਪਰਾਲਾ ਕੀਤਾ, ਖਾਲਿਸਤਾਨ ਦਾ ਨਿਸ਼ਾਨ ਝੁਲਾ ਦਿੱਤਾ, ਥਾਂ ਥਾਂ ਉੱਤੇ ਖਾਲਿਸਤਾਨ ਦੇ ਨਾਅਰੇ ਲੱਗੇ ਆ ਔਰ ਵਧੀਆ ਕੰਮ ਕੀਤਾ, ਇਹਨਾਂ ਨੂੰ ਵੀ ਸ਼ਾਬਾਸ਼ ਆ ਔਰ ਇਸ ਤਰ੍ਹਾਂ ਹੀ ਦ੍ਰਿੜਤਾ ਨਾਲ ਸਿਰ ਜੋੜ ਕੇ ਚੱਲਾਂਗੇ ਤੇ ਜ਼ਰੂਰ ਆਪਣੀ ਮੰਜ਼ਿਲ ਤੈਅ ਕਰਾਂਗੇ। ਖਾਲਿਸਤਾਨ, ਇੱਕ ਵਾਰੀ ਆਵਾਜ਼ ਆਉਣੀ ਚਾਹੀਦੀ ਹੈ ਜਿੰਨੇ ਤੁਸੀਂ ਬੈਠੇ ਹੋ, 5 ਨਾਰੇ ਲਾਉਣੇ ਆਪਾਂ, ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ। ਸੋ ਆਓ ਜੀ, ਖਾਲਸਾ ਜੀ ਆਪਣੇ ਕੋਲ ਪਹੁੰਚੇ ਹੋਏ ਨੇ ਬਹੁਤ ਹੀ ਸਤਿਕਾਰਯੋਗ ਆਪਣੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ ਸਾਹਿਬ, ਜੋ ਕਿ ਖਬੈਕ ਦੀ ਜਿਹੜੀ ਕੌਂਸਲ ਹੈ ਉਸ ਦੇ ਬੁਲਾਰੇ ਵੀ ਨੇ, ਔਰ ਉੱਥੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜੋ ਗੁਰੂ ਨਾਨਕ ਦਰਬਾਰ ਲਸਾਲ ਹੈ ਉਸ ਗੁਰਦੁਆਰੇ ਦੇ ਵਿੱਚ ਸੇਵਾਵਾਂ ਵੀ ਨਿਭਾਉਂਦੇ ਨੇ। ਇਹਨਾਂ ਨੂੰ ਜੀਓ ਆਇਆ। ਆਓ ਜੀ, ਜਿਨ੍ਹਾਂ ਦਾ ਬਹੁਤ ਪ੍ਰੇਮ ਜਥੇਦਾਰ ਸਾਹਿਬ ਦੇ ਨਾਲ ਖੇਲਾ ਸਾਹਿਬ ਦਾ ਸੀ, ਸੋ ਆਓ, ਉਹ ਵੀ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਨੇ। ਸੋ ਬੇਨਤੀ ਹੈ ਕਿ 2-4 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਠ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾਡੈ ਖੇਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਮਹਾਨ ਸ਼ਹੀਦਾਂ ਦੀ ਯਾਦ ਵਿੱਚ, ਕੌਮ ਦੇ ਜਥੇਦਾਰ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹੀਦੀ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਧ ਸਿੰਘ ਜੀ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵੱਡਿਆਂ ਭਾਗਾਂ ਵਾਲਿਆਂ, ਅੰਮ੍ਰਿਤ ਵੇਲੇ ਤੋਂ ਲੈ ਕਰ ਹੁਣ ਤੱਕ ਕਿਵਸ ਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਕਿਸ ਤਰ੍ਹਾਂ ਸਤਿਆਰੇ ਸਿੱਖ ਬਣ ਕੇ ਸਤਿਗੁਰ ਜੀ ਦਾ ਗ੍ਰਹਿਣ ਕਰਕੇ ਉਪਦੇਸ਼ ਕੂੜ ਦੀ ਪਾਲ ਨੂੰ ਤੋੜ ਕੇ ਅੱਗੇ ਲੰਘ ਸਕਦੇ ਹਾਂ। ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀਆਂ ਅਰਦਾਸਾਂ ਕਰਦੇ ਹੋਏ ਇਕੱਤਰ ਹੋਏ ਹਾਂ। ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਹਾਂ ਜਿਨ੍ਹਾਂ ਨੇ 1984 ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕਹੇ ਹੋਏ ਸ਼ਬਦਾਂ ਤੇ ਆਪਣਾ ਖੂਨ ਦਾ ਤੁਬਕਾ ਤੁਬਕਾ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਲਾ ਦਿੱਤਾ। 1984 ਤੋਂ ਲੈ ਕੇ 1995 ਤੱਕ ਤੇ ਅੱਜ ਨਿਰੰਤਰ ਸ਼ਸਤਰਬੰਦ ਹੋ ਕੇ ਸੰਘਰਸ਼ ਲੜ ਰਹੇ ਨੇ। ਉਸੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਸਿੱਖ ਫਾਰ ਜਸਟਿਸ ਵੱਲੋਂ ਜੋ ਵੋਟਾਂ ਦਾ ਰੈਫਰੈਂਡਮ ਦਾ ਐਲਾਨ ਕੀਤਾ ਗਿਆ ਉਹਦੇ ਵਿੱਚ ਵੱਧ ਚੜ ਕੇ ਸਹਿਯੋਗ ਦੇ ਰਹੇ ਹੋ। ਕੌਮ ਇਕੱਤਰ ਹੋ ਕੇ ਇਸ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਸ਼ਹੀਦ ਦੀ ਸੋਚ ਤੇ ਰੈਫਰੈਂਡਮ ਕਰਾਇਆ ਗਿਆ ਜਿਹਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਵੋਟਾਂ ਪਈਆਂ। ਭਾਈ ਸਾਹਿਬ ਜੀ ਦੀ ਸੋਚ ਸੀ ਕਿ ਰੈਫਰੈਂਡਮ ਦੇ ਨਾਲ ਕੌਮ ਨੂੰ ਇਕੱਠਿਆਂ ਕਰਕੇ ਵੋਟ ਦੇ ਜ਼ੋਰ ਦੇ ਨਾਲ ਆਪਾਂ ਦੁਨੀਆਂ ਦੇ ਵਿੱਚ ਖਾਲਿਸਤਾਨ ਦੀ ਮਹਿਮ ਨੂੰ ਪ੍ਰਚੰਡ ਕਰਨਾ ਹੈ। ਇਹਦੇ ਨਾਲ ਦੇ ਨਾਲ ਲਿਬਰੇਸ਼ਨ ਫੋਰਸ ਦੇ ਵਿੱਚ ਰਹਿੰਦਿਆਂ ਹੋਇਆਂ ਸ਼ਸਤਰਧਾਰੀ ਹੋ ਕੇ ਹਰਮਿੰਦਰ ਸਿੰਘ ਨਿਹੰਗ PhD ਤੇ ਹੋਰ ਸੂਰ ਜਿੰਨੇ ਵੀ ਸੂਰਵੀਰ ਯੋਧੇ ਸੀ ਉਹਨਾਂ ਦਾ ਸਾਥ ਦਿੱਤਾ ਭਾਈ ਸਾਹਿਬ ਨੇ। ਇੱਥੇ ਹੀ ਬਸ ਨਹੀਂ, ਹੋਰ ਸਾਰੀਆਂ ਫੋਰਸਾਂ ਦੇ ਨਾਲ, ਸਾਰੀਆਂ ਜਥੇਬੰਦੀਆਂ ਦੇ ਨਾਲ ਰਹਿੰਦਿਆਂ ਹੋਇਆਂ ਖਾਲਿਸਤਾਨ ਦੇ ਸੰਘਰਸ਼ ਵਿੱਚ ਹਰ ਇੱਕ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾਇਆ। ਹਰ ਇੱਕ ਫੋਰਸ, ਹਰ ਇੱਕ ਜਥੇਬੰਦੀ, ਹਰ ਇੱਕ ਸੰਸਥਾ ਸ਼ਹੀਦ ਭਾਈ ਹਰਦੀਪ ਸਿੰਘ ਨੂੰ ਆਪਣਾ ਸਮਝਦੀ ਸੀ, ਆਪਣਾ ਸਮਝਦੀ ਸੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ। ਸਾਰੀਆਂ ਸੰਗਤਾਂ ਦੇ ਵਿੱਚ, ਸਾਰੀਆਂ ਫੋਰਸਾਂ ਦੇ ਵਿੱਚ ਹਰਮਨ ਪਿਆਰੇ ਸਨ ਕਿ ਉਹਨਾਂ ਦਾ ਨਿਸ਼ਾਨਾ ਇੱਕੋ ਹੀ ਸੀ ਕਿ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਕੋਈ ਵੀ ਸੰਸਥਾ, ਕੋਈ ਵੀ ਜਥੇਬੰਦੀ ਕਿਸੇ ਵੀ ਤਰੀਕੇ ਨਾਲ ਸੰਘਰਸ਼ ਕਰਦੀ ਹੈ ਉਹ ਸਾਡੀ ਹੈ। ਜੇ ਅਸੀਂ ਪ੍ਰਣ ਕਰਦੇ ਹਾਂ ਸਤਿਗੁਰਾਂ ਚਰਨਾਂ ਦੇ ਵਿੱਚ ਬੈਠ ਕੇ ਕਿ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੇ ਉਹਨਾਂ ਦੀ ਸੋਚ ਤੇ ਪਹਿਰਾ ਠੋਕ ਕੇ ਦੇਣਾ, ਤਾਂ ਸਾਨੂੰ ਸਾਰਿਆਂ ਨੂੰ ਉਸੇ ਹੀ ਤਰ੍ਹਾਂ ਸਾਰਿਆਂ ਨੂੰ ਆਪਣੇ ਕਾਵੇ ਵਿੱਚ ਲੈ ਕੇ ਸਾਰਿਆਂ ਦੇ ਨਾਲ ਉਸੇ ਸਦਭਾਵਨਾ ਦੇ ਨਾਲ ਚੱਲਣਾ ਪੈਣਾ ਜੇ ਅਸੀਂ ਭਾਈ ਹਰਦੀਪ ਸਿੰਘ ਨਿੱਜਰ ਦੇ ਵਾਰਸ ਅਖਵਾਉਂਦੇ ਹੋ। ਛੋਟੀਆਂ ਮੋਟੀਆਂ ਆਪਣੀਆਂ ਪ੍ਰੋਬਲਮਾਂ ਨੂੰ ਹੱਲ ਕਰੀਏ, ਉਹ ਸ਼ਹੀਦ ਸੂਰਮੇ ਉਸ ਜਥੇਦਾਰ ਦੀ ਸੋਚ ਦੇ ਪਹਿਰਾ ਦਈਏ ਜਿਸ ਤਰ੍ਹਾਂ ਉਸਨੇ ਕੌਮ ਨੂੰ ਲਾਮਬੰਦ ਕੀਤਾ 2015-14 ਤੋਂ ਲੈ ਕੇ ਹੁਣ ਤੱਕ ਨਿਰੰਤਰ ਉਸਨੇ ਸੰਘਰਸ਼ ਕੀਤਾ, ਹਰ ਇੱਕ ਤਰੀਕਾ ਵਰਤਿਆ ਕੌਮ ਦੇ ਕੋਲੋਂ ਗੁਲਾਮੀ ਲੈਣ ਲਈ। ਖਾਲਸਾ ਜੀ, ਸਾਡਾ ਫਰਜ਼ ਬਣਦਾ ਅਸੀਂ ਉਸਦੇ ਜਾਣ ਦੇ ਪਿੱਛੋਂ ਜੋ ਇੱਥੇ ਹੋ ਰਿਹਾ ਉਹ ਚੰਗਾ ਨਹੀਂ, ਉਸ ਨੂੰ ਚੰਗੇ ਤਰੀਕੇ ਨਾਲ ਵਰਤੀਏ, ਸਾਰਿਆਂ ਨੂੰ ਇਕਮੁੱਠ ਹੋ ਕੇ। ਸਾਨੂੰ ਪਤਾ ਕਿ ਗੌਰਮੈਂਟ ਦੀਆਂ ਏਜੰਸੀਆਂ ਦਾ ਪੂਰਾ ਜ਼ੋਰ ਲਗਾਇਆ ਕਿ ਇਸ ਸਥਾਨ ਤੇ ਕੋਈ ਨਾ ਕੋਈ ਟਰਬਲ ਪੈਦਾ ਕਰੀਏ, ਉਹਨਾਂ ਦੀਆਂ ਏਜੰਸੀਆਂ ਦੀ ਚਾਲ ਤੋਂ ਬਚ ਕੇ ਸਤਿਗੁਰਾਂ ਦਾ ਓਟ ਆਸਰਾ ਲੈ ਕੇ, ਸਤਿਗੁਰਾਂ ਦੇ ਚਰਨਾਂ ਚ ਨਤਮਸਤ ਹੋ ਕੇ, ਬਾਣੀ ਬਣੇ ਦੇ ਧਾਰਨੀ ਹੋ ਕੇ, ਭਾਈ ਹਰਦੀਪ ਸਿੰਘ ਨਿੱਜਰ ਦੀ, ਸ਼ਹੀਦ ਜਥੇਦਾਰ ਦੀ ਨਿੱਜਰ ਦੀ ਸੋਚ ਤੇ ਪੈਰਾ ਠੋਕ ਕੇ ਤਾਂ ਹੀ ਦੇ ਸਕਾਂਗੇ। ਤੁਸੀਂ ਦੋਵੇਂ ਬਾਹਾਂ ਉੱਚੀਆਂ ਕਰਕੇ ਸਬੂਤ ਦੇਣਾ ਕਿ ਤੁਸੀਂ ਤਿਆਰ ਹੋ। ਸ਼ਹੀਦੋ ਤੁਹਾਡੀ ਸੋਚ ਤੇ, ਸ਼ਹੀਦ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ, ਸ਼ਹੀਦ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ। ਖਾਲਸਾ ਜੀ, ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਅਸੀਂ ਪਾਰਟ ਟਾਈਮ ਖਾਲਿਸਤਾਨੀ ਨਹੀਂ ਬਣਨਾ ਕਿ ਜਦੋਂ ਕੋਈ ਸਮਾਗਮ ਹੋਇਆ ਉਦੋਂ ਆ ਗਏ, ਮੁੜ ਕੇ ਫਿਰ ਘਰਾਂ ਚ ਰਜੇਵਿਆਂ ਚ ਭੁੱਲ ਗਏ। ਸਾਨੂੰ 24/7 ਹਰ ਵੇਲੇ ਤਤਪਰ ਰਹਿਣਾ ਪੈਣਾ। ਕੋਈ ਵੀ ਜਥੇਬੰਦੀ ਜਿਹੜੀ ਖਾਲਿਸਤਾਨ ਦੇ ਗਲੋਂ ਗੁਲਾਮੀ ਲਾਉਣ ਲਈ ਤਤਪਰ ਹੈ, ਉਹਦਾ ਸਾਥ ਦਈਏ ਤੇ ਉਹਦੇ ਨਾਲ ਚੱਲੀਏ, ਤਾਂ ਹੀ ਭਾਈ ਹਰਦੀਪ ਸਿੰਘ ਨਿੱਜਰ ਦੀ ਸੋਚ ਤੇ ਆਪਾਂ ਪਹਿਰਾ ਠੋਕ ਕੇ ਦੇ ਸਕਦੇ ਹਾਂ। ਬਾਣੀ ਬਾਣੇ ਦੇ ਧਾਰਨੀ ਹੋਈਏ, ਚੜ੍ਹਦੀ ਕਲਾ ਵਿੱਚ ਰਹੀਏ, ਚੜ੍ਹਦੀ ਕਲਾ ਚ ਰਹਿ ਕੇ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਤਤਪਰ ਹੋਈਏ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਵੱਲ ਸੇ ਲੈ ਹੈ। ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਬੋਲਦਿਆਂ ਭੁੱਲ ਚੁੱਕੀ ਤਾਂ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੋ ਵਿਸ਼ੇਸ਼ ਤੌਰ ਤੇ ਮੋਂਟਰੀਆਲ ਤੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਨੇ ਜੀਓ ਆਇਆਂ ਨੂੰ ਬੇਨਤੀ ਹੈ। ਅਗਲੇ ਬੁਲਾਰੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਮੰਝਪੁਰ, ਉਹਨਾਂ ਨੂੰ ਬੇਨਤੀ ਹੈ ਕਿ ਉਹ 2-4 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਹਨਾਂ ਗੁਰਮੁਖ ਪਿਆਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੋ ਦੇਸ਼ ਪੰਜਾਬ ਦੀ ਧਰਤੀ ਤੋਂ ਚੱਲ ਕੇ ਵਿਸ਼ੇਸ਼ ਕਰਕੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚੇ ਨੇ। ਜੀਓ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਸਮੂਹ ਸੰਗਤਾਂ ਵੱਲੋਂ। ਆਓ ਜੀ ਵਿਚਾਰ ਸਰਵਣ ਕਰਦੇ ਹਾਂ 2-4 ਮਿੰਟ ਵਾਸਤੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਮੰਝਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁੱਤਰ ਗੋਦ ਵਿੱਚ ਜੁੜ ਬੈਠੇ ਖਾਲਸਾ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਕਰੀਬ 10 ਦਿਨਾਂ ਤੋਂ ਵੱਖ ਵੱਖ ਤਰ੍ਹਾਂ ਦੇ ਪ੍ਰਚਾਰ ਪ੍ਰੋਗਰਾਮਾਂ ਦੇ ਰਾਹੀਂ ਗੋਸ਼ਟੀਆਂ ਵੀ ਹੋਈਆਂ, ਗੁਰਬਾਣੀ ਦੇ ਪ੍ਰਵਾਹ ਚੱਲੇ, ਕੀਰਤਨ ਦੇ ਪ੍ਰਵਾਹ ਚੱਲੇ, ਕਥਾ ਕੀਰਤਨ ਕਵੀਸ਼ਰੀ ਢਾਡੀ ਜਥੇ, ਜੋ ਵੀ ਹਰ ਕਿਸਮ ਦਾ ਗੁਰੂ ਘਰ ਦੇ ਵਿੱਚ ਪ੍ਰਚਾਰ ਪ੍ਰਵਾਨਿਤ ਹੈ ਉਹ ਸਾਰਾ ਆਪਾਂ ਸਰਵਣ ਕੀਤਾ। ਅਤੇ ਅੱਜ ਸਤਿਗੁਰੂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਸਮੂਹ ਸ਼ਹੀਦਾਂ ਅਤੇ ਖਾਸ ਤੌਰ 'ਤੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਲ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸੋ ਜੋ ਸ਼ਹੀਦ ਹੈ ਉਹ ਕੌਮ ਦਾ ਸਰਮਾਇਆ ਨੇ, ਉਹ ਪ੍ਰੇਰਨਾ ਸਰੋਤ ਨੇ, ਅਤੇ ਸਤਿਗੁਰ ਦੇ ਸਭ ਤੋਂ ਕਰੀਬ ਜੋ ਮੰਨਿਆ ਜਾਵੇ ਉਹ ਸ਼ਹੀਦ ਹੈ। ਸ਼ਹੀਦ ਇੱਕ ਰੁਤਬਾ ਹੈ, ਸ਼ਹਾਦਤ ਇੱਕ ਬਖਸ਼ਿਸ਼ ਹੈ ਜੋ ਹਰ ਕਿਸੇ ਨੂੰ ਨਹੀਂ ਮਿਲਦੀ। ਬਹੁਤ ਸਾਰੇ ਪਿਛਲੇ ਲੰਮੇ ਚਲੇ ਸੰਘਰਸ਼ ਤੋਂ ਬਾਅਦ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਹੋਏ, ਕੋਈ ਜੂਝਦੇ ਹੋਏ ਸ਼ਹੀਦ ਹੋਏ, ਕਿ ਪੁਲਿਸ ਦੇ ਇੰਟੈਰੋਗੇਸ਼ਨ ਸੈਂਟਰਾਂ ਦੇ ਵਿੱਚ ਸ਼ਹੀਦ ਹੋਏ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਪ ਜੀ ਨੂੰ ਇਹਨਾਂ ਸਥਾਨਾਂ ਦੇ ਉੱਤੇ ਸ਼ਹੀਦ ਦੀ ਬਖਸ਼ਿਸ਼ ਕੀਤੀ। ਸੋ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀਵਾਨ ਹਾਲ ਦੇ ਵਿੱਚ ਮਾਹੌਲ ਸੀ, ਗੁਰਸਿੱਖਾਂ ਨੇ ਬਹੁਤ ਪ੍ਰੇਮ ਨਾਲ ਬਾਣੀ ਪੜ੍ਹੀ, ਸਾਰੀ ਸੰਗਤ ਨੇ ਰਲ ਮਿਲ ਕਰਕੇ ਆਨੰਦ ਬੱਝਾ ਸੀ। ਸੋ ਉੱਥੇ ਸਾਰੀਆਂ ਹੀ ਗੱਲਾਂ ਭਾਵੇਂ ਨਗਾਰੇ ਦੀ ਗੂੰਜ ਸੀ ਅਤੇ ਭਾਵੇਂ ਗੁਰਸਿੱਖਾਂ ਦੇ ਬੋਲ ਸਨ, ਉਹ ਹਰੇਕ ਪੱਖ ਤੋਂ ਮਨੁੱਖ ਨੂੰ ਚੰਗਾ ਮਨੁੱਖ, ਸਿੱਖ ਨੂੰ ਚੰਗਾ ਮਨੁੱਖ ਬਣਾਉਣ ਦੀਆਂ ਜਿਹੜੀਆਂ ਵਾਈਬਸ ਕਹਿ ਸਕਦੇ ਤਿਰੰਗਾ ਸਨ। ਸੋ ਸਾਨੂੰ ਇਸੇ ਤਰ੍ਹਾਂ ਗੁਰਸੰਗਤ ਦੇ ਵਿੱਚ ਜੋੜਨਾ ਚਾਹੀਦਾ। ਦੋ ਗੱਲਾਂ ਦੇ ਨਾਲ ਆਖ ਕੇ ਮੈਂ ਆਪਣੇ ਵਚਨ ਨੂੰ ਵਿਰਾਮ ਦਿਆਂਗਾ ਗੱਲਾਂ ਨੂੰ, ਕਿ ਇੱਕ ਤਾਂ ਜੋ ਗੁਰੂ ਸਾਹਿਬ ਦਾ ਹੁਕਮਨਾਮਾ ਆਇਆ ਉੱਥੋਂ ਧਨਾਸਰੀ ਰਾਗ ਦੇ ਵਿੱਚ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲੇ। ਸੋ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਸਾਡੇ ਸੰਸਾਰੀ ਲੋਕਾਂ ਵਾਸਤੇ ਔਖੀ ਘੜੀ ਕੋ ਮਾਇਆ ਦਾ ਖੁੱਸ ਜਾਣਾ, ਕਿਸੇ ਜੀ ਦਾ ਖੁੱਸ ਜਾਣਾ ਜਾਂ ਪ੍ਰਭਤਾ ਦਾ ਖੁੱਸ ਜਾਣਾ ਹੋ ਸਕਦਾ ਹੈ, ਪਰ ਗੁਰਸਿੱਖਾਂ ਦੇ ਵਾਸਤੇ ਔਖੀ ਘੜੀ ਉਹੀ ਹੈ ਜਦੋਂ ਨਾਮ ਦਾ ਵਿਸਰ ਜਾਣਾ। ਜੇ ਨਾਮ ਵਿਸਰ ਗਿਆ ਤਾਂ ਗੁਰੂ ਤੋਂ ਦੂਰੀ ਬਣ ਗਈ, ਗੁਰੂ ਤੋਂ ਦੂਰੀ ਬਣ ਗਈ ਤਾਂ ਸਿੱਖੀ ਮੰਡਲ ਦੇ ਵਿੱਚ ਨਾ ਰਹੇ। ਸੋ ਸਿੱਖ ਬਣਨਾ, ਸਿੰਘ ਬਣਨਾ, ਖਾਲਸਾ ਅਤੇ ਸ਼ਹੀਦ, ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਅਸੀਂ ਆਮ ਤੌਰ 'ਤੇ ਜੋ ਸਿੱਖ, ਸਿੰਘ, ਖਾਲਸਾ, ਸ਼ਹੀਦ ਦੇ ਸ਼ਬਦ ਹੋਰਨਾਂ ਭਾਸ਼ਾਵਾਂ ਦੇ ਮੱਦੇਨਜ਼ਰ ਲੈਂਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਬੋਲੀ ਆਮ ਬੋਲੀ ਦੇ ਵਿੱਚ ਸਾਨੂੰ ਸਾਰਾ ਕੁਛ ਦਿੱਤਾ, ਜੋ ਪ੍ਰਕਿਰਤਕ ਪਾਲੀ ਬੋਲੀ ਦੇ ਵਿੱਚ ਸਿੱਖ ਜੋ ਤੁਰਿਆ ਹੋਇਆ, ਸਿੰਘ ਜੋ ਪਹੁੰਚਿਆ ਜਿਹਨੇ ਦ੍ਰਿੜ ਕਰ ਲਿਆ, ਅਤੇ ਖਾਲਸਾ ਮੇਰਾ ਰੂਪ ਹੈ ਖਾਸ, ਅਤੇ ਉਸ ਤੋਂ ਵੀ ਅੱਗੇ ਸ਼ਹਾਦਤ ਦਾ ਰੁਤਬਾ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ। ਸੋ ਇਹਨਾਂ ਪੜਾਵਾਂ ਦੇ ਵਿੱਚ ਗੁਜ਼ਰਦੇ ਹੋਏ ਮਨੁੱਖਾ ਜੀਵਨ, ਸਿੱਖ ਨੇ ਆਪਣਾ ਜੀਵਨ ਬਸਰ ਕਰਨਾ ਹੈ ਨਾਮ ਬਾਣੀ ਨਾਲ ਜੁੜ ਕੇ, ਅਤੇ ਹਰ ਪੱਖ ਤੋਂ ਸੰਘਰਸ਼ ਕਰਨਾ ਹੈ ਮਾਨਸਿਕ ਤੌਰ 'ਤੇ ਵੀ ਅਤੇ ਸਰੀਰਕ ਤੌਰ 'ਤੇ ਵੀ। ਸੋ ਅਸੀਂ ਜਿੱਥੇ ਆਪਣੇ ਜੀਵਨ ਨੂੰ ਅੰਦਰੂਨੀ ਤੌਰ 'ਤੇ ਲੜਾਈ ਲੜਨੀ ਹੈ, ਉੱਥੇ ਜਲਵਾਣੇ ਦੀ ਪੱਖਿਆ ਅਤੇ ਗਰੀਬ ਦੀ ਰੱਖਿਆ ਦੇ ਵਾਸਤੇ ਜੋ ਦਸਮ ਪਿਤਾ ਜੀ ਨੇ ਆਪਣੇ ਖਾਲਸਾ ਪੰਥ ਨੂੰ ਫਰਜ਼ ਆਇਦ ਕੀਤੇ ਹਨ, ਉਹ ਜਿਸ ਤਰ੍ਹਾਂ ਆਪਣੇ ਵੱਖ ਵੱਖ ਰੂਪਾਂ ਵੇਸਾਂ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ, ਭਾਵੇਂ ਕਿ ਸਾਡਾ ਖਾਲਿਸਤਾਨ, ਖਾਲਸਾ ਰਾਜ ਜੋ ਨੇਸ਼ਨ ਸਟੇਟ ਆ ਉਹ ਬਣ ਵੀ ਗਏ, ਪਰ ਸਿੱਖ ਦਾ ਅਤੇ ਖਾਲਸੇ ਦਾ ਫਰਜ਼ ਖਾਲਸਾ ਜੀ ਦੇ ਬੋਲਬਾਲੇ ਕਰਨ ਦਾ ਉਹ ਕਦੀ ਅਮੁੱਕ ਹੈ, ਉਹ ਸੰਘਰਸ਼ ਸਦੀਵ ਹੈ। ਅਸੀਂ ਪਵਿੱਤਰ ਤੋਂ ਪਵਿੱਤਰ, ਆਦਰਸ਼ ਤੋਂ ਆਦਰਸ਼, हालात सिजन लई जिम्मेवारी सतगुरु ने सौंपी है। बेगमपुरा न्याई समाज हलेमी राज न्याई राज प्रबंध जो असी सिजना है जो असी प्रगट कर रहे हाँ गुरद्वारा साहब दे विच्चों ही एक राज प्रबंध का सानू नमूना मिलता है। न्या सिख्या ते सेहत ये तीन चीजा जो अज दियां स्टेटां नूं दिंदियां ने पर गुरद्वारा साहब दे विच्चों सतगुरु सच्चे पातशाह जी सारे कासे की बख्शिश करते ने सानू समझण की लोड़ है। ते इस तों अगे आखरी गल कि गुरु घरां दा प्रबंध जो है जो फरंगी दा राजो जदों राज गया खालसा जी की धरती तो ननकाणा साहब तो हजूर साहब तक ता उदों अंग्रेजी सिस्टम दे राही उत्थे प्रधानगी जनरल सकत्तरी खजानची दे गुरद्वारा एक्ट भी अंग्रेजां दे विधान दे अधीन बनिया जिथों साडी परंपरा साडे सिधांत ओ खिसक गए। ते अज 100 साल तो बाद भावें श्रोमणी कमेटी सी पहला उन्हां दे विच भी वोटां नहीं पईआं जिहड़ियां पहलियां दो नामजदगियां होईआं गुरद्वारा बोर्ड दीआं उस समय इलाके की संगत वालों गुरसिखां की चोण होई। सो सानू जदों अंग्रेजा ने साडे लीडरां ते दबाव पा के वोटां लियांदियां ते अज असी रसातल दे विच चले गए गुरु घरां दे विच चौधरां की खातर प्रधानगियां की खातर एक दूजे दीआं दस्तारां भी लाउण लगे। ते इस सिस्टम दे राहीं दुनियावी सरकारां भावें उह फरंगी सरकार सी भावें उह श्रोमणी कमेटी दे राहीं मौजूदा बिपत दिल्ली तख्त है ते भावें जदों तों उन्हां ने विदेशां दे विच पंजाब दी धरती तों बाद भारत उप महादीप ते बाकी जगह दे उत्ते भी आया ते उन्हां ने अपने करिंदियां अंबैसियां दे राहीं भी दखल अंदाजी करनी शुरू कीती। सो असी एक मुहिम चला रहे हां कि जिन्हें भी गुरु घर ने उन्हां दे विच गुरमर्यादा दे मुताबक गुरसिखी परंपरा जो पंच प्रधानी सिस्टम दे राही सानू इह प्रबंध लियाउणा पवेगा जिहदे विच सेवा सिमरन ते संग्राम करन वालियां शख्सियतां नूं सांझियां जिहड़ियां कमेटियां पंच प्रधानी 5-7-11 मैंबरी बनाईआं जाण जिन्हां दी देख रेख दे विच सारा प्रबंध चले ते उहदे विच उन्हां दे जीवन च कीतियां होईआं पहलियां उपलब्धियां उन्हां ने संग्राम दे विच किन्ना जीवन लिया भाग लिया सेवा दे विच सिमरन दे विच बाणी बाणे दे परपक्ता किन्नी है किन्ने समय तो अमृत छके नितनेम ते बाणी बाणे दी परपक्ता उह सारियां डूज एंड डू नॉट्स बनाउणे चाहीदे ने क्योंकि हुंदे समय दे विच सरकार दे बहुत हथकंडे अपनाउणगे उह हर जगह दे उत्ते जिवें श्रोमणी कमेटी दीआं ਭਾਵੇਂ ਕਿ ਚੋਣਾਂ ਹੀ ਹੁੰਦੀਆਂ 2011 ਤੋਂ ਲੈ ਕੇ ਹੁਣ ਤੱਕ ਨਹੀਂ ਹੋਈਆਂ ਲਗਭਗ 15 ਸਾਲ ਹੋ ਗਏ ਉਹਨਾਂ ਦੀ ਮਰਜ਼ੀ ਆ। ਸੋ ਸਾਨੂੰ ਆਪਣਾ ਪ੍ਰਬੰਧ ਸਥਾਪਿਤ ਕਰਨਾ ਪਵੇਗਾ ਉਹਦੀ ਸ਼ੁਰੂਆਤ ਕਿਤੇ ਵੀ ਹੋ ਸਕਦੀ ਆ ਭਾਵੇਂ ਇੱਕ ਪਿੰਡ ਦੇ ਗੁਰਦੁਆਰੇ ਤੋਂ ਭਾਵੇਂ ਤੁਸੀਂ ਇੱਥੋਂ ਵੀ ਕਰ ਸਕਦੇ ਹੋ ਕਿ ਗੁਰਸਿੱਖਾਂ ਦਾ ਇੱਕ ਬੋਰਡ ਬਣੇ ਜਿਨ੍ਹਾਂ ਨੂੰ ਸੇਵਾ ਸਿਮਰਨ ਤੇ ਸੰਗਰਾਮ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਤੇ ਉਹ ਅੱਗੇ ਪ੍ਰਬੰਧ ਵਾਸਤੇ ਅੱਗੇ ਜਿਹੜੀਆਂ ਜਿਹੜੇ ਸੇਵਾਵਾਂ ਲਾਉਣ ਲੰਗਰ ਦੀਆਂ ਕਮੇਟੀਆਂ ਬਣ ਕੀਰਤਨ ਦੀਆਂ ਪ੍ਰਬੰਧ ਦੀਆਂ ਤੇ ਡੂਜ ਐਂਡ ਡੂ ਨੋਟਸ ਹੋਣ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਅਸੀਂ ਗੁਰੂ ਖਾਲਸਾ ਪੰਥ ਦੇ ਨਿਯਮਾਂ ਦੇ ਮੁਤਾਬਕ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵੀ ਅਜਿਹੇ ਨਿਸ਼ਕਾਮ ਜਥੇ ਦੇ ਹੱਥਾਂ ਦੇ ਵਿੱਚ ਦੇਈਏ ਜਿੱਥੋਂ ਸਾਡੀ ਪੰਥ ਦੀ ਮੀਰੀ ਪੀਰੀ ਦਾ ਸਿਧਾਂਤ ਪੰਜ ਪ੍ਰਧਾਨੀ ਸਿਸਟਮ ਚੱਲੇ। ਸੋ ਭਾਈ ਨਿੱਜਰ ਤੇ ਹੁਣ ਤੱਕ ਹੋਏ ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਸਮੂਹ ਸਿੰਘਾਂ ਸਿੰਘਣੀਆਂ ਭਚੰਗੀਆਂ ਨੂੰ ਸਾਡੀ ਸ਼ਹਾਦਤ ਦਾ ਜਿਹੜਾ ਸਲਤਾਂ ਦੇ ਫੁੱਲ ਹੈ ਤਾਂ ਹੀ ਹੋਣਗੇ ਜੇ ਅਸੀਂ ਉਹਨਾਂ ਦੀ ਸੋਚ ਜੋ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਸੀਗੀ ਹਰ ਪੱਖ ਤੋਂ ਸੰਘਰਸ਼ ਨੂੰ ਅੱਗੇ ਵਧਾਈਏ ਤੇ ਆਪਣੇ ਜੀਵਨ ਜਾਚ ਤੇ ਆਪਣੇ ਜਥੇਬੰਦੀਆਂ ਦਲ ਪੰਥਾਂ ਦੀਆਂ ਤੇ ਜਥਿਆਂ ਦੀਆਂ ਜੋ ਨੀਤੀਆਂ ਨੇ ਪੈਂਤੜੇ ਨੇ ਤੇ ਲੀਡਰਸ਼ਿਪ ਦੀ ਚੋਣ ਹੈ ਤੇ ਪ੍ਰਬੰਧ ਦੀ ਚੋਣ ਹੈ ਉਹ ਅਸੀਂ ਗੁਰਮਤ ਦੇ ਆਸ਼ੇ ਦੇ ਮੁਤਾਬਕ ਦੂਜੇ ਅਣਮਤਾਂ ਦੇ ਤਖਤਾਂ ਤੋਂ ਬਚਾਉਣ ਦੀ ਖਾਤਰ ਅਸੀਂ ਆਪਣਾ ਪ੍ਰਬੰਧ ਆਪਣੇ ਹੱਥੀ ਲਈਏ ਤਾਂ ਜੋ ਬਾਹਰੀ ਦਖਲਅੰਦਾਜ਼ੀ ਨੂੰ ਛਟਿਆਉਂਦੇ ਹੋਏ ਅਸੀਂ ਜੋ ਹਰ ਪੱਖ ਤੋਂ ਜੋ ਗੁਰਮਤ ਦਾ ਪ੍ਰਚਾਰ ਖਾਲਸਾ ਜੀ ਕੇ ਬੋਲਬਾਲੇ ਦੁਨੀਆਂ ਭਰ ਦੇ ਵਿੱਚ ਕਰ ਸਕੀਏ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਮੰਝਪੁਰ ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੇ ਵਿਸ਼ੇਸ਼ ਕਰਕੇ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਲਈ ਦੇਸ਼ ਪੰਜਾਬ ਦੀ ਧਰਤੀ ਤੋਂ ਪਹੁੰਚੇ ਨੇ। ਸੋ ਖਾਲਸਾ ਜੀ ਆਓ ਜੀ, ਅਗਲੇ ਬੁਲਾਰੇ ਨੇ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਸੁੱਜੋਂ, 2 ਮਿੰਟ ਵਾਸਤੇ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ, ਉਹ ਵੀ ਵਿਸ਼ੇਸ਼ ਕਰਕੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਮੋਂਟਰੀਅਲ ਤੋਂ ਪਹੁੰਚੇ ਨੇ। ਆਓ ਜੀ 2 ਮਿੰਟ ਵਿਚਾਰ ਸਰਵਣ ਕਰਦੇ ਹਾਂ ਭਾਈ ਸਾਹਿਬ ਭਾਈ।

0: ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ ਨੇ ਕੌਮ ਨੂੰ ਦੁਨੀਆਂ ਭਰ ਵਿੱਚ ਚੜ੍ਹਦੀ ਕਲਾ ਵਿੱਚ ਲੈ ਕੇ ਗਏ ਹਨ, ਸੋ ਸਾਨੂੰ ਇਸ ਗੱਲ ਦਾ ਮਾਣ ਵੀ ਹੈ। ਸੋ ਸਾਡੀ ਜਿਹੜੀ ਉਹਨਾਂ ਨੇ ਆਪਣੇ ਫਰਜ਼ ਨਿਭਾ ਦਿੱਤਾ ਹੈ, ਹੁਣ ਜਿਹੜੀ ਸਾਡੀ ਜ਼ਿੰਮੇਵਾਰੀ ਅਸੀਂ ਉਹ ਨਿਭਾਈਏ ਕਿ ਉਹਨਾਂ ਦੇ ਜਿਹੜਾ ਆਖਰੀ ਸੁਪਨਾ ਸੀ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਦਾ, ਤੇ ਉਸ ਨੂੰ ਸਾਕਾਰ ਕਰਨ ਲਈ ਆਪਾਂ ਇਕੱਠੇ ਹੋ ਕੇ ਆਪਸੀ ਗਿਲੇ ਛਿਪ ਕੇ ਭੁਲਾ ਕੇ ਆਪਾਂ ਤੇ ਆਪਾਂ ਕੌਮ ਲਈ ਇੱਕ ਮੁੱਠ ਤੇ ਇਕਜੁੱਟ ਹੋ ਕੇ ਆਪਾਂ ਸੇਵਾ ਕਰੀਏ। ਸੋ ਉੱਥੇ ਮੈਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਹਾਂ ਅਤੇ ਸਿੱਖ ਸੰਗਤ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ ਹੈ। ਸੋ ਫਤਿਹ ਬੁਲਾਉਂਦਾ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੋ ਵਿਸ਼ੇਸ਼ ਤੌਰ ਤੇ ਹਾਜ਼ਰੀ ਭਾਂਦੇ ਲਈ ਪਹੁੰਚੇ ਨੇ ਮੋਂਟਰੀਅਲ ਤੋਂ, ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਸੁੱਜੋਂ। ਸੋ ਆਓ ਜੀ, ਹੁਣ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਡ, ਇਹਨਾਂ ਦਾ ਵੀ ਗੁਰਮੁਖ ਪਿਆਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੋ ਵਿਸ਼ੇਸ਼ ਕਰਕੇ ਦੇਸ਼ ਪੰਜਾਬ ਦੀ ਧਰਤੀ ਤੋਂ ਪਹੁੰਚੇ ਨੇ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਚਾਹ ਵਾਸ਼ਾਹ ਤਖ਼ਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਨੇ ਥਾਂ ਥਾਂ ਦੇ ਉੱਤੇ ਸਾਨੂੰ ਵਾਰ ਵਾਰ ਇਹ ਸਮਝਾਇਆ ਕਿ ਭਾਈ ਮੌਤ ਅਟਲ ਸੱਚਾਈ ਆ। ਐਸਾ ਦੁਨੀਆਂ ਦੇ ਉੱਤੇ ਕੋਈ ਮਾਈ ਦਾ ਲਾਲ ਨਾ ਜੰਮਿਆ ਅਤੇ ਨਾ ਜੰਮਣਾ ਆ ਜਿਹੜਾ ਇਹ ਕਵੇ ਕਿ ਮੇਰਾ ਸਰੀਰ ਸਦੀਵ ਹੀ ਇਸ ਧਰਤੀ ਦੇ ਉੱਤੇ ਰਹਿਣਾ, ਜਿਹੜਾ ਅੱਜ ਜੰਮਿਆ ਉਹਨੇ ਮਰਨਾ ਹੀ ਮਰਨਾ। ਇਕੱਲੇ ਬੰਦੇ ਹੀ ਨਹੀਂ ਮਰਨੇ, ਜੀਵ ਜੰਤੂ ਜਾਨਵਰ ਪਸ਼ੂ ਪੰਛੀ ਜੋ ਕੁਝ ਵੀ ਜਿੰਨੀ ਉਤਪਤੀ ਆ, ਕੋਈ ਦਰਖਤ ਆ ਉਹ ਗੱਲ ਵੱਖਰੀ ਹੈ, ਕੋਈ ਹਜ਼ਾਰਾਂ ਸਾਲ ਜੀਲੇ ਕੋਈ ਲੱਖਾਂ ਸਾਲ ਜੀਲੇ, ਪਰ ਨਸ਼ਟ ਇੱਕ ਦਿਨ ਸਭ ਕੁਝ ਹੋਣਾ, ਇਹ ਸਭ ਕੁਝ ਨਾ ਸੁਣ। ਪਰ ਉਹਦੇ ਬਾਵਜੂਦ ਬੰਦਾ ਇਹ ਭੁਲੇਖਾ ਪਾ ਕੇ ਰੱਖਦਾ ਹਮੇਸ਼ਾ ਹੀ ਮੇਰੇ ਵਰਗਾ ਕਿ ਸ਼ਾਇਦ ਮੈਂ ਸਦੀਵੀ ਬਹਿ ਰਹਿਣਾ, ਬਾਕੀ ਸਾਰੀ ਦੁਨੀਆਂ ਨੇ ਮਰ ਜਾਣਾ। ਇਸੇ ਇੱਕ ਭੁਲੇਖੇ ਦੇ ਵਿੱਚ ਜਿਹੜਾ ਕਿ ਉਹਨੂੰ ਜੇ ਇਕੱਲਾ ਬਹਿ ਕੇ ਸੋਚੇ ਉਹਨੂੰ ਪਤਾ ਹੁੰਦਾ ਵੀ ਬਹਿ ਮੈਂ ਵੀ ਨਹੀਂ ਰਹਿਣਾ, ਪਰ ਆਮ ਦੁਨੀਆਂ 'ਚ ਵਿਚਰਦਿਆਂ ਨੂੰ ਇੰਝ ਲੱਗਦਾ ਵੀ ਉਹਨੇ ਵੀ ਮਰ ਜਾਣਾ, ਉਹਨੇ ਵੀ ਮਰ ਜਾਣਾ, ਇਹ ਭੁੱਲ ਜਾਂਦਾ ਵੀ ਮਰਨਾ ਮੈਂ ਵੀ ਹਾਂ ਭਾਈ ਇੱਕ ਦਿਨ। ਪਰ ਇਸ ਸੱਚਾਈ ਨੂੰ ਜੇ ਕਬੂਲ ਕਰ ਲਾਂਗੇ ਤੇ ਜੀਵਨ ਦਾ ਜਿਹੜਾ ਝਮੇਲੇ ਨੇ ਉਹਨਾਂ ਚੋਂ ਨਿਕਲਣਾ ਸੌਖਾ ਆ ਜਾਂਦਾ। ਜੇ ਇਹ ਸੱਚਾਈ ਨੂੰ ਕਬੂਲ ਨਹੀਂ ਕੀਤਾ, ਸਿਰਫ ਕਹਿਣ ਨੂੰ ਹੀ ਆ ਮੇਰੇ ਵਾਂਗੂ, ਤਾਂ ਫਿਰ ਦੁਨੀਆਂ ਦੇ ਝਮੇਲੇ 'ਚ ਹੀ ਪੈ ਰਹਿਣਾ, ਫਿਰ ਬੰਦਾ ਸ਼ਹਾਦਤ ਤੱਕ ਜਾਂਦਾ ਹੀ ਨਹੀਂ ਗਾ। ਫਿਰ ਗੁਰੂ ਦੇ ਨਾਲ ਜੁੜਨ ਤੱਕ ਜਿਹੜੀਆਂ ਗੱਲਾਂ ਨੇ ਉਸ ਰਸਤੇ ਦੇ ਉੱਤੇ ਉਸ ਤਰੀਕੇ ਨਾਲ ਤੋਰ ਹੀ ਨਹੀਂ ਪਾਉਂਦਾ ਜਦੋਂ ਤੱਕ ਇਹ ਮਨ 'ਚ ਗੱਲ ਬਹਿ ਨਾ ਜਾਵੇ ਕਿ ਭਾਈ ਮੌਤ ਪੱਕੀ। ਜਿਹੜੀ ਇਸ ਸੰਸਾਰ ਦੇ ਉੱਤੇ ਗੁਰਬਾਣੀ ਨੇ ਅੰਦਰ ਵੀ ਆਪਾਂ ਹੁਣੇ ਸੁਣ ਕੇ ਆਏ ਹਾਂ, ਭਾਈ ਸਾਹਿਬ ਦੇ ਸਲੋਕ ਪੜ੍ਹੇ ਨੇ ਭਾਈ ਸਾਹਿਬ ਹੋਣਾਂ ਨੇ, ਵੀ ਮਹਾਰਾਜ ਨੇ ਸਾਫ ਕਿਹਾ ਹੈ ਕਿ ਰਾਮ ਵੀ ਗਿਆ ਤੇ ਰਾਵਣ ਵੀ ਗਿਆ, ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ। ਸਾਡੇ ਤੇ ਅੱਜ ਕੱਲ੍ਹ ਨਿਆਣੇ ਕਿਸੇ ਦੇ ਕੋਈ ਹੈਗਾ, ਕਿਸੇ ਦੇ ਨਹੀਂ ਹੈਗਾ, ਕਿਸੇ ਦੇ ਇੱਕ ਦੇ ਕਿਸੇ ਦੇ ਦੋ ਨੇ। ਗੁਰਬਾਣੀ ਕਹਿੰਦੀ ਵੀ ਸਾਰੇ ਗਏ, ਜਿਨ੍ਹਾਂ ਦੇ ਵੱਡੇ ਤੋਂ ਵੱਡੇ ਪਰਿਵਾਰ ਹੀ ਉਹ ਵੀ ਗਏ, ਤੇ ਕਿੱਡੇ ਵੱਡੇ ਪਰਿਵਾਰ ਉਹ ਵੀ ਗੁਰਬਾਣੀ ਨੇ ਦੱਸਿਆ। 1 ਲੱਖ ਪੂਤ 1.25 ਲੱਖ ਨਾਤੀ, ਆਂਦੇ 1 ਲੱਖ ਪੁੱਤਰ ਹੀ ਤੇ 1.25 ਲੱਖ ਅੱਗੇ ਪੋਤਰੇ ਤੇ ਰਾਵਣ ਘਰ ਦੀਆ ਨਬਤੀ, ਆਂਦੇ ਏਡਾ ਤਗੜਾ ਪਰਿਵਾਰ ਉਹਦੇ ਘਰ ਆ ਜਿੱਦਾਂ ਦੀਵਾ ਨਬਤੀ ਕੁਛ ਵੀ ਨਹੀਂ ਜਗਦਾ। ਤੇ ਭਾਈ ਜਿਹਦੇ 1.25 ਲੱਖ ਹੀ ਤੇ 1.25 ਲੱਖ ਅੱਗੇ ਪੋਤਰੇ ਆ ਉਹ ਨਹੀਂ ਰਿਹਾ, ਉਹਦੇ ਘਰਾਂ ਚ ਦੀਵੇ ਨਹੀਂ ਜਗੇ, ਤੇ ਅਸੀਂ ਕਿੱਥੋਂ ਵਹਿਮ ਪਾ ਲਿਆ ਵੀ ਸਾਡੇ ਸਦੀਵੀ ਜਗਦੇ ਰਹਿਣੇ। ਸੋ ਚਲੇ ਸਾਰਿਆਂ ਜਾਣਾ, ਪਰ ਜਿੱਦਾਂ ਸ਼ਹੀਦ ਜਾਂਦੇ ਉਦਾਂ ਵਿਰਲੇ ਜਾਂਦੇ। ਕੰਮ ਤੇ ਤੁਸੀਂ ਸਾਰੇ ਜਾਂਦੇ ਹੋ, ਮੇਰੇ ਵਰਗਾ ਵੀ ਕਰ ਲੈਂਦਾ, ਪਰ ਪੈਕੇਜ ਕੰਮ ਤੇ ਨੌਕਰੀ ਕਰਨ ਵਾਲੇ ਸਾਰਿਆਂ ਨੂੰ $3 ਲੱਖ ਦਾ ਥੋੜੀ ਮਿਲਦਾ। ਕੰਮ ਤੇ ਬਥੇਰੇ ਜਾਂਦੇ, ਬਿਜ਼ਨਸ ਬਥੇਰੇ ਆਪਣਾ ਕਰਦੇ ਆ, ਪਰ ਸਾਰੇ ਅਰਬਪਤੀ ਤੇ ਕਰੋੜਪਤੀ ਥੋੜੀ ਆ। ਏਦਾਂ ਹੀ ਮਰ ਸਾਰੇ ਜਾਂਦੇ, ਪਰ ਸ਼ਹੀਦ ਸਾਰੇ ਥੋੜੀ ਹੋਏ ਨੇ, ਇਹ ਵਿਰਲੇ ਨੇ। ਮਰਨਾ ਸਾਰਿਆਂ ਨੇ, ਮੌਤ ਤੈਅ ਆ। पर जिहड़ी शहादत आ जिवें भाजी ने पहला भी दस्या ये बख्शिश है। मेहनत सारे करते हैं पर मेहनत का फल सारिआं नूं मिले जरूरी थोड़ी आ, ये तो करमा की खेड है। मेहनत सारी उम्र खोता भी करता तो वो फिर वह कहता भी मोड़ घोड़ खोती बोझ थले भी सारा कुछ घूम फिर के फिर बोझ ही आदि उत्ते अद्धे ने मेरे अर्गा बना लिया शायद बोर्ड थले शामे थोड़ी बहन आती मोड़ घोड़ खोती बोर्ड थले। कहावत यह भी मोड़ घोड़ खोती बोझ थले भी जिन्ना मर्जी भजदा उड़ लावे अखीर नूं फिर बोझ का बोझ ही रहिंदा उहदे उत्ते। सो इसे तरीके दे नाल ही भाई साडी जिंदगी चलती रहनी है, जिन्ना मर्जी भजदा उड़ लईए इधर उधर अखीर नूं मौत साडे सिर ते बहनी ही बहनी है। तो यह चंगी गल होगी है भी चंगी आ जिहड़े शहीद हो गए ने भी उन्हां दी इह करमां दी खेड आ भी उन्हां नूं शहादत प्राप्त होई आ। तो शहादत मेरे वर्गियां नूं शरीर ते लगे फट कई वारी जिहड़े ने दुख लगदा आ कि भाई इह ते असीं पीड़ झल कदां गए जी बड़ी दर्दनाक मौत आ, पर इहदे बारे भी गुरबाणी ने सानूं दस्सदी आ भी जो नर दुख मैं दुख नहीं मानी सुख स्नेह और भै नहीं जाके कंचन माटी मन, मतलब एड्डी तगड़ी अवस्था चाहीदी है फिर जाके कदे उह गल्लां पहुंचदियां ने उदां थोड़ी हो जांदियां। हुण इहदे जदे असीं ते इक चीज़ ते भी नहीं मेरे अर्गा आउंदा अजे। सो उह सारियां गल्लां दे उत्ते जे निभ जे कोई ते उह शहादत तक पहुंचदा आ फिर जिहड़ा शरीरां दा दुख आ उह इत्थे एवें नहीं दिखाई रहिंदा, उह बहुत डूंघियां गल्लां ने। मैं नहीं कहिंदा भी मैं उत्थे पहुंच गया आ, जिदा असीं सुणिया आ अपने प्रचारकां दे कोलों जिहड़े पहुंचे होए ने जिन्हां ने गुरबाणी दीआं कथा संथ्यावां दित्तियां ने भी जिहड़ी उह अवस्था आ भी जिथे शरीर दे विचों दुख निकल जांदा आ ਉਹ ਅਵਸਥਾ ਦੇ ਵਿੱਚ ਸ਼ਹੀਦ ਉਸ ਵਕਤ ਪਹੁੰਚਦੇ ਨੇ ਜਦੋਂ ਸ਼ਹਾਦਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸੋ ਉਹ ਜਿਹੜੇ ਦੁੱਖ ਤਕਲੀਫਾਂ ਨੇ ਉਹ ਦੁਨਿਆਵੀ ਰੂਪ ਦੇ ਵਿੱਚ ਸਾਨੂੰ ਲੱਗਦੀਆਂ ਨੇ, ਪਰ ਜਿਹੜੇ ਸ਼ਹੀਦ ਆ ਜਿਹੜੇ ਇਸ ਰਸਤੇ ਤੇ ਚੱਲੇ ਨੇ ਉਹਨਾਂ ਦੀ ਉਹ ਮੌਤ ਜਿਹੜੀ ਆ ਬਹੁਤ ਸੁਖਾਲੀ ਹੁੰਦੀ ਆ, ਬੜੀ ਆਨੰਦਮਈ ਹੁੰਦੀ ਉਸ ਵਕਤ ਦੀ। ਇਹ ਤੇ ਉਹ ਜਾਣਦੇ ਨੇ, ਮੇਰੇ ਤੇ ਸਿਰਫ ਦਸ ਕੁ ਗੱਲਾਂ ਹੀ ਕਰ ਸਕਦਾ ਵੀ ਭਾਈ ਸ਼ਾਇਦ ਐਵੇਂ ਦੀ ਹੁੰਦੀ ਹੋਵੇ, ਪਰ ਜਿੰਨੀ ਕੁ ਗੁਰਬਾਣੀ ਦੀ ਸਮਝ ਗੁਰੂ ਮਹਾਰਾਜ ਨੇ ਬਖਸ਼ੀ ਆ ਉਹਦੇ ਮੁਤਾਬਕ ਤੇ ਇੰਨਾ ਕੁ ਸਮਝ ਆਇਆ ਆ ਕਿ ਬਾਕੀ ਸਾਰਿਆਂ ਦੀ ਜਿਹੜੀ ਜਿੰਦ ਆ ਉਹ ਹੱਡਾਂ ਨੂੰ ਬੜੀ ਕੜਕਾ ਕੇ ਨਿਕਲਣੀ ਆ, ਪਰ ਦੁੱਖ ਜਿਹੜਾ ਆ ਉਹ ਹੱਡਾਂ ਦਾ ਨਹੀਂ ਹੁੰਦਾ, ਦੁੱਖ ਆਤਮਾ ਦਾ।

ਵੀ ਨੇ ਉਹ ਸ਼ਹਾਦਤਾਂ ਨੂੰ ਨੁਕਸਾਨ ਦੱਸਦੇ ਨੇ। ਉਹ ਕਹਿਣਗੇ ਲੈ 50,000 ਬੰਦਾ ਮਰਾ ਲਿਆ, ਕੌਮ ਦਾ ਇੰਨਾ ਨੁਕਸਾਨ ਕਰ ਲਿਆ। ਉਹ ਭਾਈ ਇਹ ਨੁਕਸਾਨ ਥੋੜੀ ਆ, ਇਹ ਕੋਈ ਬਿਜ਼ਨਸ ਥੋੜੀ ਚੱਲਣ ਡਿਆ ਵੀ 4 ਬੰਦੇ ਦੇ ਜਾਓ ਤੇ ਉਹਦੇ ਬੰਦੇ ਤੁਹਾਨੂੰ ਆਹ ਮਿਲ ਜਾਊਗਾ, 5 ਬੰਦੇ ਮਰਾ ਲਓ ਇਹਦੇ ਬੰਦੇ ਆਹ ਮਿਲ ਜਾਊਗਾ, ਇਹ ਤੇ ਇੱਦਾਂ ਹੀ ਚੱਲਣਾ। ਸੋ ਮੌਤ ਜਿਹੜੀ ਆ ਭਾਈ ਉਹ ਆਉਣੀ ਆਉਣੀ। ਮੈਂ ਆਪਣੀ ਗੱਲ ਨੂੰ ਜਿਹੜਾ ਵਾ ਉਹ ਵਿਸ਼ਰਾਮ ਦੇਵਾਂ, ਜਥੇ ਬੈਠੇ ਨੇ ਉਹਨਾਂ ਨੇ ਗੁਰਬਾਣੀ ਦੇ ਨਾਲ ਤੁਹਾਨੂੰ ਜੋੜਨਾ, ਪਰ ਮੇਰੀ ਸਿਰਫ ਬੇਨਤੀ ਇੰਨੀ ਕਿਹਾ ਕਿ ਜੇ ਸ਼ਹੀਦਾਂ ਨੂੰ ਯਾਦ ਕਰਨਾ ਆ ਤੇ ਉਹ ਕੱਲਾ ਇਸ ਪੁਆਇੰਟ ਤੇ ਆ ਕੇ ਨਹੀਂ ਮੁੱਕ ਜਾਣਾ ਕਿ ਅਸੀਂ ਦੀਵਾਨ ਵਿੱਚ ਆਏ ਮੱਥਾ ਟੇਕਿਆ ਤੇ ਬਾਅਦ ਚ ਖਾਧਾ ਪੀਜ਼ਾ ਤੇ ਘਰ ਨੂੰ ਚਲੇ ਗਏ। ਉਹਦੇ ਲਈ ਜਿਹੜੀ ਸ਼ਹਾਦਤ ਜਿਸ ਕਾਰਨ ਹੋਈ ਆ ਉਹਨੂੰ ਪ੍ਰਚਾਰਨਾ, ਉਹਦੇ ਤੇ ਤੁਰਨਾ ਸਾਡਾ ਤੁਹਾਡਾ ਸਾਰਿਆਂ ਦਾ ਕੱਲੇ ਕੱਲੇ ਦਾ ਫਰਜ਼ ਆ। ਅਸੀਂ ਉਹੋ ਜਿਹੇ ਲੋਕ ਵੀ ਦੁਨੀਆਂ ਦੇ ਵਿੱਚ ਵੇਖੇ ਨੇ ਜਿਹਨਾਂ ਨਾਂ ਦੇ ਅੱਗੇ ਤੇ ਸੰਤ ਲਵਾ ਲਿਆ, ਜਿਹਨਾਂ ਨਾਂ ਦੇ ਅੱਗੇ ਤੇ ਬਾਬਾ ਲਵਾ ਲਿਆ, ਪਰ ਉਹ ਦੁਨੀਆਂ ਨੂੰ ਮਤ ਇਹ ਦਿੰਦੇ ਨੇ ਵੀ ਕੱਲਾ ਵਾਹਿਗੁਰੂ ਵਾਹਿਗੁਰੂ ਕਰੋ, ਤੁਹਾਨੂੰ ਆਪਣੀ ਰਾਜਨੀਤੀ ਤੇ ਖਾਲਿਸਤਾਨ ਦੀ ਗੱਲ ਕਰਨ ਦੀ ਜ਼ਰੂਰਤ ਨਹੀਂ, ਤੇ ਨਾ ਉਹ ਤੁਹਾਨੂੰ ਸਟੇਜਾਂ ਤੋਂ ਕਰਦੇ ਦੇਣਗੇ। ਪਰ ਸਿੱਖੀ ਦਾ ਇਹ ਸਿਧਾਂਤ ਨਹੀਂਗਾ, ਸਿੱਖੀ ਦਾ ਇਹ ਸਿਧਾਂਤ ਆ ਵੀ ਜਿਹੜਾ ਸੰਤ ਬਣਿਆ ਉਹ ਸਿਪਾਹੀ ਬਣਨਾ ਹੀ ਬਣਨਾ ਆਟੋਮੈਟਿਕਲੀ, ਤੇ ਜਿਹੜਾ ਅਜੇ ਸਿਰਫ ਕਹਿਣ ਨੂੰ ਹੀ ਸੰਤ ਬਣਿਆ ਆ, ਸੱਚ ਹੈ ਜਿਹੜਾ ਜਿਹੜਾ ਸਿੱਖ ਨੂੰ ਰਾਜਨੀਤਿਕ ਤੌਰ ਦੀ ਚੇਤਨਾ ਨਹੀਂ ਦਿੰਦਾ ਨਾਲ ਦੀ ਨਾਲ, ਜਿੰਨਾ ਮਰਜ਼ੀ ਮੇਰਾ ਕਾ ਕੋਈ ਪਖੰਡ ਕਰ ਲੇ, ਸੰਤ ਨਹੀਂ ਬਣਿਆ ਅੰਦਰੋਂ। ਸੰਤ ਜਿਹੜਾ ਜਿਹੜਾ ਬਣਿਆ, ਦੱਸੋ ਕਿਹੜਾ ਸਾਡੇ ਸਿੱਖ ਇਤਿਹਾਸ ਦੇ ਵਿੱਚ ਸੀਗਾ ਉਹਨਾਂ ਦੇ ਨਾਂ ਦੇ ਅੱਗੇ ਸੰਤ ਲਵਾਇਆ ਵੀ ਨਹੀਂ, ਪਰ ਜਦੋਂ ਜਦੋਂ ਗੁਰੂ ਮਹਾਰਾਜ ਦੇ ਵੱਲ ਨੂੰ ਕੋਈ ਹਮਲਾਵਰ ਹੋ ਕੇ ਆਇਆ ਆ, ਸਾਡੇ ਧਾਰਮਿਕ ਸਥਾਨਾਂ ਵੱਲ ਨੂੰ ਹੋ ਕੇ ਆਇਆ ਆ, ਤੇ ਜਿਨ੍ਹਾਂ ਜਿਨ੍ਹਾਂ ਨੇ ਭੋਰਿਆਂ 'ਚ ਬਹਿ ਕੇ ਭਗਤੀਆਂ ਕੀਤੀਆਂ ਸਭ ਤੋਂ ਅੱਗੇ ਹੋ ਕੇ ਉਹ ਨਿਤਰੇ ਨੇ, ਤੇ ਅੱਜ ਜਦੋਂ ਜਦੋਂ ਹਮਲਾ ਆਉਂਦਾ ਉਹ ਸਾਡੇ ਵਰਗ ਨੂੰ ਮਤਾਂ ਦਿੱਤੀਆਂ ਜਾਂਦੀਆਂ ਵੀ ਭੋਰਿਆਂ 'ਚ ਵੜ ਜਾਓ ਜਾ ਕੇ। ਭੋਰਿਆਂ 'ਚ ਵੜਨਾ ਗਲਤ ਨਹੀਂ ਗਾ, ਵਾਹਿਗੁਰੂ ਕਰਨਾ ਸਿੱਖ ਦੀ ਖੁਰਾਕ ਆ, ਨਾਮ ਜਪਣਾ ਸਿੱਖ ਦੀ ਖੁਰਾਕ ਆ, ਪਰ ਜੇ ਉਹ ਖੁਰਾਕ ਖਾ ਕੇ ਅੰਦਰੋਂ ਅਜੇ ਤਾਕਤ ਨਹੀਂ ਆਈ ਤੇ ਫਿਰ ਕਿਤੇ ਸਾਡੇ ਕਿਸੇ ਉਸੇ ਭਲਵਾਨ ਵਾਲੀ ਨਾ ਕਿਤੇ ਸਾਡੇ ਨਾਲ ਵਾਪਰੇ, ਜਿਹਨੂੰ ਗੁਰੂ ਮਹਾਰਾਜ ਕਹਿੰਦੇ ਵੀ ਕੋਈ ਨੀ ਹੁਣ ਸਾਡਾ ਵੀ ਹਾਥੀ ਲੜੂਗਾ, ਤੇ ਉਹ ਜਿਹੜਾ ਅੰਨ ਖਾਣ ਵਾਲਾ ਮੇਰੇ ਵਰਗਾ ਆਇਆ ਸੀ ਘਰ ਕੱਲਾ, ਉਹ ਫਿਰ ਕੰਧ ਟੱਪ ਕੇ ਭੱਜ ਗਿਆ ਸੀ, ਇਹ ਕੰਮ ਕਿਤੇ ਸਾਡੇ ਨਾਲ ਕਿਤੇ ਅੱਜ ਇਹੋ ਤੇ ਨਹੀਂ ਵਾਪਰਨ ਡਿਆ ਵੀ ਕਹਿਣ ਨੂੰ ਤੇ ਅਸੀਂ ਗੁਰੂ ਦਾ ਨਾਮ ਹਮੇਸ਼ਾ ਜਪਦੇ ਹਾਂ, ਕਹਿਣ ਨੂੰ ਤੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਸਵਾਸ ਸਵਾਸ ਗੁਰੂ ਦਾ ਨਾਮ ਲੈਣਾ ਆ, ਵਾਹਿਗੁਰੂ ਵਾਹਿਗੁਰੂ ਕਰਨਾ ਆ, ਤੇ ਜਿੱਦਣ ਸਾਡੇ ਕਿਲ੍ਹਿਆਂ ਦੇ ਉੱਤੇ ਹਾਥੀ ਕੋਈ ਚੜ ਕੇ ਆਇਆ ਬੇਗਾਨਾ ਤੇ ਅਸੀਂ ਸਭ ਤੋਂ ਪਹਿਲਾਂ ਮਾਰੀ ਛਾਲ ਤੇ ਸਿੱਖੀ ਦੇ ਕਿਲ੍ਹੇ ਚੋਂ ਬਾਹਰ, ਇਹ ਨਹੀਂ। ਸੋ ਬਖਸ਼ਿਸ਼ ਹੁੰਦੀ ਆ ਗੁਰੂ ਦੀ, ਉਹ ਬਖਸ਼ਿਸ਼ ਉਹਦਾ ਭਾਈ ਬਚਿੱਤਰ ਸਿੰਘ ਦੇ ਹੋਈ ਸੀ, ਇਹ ਬਖਸ਼ਿਸ਼ ਅੱਗੇ ਤੋਂ ਅੱਗੇ ਇਵੇਂ ਚੱਲਦੀ ਰਹਿਣੀ ਆ, ਇਹ ਬਖਸ਼ਿਸ਼ ਭਾਈ ਹਰਦੀਪ ਸਿੰਘ ਨਿੱਜਰ ਤੇ ਹੋਈ ਆ, ਜਿਹਨੇ ਇੰਡੀਆ ਦਾ ਮਛਰਿਆ ਹਾਥੀ ਜਿਹੜਾ ਇਸ ਧਰਤੀ ਦਾ ਦੰਦ ਆਉਂਦਾ ਫਿਰਦਾ ਸੀ, ਅਜੇ ਪਤਾ ਨਹੀਂ ਕਿੰਨੇ ਹੋਰ ਸ਼ਿਕਾਰ ਉਹਨੇ ਕਰਨੇ ਸੀ, ਜੇ ਉਸ ਮਛਰੇ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਆਪਣੀ ਸ਼ਹਾਦਤ ਦੇ ਕੇ ਕਿਸੇ ਨੇ ਮਾਰੀ ਇਸ ਧਰਤੀ ਤੇ, ਤੇ ਉਹ ਭਾਈ ਹਰਦੀਪ ਸਿੰਘ ਨਿੱਜਰ ਨੇ ਮਾਰੀ। ਸਤਿ ਸ੍ਰੀ ਅਕਾਲ। ਸੋ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ ਇਹ ਨਹੀਂ ਮੁੱਕਣੀਆਂ। ਇੱਕ ਸਵਾਲ ਆਉਂਦਾ ਆ, ਉਹਦਾ ਇੱਕ ਮਿੰਟ 'ਚ ਮੈਂ ਜਵਾਬ ਦੇ ਕੇ ਮਾਫ਼ੀ ਮੰਗ ਲਾਂ ਵੀ ਦੁਨੀਆਂ ਕਹਿ ਦਿੰਦੀ ਆ ਵੀ ਇੰਨਾ ਚਿਰ ਹੋ ਗਿਆ ਤੁਹਾਨੂੰ ਤੁਰਿਆ ਫਿਰਦਿਆਂ ਨੂੰ। ਪਹਿਲੀ ਤਾਂ ਇਹ ਬੜੀ ਬਿਮਾਰੀ ਸਾਨੂੰ ਸਿੱਖਾਂ ਦੀ, ਉਹ ਜਦੋਂ ਸਾਨੂੰ ਕਹਿਣਗੇ ਕਹਿਣਗੇ ਤੁਹਾਨੂੰ ਤੁਰਿਆਂ ਨੂੰ ਹੋ ਗਿਆ, ਵੀ ਤੁਹਾਨੂੰ ਦੱਸ ਵੀ ਮੈਂ ਆਪਣੇ ਘਰ ਲਈ ਖਾਲਿਸਤਾਨ ਲੈਣਾ, ਇਹ ਨਹੀਂ ਕਹਿੰਦੇ ਵੀ ਸਾਨੂੰ ਇੰਨਾ ਚਿਰ ਹੋ ਗਿਆ ਕੌਮ ਨੂੰ ਤੁਰਿਆਂ ਨੂੰ, ਕਹਿਣਗੇ ਤੁਹਾਨੂੰ ਖਾਲਿਸਤਾਨੀਆਂ ਨੂੰ ਇੰਨਾ ਚਿਰ ਹੋ ਗਿਆ ਖਾਲਿਸਤਾਨ ਤੇ ਤੁਰਿਆਂ ਨੂੰ, ਵੀ ਦੱਸੋ ਅਸੀਂ ਖਾਲਿਸਤਾਨੀ ਉੱਤੋਂ ਸੱਤਵੇਂ ਅਸਮਾਨ ਤੋਂ ਡਿੱਗੇ ਹਾਂ, ਵੱਖਰਾ ਇੱਕ ਠੱਪਾ ਲੈ ਕੇ ਵੀ ਇੰਨੇ ਕੁ ਖਾਲਿਸਤਾਨੀਆਂ ਤੇ ਬਾਕੀ ਵੱਖਰੇ ਨੇ। ਉਹ ਭਾਈ ਇਹ ਸਾਰੀ ਸਿੱਖਾਂ ਦੀ ਇਕੱਠੀ ਲੜਾਈ ਆ, ਤੇ ਇਹਨੂੰ ਇਹ ਕੱਲਾ ਜੋੜ ਦੇਣਾ ਵੀ ਵਿੱਚ ਚਾਰਕ ਜਿਹੜੇ ਆ ਗਏ ਇੱਦਾਂ ਨਾ ਕਰਿਆ ਕਰੋ, ਇੱਕ ਸਮੂਹਕ ਰੂਪ ਦੇ ਵਿੱਚ ਕੌਮੀ ਗੱਲ ਕਰਿਆ ਕਰੀਏ ਅਸੀਂ ਵੀ ਸਾਨੂੰ ਇੰਨਾ ਚਿਰ ਹੋ ਗਿਆ, ਕਹਿਣਗੇ ਵੀ ਸੰਘਰਸ਼ ਕਰਦੇ ਨੂੰ ਅਸੀਂ ਤਾਂ ਖਾਲਿਸਤਾਨ ਮਿਲਿਆ ਕਿਉਂ ਨਹੀਂ, ਮਿਲਣਾ ਕਦੋਂ ਗਿਆ। ਉਦੋਂ ਵੀ ਪਹਿਲਾਂ ਇੱਕ ਕਿੱਡਾ ਸਾਡਾ ਬੇਤੁਕਾ ਸਵਾਲ ਆ ਵੀ ਮਿਲਣਾ ਵੀ ਆ, ਯਕੀਨ ਹੀ ਹੈ ਨਹੀਂ ਸਾਨੂੰ ਸਿੱਖਾਂ ਨੂੰ ਅਜੇ, ਪਹਿਲਾਂ ਯਕੀਨ ਤੇ ਹੋਵੇ। ਜਿਵੇਂ ਮਸਕੀਨ ਜੀ ਸਾਖੀ ਸੁਣਾਉਂਦੇ ਹੁੰਦੇ ਵੀ ਮੀਂਹ ਪੈਣ ਦੀਆਂ ਅਰਦਾਸਾਂ ਹੋਣ ਲੱਗੀਆਂ ਤੇ ਕਿਸੇ ਨੇ ਕਿਹਾ ਵੀ ਜਾ ਕੇ ਪਹਾੜ ਤੇ ਅਰਦਾਸ ਕਰੋ ਵੀ ਮੀਂਹ ਪੈ ਜੂਗਾ ਤੇ ਮੇਰੇ ਵਰਗੇ ਸਾਰੇ ਬਾਹਾਂ ਲਮਕਾਉਂਦੇ ਤੁਰੇ ਜਾਣ ਤੇ ਇੱਕ ਛਤਰੀ ਲਈ ਜਾਵੇ। ਉਹ ਕਹਿੰਦਾ ਇੰਨੀ ਧੁੱਪ ਜਿਹੜੀ ਛਤਰੀ ਕਿੱਧਰ ਲੈ ਕੇ ਚੱਲਿਆ, ਉਹ ਕਹਿੰਦਾ ਅਰਦਾਸ ਕਰਨ ਚੱਲਿਆ ਮੀਂਹ ਪੈਣਾ ਵਾ ਤੇ ਆਉਂਦਾ ਭਿੱਜ ਕੇ ਥੋੜੀ ਆਉਣਾ। ਉਹ ਜਿਹੜਾ ਵਿਸ਼ਵਾਸ ਆ ਸਾਡੇ ਅੰਦਰ ਨਿੱਤ, ਅਸੀਂ ਕਹਿੰਦੇ ਤਾਂ ਵੀ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਗੁਰੂ ਦੀ ਹਜ਼ੂਰੀ ਚ ਖੜ ਕੇ, ਤੇ ਫਿਰ ਵੀ ਸਿੱਖਾ ਜੇ ਤੇਰੇ ਮਨ ਚ ਸ਼ੰਕਾ ਆ ਵੀ ਸਾਡਾ ਰਾਜ ਆਉਣਾ ਕਿ ਨਹੀਂ ਆਉਣਾ, ਤੇ ਫਿਰ ਤੇਰਾ ਰੱਬ ਹੀ ਰਾਖਾ ਭਾਈ ਕੌਮਿਆਂ ਵਾਲਾ। ਵੈਸੇ ਤੇ ਸਾਰਿਆਂ ਦਾ ਰੱਬ ਰਾਖਾ ਹੁੰਦਾ, ਇੱਕ ਕੌਮਿਆਂ ਦੇ ਵਿੱਚ ਗੱਲ ਹੁੰਦੀ ਹੈ ਜਿਹੜੀ ਟੌਂਟ ਵੱਜ ਕੇ ਹੁੰਦੀ ਹੈ ਇੱਕ ਹਿਸਾਬ ਦੀ ਕਿ ਭਾਈ ਫਿਰ ਸਾਡੀ ਮਤ ਦਾ ਰੱਬ ਹੀ ਰਾਖਾ ਵੀ ਅਸੀਂ ਕਿੱਧਰ ਨੂੰ ਤੁਰ ਪਏ ਵੀ ਸਵੇਰੇ ਸ਼ਾਮ ਦੋਹਰਾ ਪੜ੍ਹ ਕੇ ਵੀ ਸਾਨੂੰ ਵਿਸ਼ਵਾਸ ਨਹੀਂ ਆਇਆ ਵੀ ਅਸੀਂ ਰਾਜ ਕਰਨਾ ਕਿ ਨਹੀਂ ਕਰਨਾ। ਘੱਟੋ ਘੱਟ ਇਹ ਸਵਾਲ ਤੇ ਬੰਦ ਕਰ ਦਿਓ ਵੀ ਸਿੱਖਾਂ ਨੇ ਰਾਜ ਕਰਨਾ ਕਿ ਨਹੀਂ ਕਰਨਾ, ਇਹ ਕਰਨਾ ਹੀ ਕਰਨਾ। ਫਿਰ ਕਹਿਣਗੇ ਜੀ ਕਦੋਂ ਕਾਉਣਾ, ਕਦੋਂ ਕਾਉਣਾ ਕੀ ਹੈ, ਜਿੱਦਣ ਸਰੋਂ ਘਰੋਂ ਨਿਕਲ ਤੁਰਾਂਗੇ ਸਾਰੇ ਉਹ ਭਾਵੇਂ ਕੱਲ ਲੈ ਲਿਓ, ਤੇ ਜੇ ਸਾਰੇ ਘਰੋਂ ਘਰੀ ਸੋਫਿਆਂ ਤੇ ਬੈਠੇ ਰਹੇ ਚੁੱਪ ਕਰਕੇ ਨਜ਼ਾਰੇ ਦੇ ਨਾਲ ਤੇ ਫਿਰ ਸਾਰੀ ਉਮਰ ਨਹੀਂ ਆਉਣਾ। ਇਹ ਕੋਈ ਕੈਲਕੂਲੇਸ਼ਨ ਔਖੀਆਂ ਥੋੜੀ ਆ, ਕੌਮਾਂ ਸੰਘਰਸ਼ ਦੇ ਰਾਹ ਤੇ ਤੁਰ ਪੈਣ ਤੇ ਮੰਜ਼ਿਲਾਂ ਮਾਰ ਲੈਂਦੀਆਂ ਨੇ, ਜਿਹਨੇ ਮੇਰੇ ਵਰਗ ਨੇ ਘਰੋਂ ਤੁਰਨਾ ਹੀ ਨਹੀਂਗਾ ਉਹਨੇ ਜਿੱਥੋਂ ਮਰਜ਼ੀ ਘਰੋਂ ਬੈਠਾ ਕਰੀ ਜਾਵੇ, ਇੱਥੋਂ ਵੀ ਕੈਲਗਰੀ ਇੰਨੀ ਦੂਰ ਆ ਉਹ ਇੰਨੀ ਦੂਰ ਆ, ਕਹਿਣ ਨਾਲ ਥੋੜੀ ਪਹੁੰਚ ਜਾਣਾ,

0: ਤੁਰੂਗਾ ਉਹਨੇ ਹੀ ਪਹੁੰਚਣਾ। ਸੋ ਕੱਲੀਆਂ ਖਾਲਿਸਤਾਨ ਦੀਆਂ ਗੱਲਾਂ ਕੀਤੀਆਂ ਨੇ, ਗੱਲ ਬਣਨੀ ਭਾਈ ਜਿਹੜੀ ਮੇਰੇ ਤੋਂ ਪਹਿਲਾਂ ਭਾਈ ਖੇਲਾ ਸੀ ਉਹਨਾਂ ਨੇ ਵੀ ਕੀਤੀ ਹੈ, ਖੇਲੇ ਉਹਨਾਂ ਨੇ, ਕਿ ਇਹ ਕਹਿਣ ਦੇ ਨਾਲ ਗੱਲ ਨਹੀਂ ਬਣਨੀ, ਇਹਦੇ ਲਈ ਕੁਝ ਕਰਨਾ ਵੀ ਪੈਣਾ। ਤੇ ਜਿਹੜੇ ਕਰਦੇ ਨੇ ਘੱਟੋ ਘੱਟ ਜੇ ਤੁਸੀਂ ਨਹੀਂ ਕਰ ਸਕਦੇ ਤੇ ਜਿਹੜੇ ਕਰਦੇ ਹੋ ਰੱਬ ਦਾ ਵਾਸਤਾ ਉਹਨਾਂ ਦੀਆਂ ਲੱਤਾਂ ਨਾ ਖਿੱਚਿਆ ਕਰੋ, ਉਹਨਾਂ ਨੂੰ ਟੌਂਟ ਨਾ ਮਾਰਿਆ ਕਰੋ, ਉਹਨਾਂ ਨੂੰ ਮਿਹਣੇ ਨਾ ਮਾਰਿਆ ਕਰੋ, ਸਗੋਂ ਉਹਨਾਂ ਦਾ ਸਾਥ ਦੇ ਸਕਦੇ ਹੋ ਤੇ ਸਾਥ ਦਿਓ, ਨਹੀਂ ਸਾਥ ਦੇ ਸਕਦੇ ਤੇ ਘੱਟੋ ਘੱਟ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਕਿ ਉਹ ਆਪਣੇ ਆਖਰੀ ਸਵਾਸਾਂ ਤੱਕ ਇਸ ਸੰਘਰਸ਼ ਤੇ ਖੜੇ ਰਹਿਣ, ਨਿਭ ਜਾਣ, ਉਹਦੀ ਅਰਦਾਸ ਤੇ ਕਰੀਏ। ਸਤਿ ਸ੍ਰੀ ਅਕਾਲ। ਸੋ ਅਰਦਾਸ ਦੇ ਵਿੱਚ ਬੜੀ ਬਖਸ਼ਿਸ਼ ਆ, ਅਰਦਾਸ ਸਾਰੇ ਕਰਦੇ ਆ, ਨਿੱਤ ਅਸੀਂ ਆਪਣੇ ਨਿੱਜ ਵਾਸਤੇ ਕਰਦੇ ਹਾਂ, ਤੇ ਜੇ ਅੱਜ ਸ਼ਹੀਦ ਨੂੰ ਨਤਮਸਤਕ ਹੋਣ ਲਈ ਆਏ ਹਾਂ, ਉਹਦੀ ਸੋਚ ਨੂੰ ਨਤਮਸਤਕ ਹੋਣ ਲਈ ਆਏ ਹਾਂ, ਤੇ ਸਿਰਫ ਮੇਰੀ ਇੰਨੀ ਕੁ ਬੇਨਤੀ ਆ ਕਿ ਅੱਜ ਦੀ ਸਾਡੀ ਅਰਦਾਸ ਸਾਡੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੀ ਹੋਵੇ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰੇ ਦਲ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਡ, ਜੋ ਵਿਸ਼ੇਸ਼ ਕਰਕੇ ਦੇਸ਼ ਪੰਜਾਬ ਦੀ ਧਰਤੀ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਪਿਛਲੇ ਦਿਨਾਂ ਤੋਂ ਪਹੁੰਚੇ ਹੋਏ ਨੇ। ਸੋ ਖਾਲਸਾ ਜੀ, ਆਪ ਨੇ ਸਰਵਣ ਵਿਚਾਰ ਕੀਤੇ ਨੇ ਬੁਲਾਰਿਆਂ ਦੇ। ਸੋ ਅਖੀਰ ਗੱਲ ਇਹੀ ਹੈ ਕਿ ਜੋ ਸ਼ਹੀਦਾਂ ਦੀ ਸੋਚ ਹੈ ਉਸ ਦੇ ਉੱਤੇ ਅਸੀਂ ਪਹਿਰਾ ਦੇਣਾ, ਔਰ ਸੋਚ ਉਹਨਾਂ ਦੀ ਕੀ ਆ, ਆਪ ਸੰਗਤਾਂ ਨੇ ਸਰਵਣ ਕਰ ਲਿਆ ਕਿ ਹੱਕ ਸੱਚ ਦੀ ਲੜਾਈ ਵਾਸਤੇ ਜੂਝਣਾ, ਧਰਮ ਦੀ ਲੜਾਈ ਵਾਸਤੇ ਜੂਝਣਾ, ਔਰ ਜਬਰ ਅਤੇ ਜ਼ੁਲਮ ਦਾ ਟਾਕਰਾ ਕਰਨਾ, ਔਰ ਆਪਣੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਜੋ ਸੰਘਰਸ਼ ਚੱਲ ਰਿਹਾ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ, ਉਹਦੇ ਵਿੱਚ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਨੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਔਰ ਇੱਕ ਬੇਨਤੀ ਜਿਹੜੀ ਵਾਰ ਵਾਰ ਬੁਲਾਰਿਆਂ ਨੇ ਕੀਤੀ ਹੈ ਕਿ ਭਾਈ ਏਕਤਾ ਦੇ ਨਾਲ ਪ੍ਰੇਮ ਦੇ ਨਾਲ ਸਾਰਿਆਂ ਨੂੰ ਸਾਨੂੰ ਚੱਲਣਾ ਚਾਹੀਦਾ। ਸੋ ਖਾਲਸਾ ਜੀ, ਦਾਸ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹ ਬਿਲਕੁਲ ਗੱਲ ਸੱਚ ਹੈ ਵੀ ਏਕਤਾ ਤੇ ਪ੍ਰੇਮ ਦੇ ਨਾਲ ਚੱਲਣਾ ਚਾਹੀਦਾ। ਸੋ ਜਿਸ ਤਰ੍ਹਾਂ ਭਾਈ ਮਨਿੰਦਰ ਸਿੰਘ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਖਾਲਸਾ ਜੀ, ਇਹ ਇਕੱਲਾ ਜਿਹੜਾ ਹੁੰਦਾ ਕਮੇਟੀ ਦਾ ਫਰਜ਼ ਨਹੀਂ ਬਣਦਾ ਵੀ ਕਾਰਜ ਜਿੰਨੇ ਵੀ ਕਾਰਜ ਕਰਨੇ ਨੇ ਜਾਂ ਆਉਣ ਵਾਲੇ ਸਮੇਂ ਲਈ ਕਾਰਜ ਕਰਨੇ ਨੇ ਉਹਦੇ ਵਿੱਚ ਸੰਗਤਾਂ ਦਾ ਜਿਹੜਾ ਸਹਿਯੋਗ ਆ ਉਹ ਇੱਕ ਵੱਡਾ ਹੁੰਦਾ। ਵੱਡੇ ਰੂਪ ਦੇ ਵਿੱਚ ਸੰਗਤਾਂ ਸਹਿਯੋਗ ਬਖਸ਼ਿਸ਼ ਕਰਦੀਆਂ ਨੇ ਤਾਂ ਜਿਹੜੇ ਸਾਰੇ ਕਾਰਜ ਨੇ ਉਹ ਸਫਲ ਹੁੰਦੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਇਹਨਾਂ ਨੇ ਭਾਈ ਸਾਹਿਬ ਜੀ ਨੇ ਮਨਿੰਦਰ ਸਿੰਘ ਨੇ ਬੇਨਤੀ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਾਲਸਾ ਜੀ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਨੇ ਜਿਹਨਾਂ ਨੇ ਵੀ ਸੇਵਾ ਕਰਨੀ ਆ ਜਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹਨਾਂ ਤੋਂ ਸੇਵਾ ਲੈਣੀ ਆ ਉਹ ਖਾਲਸਾ ਜੀ ਸ਼ਹੀਦਾਂ ਦੀ ਜੋ ਸੋਚ ਹੈ ਉਸ ਤੇ ਪਹਿਰਾ ਦੇਣ ਵਾਲੇ ਹੋਣ। ਔਰ ਇਹ ਫਰਜ਼ ਬਣਦਾ ਸੰਗਤ ਦਾ, ਇਹ ਇਕੱਲੀ ਕਮੇਟੀ ਦਾ ਫਰਜ਼ ਨਹੀਂ ਵੀ ਕਮੇਟੀ ਨੇ ਸਾਰਾ ਕੁਝ ਕਰਨਾ, ਇਹ ਸੰਗਤ ਦਾ ਫਰਜ਼ ਬਣਦਾ ਹੈ। ਸੰਗਤ ਨੇ ਸੋਚਣਾ ਹੈ ਵੀ ਕਿਹੜਾ ਬੰਦਾ ਅੱਗੇ ਆਉਣਾ ਚਾਹੀਦਾ ਜਿਹੜਾ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇ ਸਕਦਾ। ਸੋ ਕਿਉਂਕਿ ਆਪਾਂ ਸਾਰੇ ਇੱਥੇ ਹੀ ਰਹਿੰਦੇ ਹਾਂ, ਆਪਾਂ ਕਿਹੜਾ ਕੋਈ ਬਾਹਰੋਂ ਕੋਈ ਬੰਦਾ ਲੈ ਆਉਣਾ। ਜਿਹੜੇ ਇੱਥੇ ਜਿੰਨੇ ਪਿਆਰੇ ਗੁਰਮੁਖ ਪਿਆਰੇ ਸੇਵਾ ਕਰਦੇ ਨੇ ਕੋਈ ਵੀ ਹੋਵੇ ਭਾਵਾਂ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਇਸ ਕਰਕੇ ਖਾਲਸਾ ਜੀ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਇੱਕ ਜਿਹੜਾ ਵੱਡਾ ਫਰਜ਼ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਵੀ ਆਪਾਂ ਜਿਹੜੀ ਗਾਂਹ ਸੇਵਾ ਆ ਉਹ ਕਿਹੜੇ ਗੁਰਮੁਖ ਪਿਆਰੇ ਲਾਉਣੇ ਨੇ, ਔਰ ਸਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਉਸ ਸੋਚ ਦੇ ਉੱਤੇ ਪਹਿਰਾ ਦੇ ਸਕਦੇ ਕਿ ਨਹੀਂ। ਸੋ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨ, ਬਲ ਬਖਸ਼ਿਸ਼ ਕਰਨ, ਅਸੀਂ ਸਾਰੇ ਜਣੇ ਰਲ ਮਿਲ ਕੇ ਇੱਕ ਸੋਚ ਦੇ ਧਾਰਨੀ ਹੋ ਕਰਕੇ ਜੋ ਸ਼ਹੀਦਾਂ ਦੀ ਸੋਚ ਹੈ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਦੇਸ਼ ਉਪਦੇਸ਼ ਬਖਸ਼ਿਸ਼ ਕੀਤੇ ਨੇ ਉਸ ਦੇ ਉੱਤੇ ਪਹਿਰੇ ਦਿੰਦਿਆਂ ਹੋਇਆਂ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਗੁਰਮੁਖ ਪਿਆਰਿਆਂ ਤੋਂ ਸੇਵਾਵਾਂ ਆਪਣੇ ਦਰ ਘਰ ਦੀਆਂ ਲੈਂਦੇ ਰਹਿਣ। ਸੋ ਇੱਕ ਵਾਰ ਫਿਰ ਮੈਂ ਸਮੂਹ ਹੀ ਸੰਗਤਾਂ ਦਾ, ਸਮੂਹ ਬੁਲਾਰਿਆਂ ਦਾ ਜਿਹਨਾਂ ਨੇ ਹਾਜ਼ਰੀ ਭਰੀਆਂ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਸਮੂਹ ਕਮੇਟੀਆਂ, ਸਮੂਹ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਨੇ ਦਸ਼ਮੇਸ਼ ਦਰਬਾਰ ਸਾਹਿਬ ਤੋਂ, ਬਾਬਾ ਬੰਦਾ ਸਿੰਘ ਬਹਾਦਰ ਤੋਂ, ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਤੋਂ, ਗੁਰੂ ਨਾਨਕ ਦਰਬਾਰ ਲਸਾਲ ਤੋਂ ਮੋਂਟਰੀਅਲ ਤੋਂ ਪਹੁੰਚੇ ਨੇ ਗੁਰਮੁਖ ਪਿਆਰੇ, SFJ ਸਿੱਖਸ ਫੋਰ ਜਸਟਿਸ ਵਾਲੀ ਟੀਮ ਸਾਰੀ ਪਹੁੰਚੀ ਹੋਈ ਹੈ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬਾਰਸ ਪੰਜਾਬ ਦੀ ਜਥੇਬੰਦੀ ਦੇ ਸਿੰਘ ਗੁਰਮੁਖ ਪਿਆਰੇ ਪਹੁੰਚੇ ਨੇ, ਪੰਟਿੰਗਟਨ ਗੁਰਦੁਆਰਾ ਸਾਹਿਬ ਤੋਂ ਭਾਈ ਲਖਵੀਰ ਸਿੰਘ ਜੀ ਹੋਣੀ ਉਹ ਗੁਰਮੁਖ ਪਿਆਰੇ ਪਹੁੰਚੇ ਨੇ, ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਨੇ ਜਿਹੜੇ ਆਪਣੇ ਆਪਣੇ ਤੌਰ ਦੇ ਉੱਤੇ ਸੰਘਰਸ਼ ਦੀਆਂ ਸੇਵਾਵਾਂ ਨਿਭਾ ਰਹੇ ਨੇ। ਕਿਉਂਕਿ ਆਪਾਂ ਵਾਰ ਵਾਰ ਬੇਨਤੀ ਕੀਤੀ ਹੈ, ਭਾਈ ਹਰਦੀਪ ਸਿੰਘ ਜੀ ਦੀ ਗੱਲ ਚੱਲ ਰਹੀ ਹੈ, ਭਾਈ ਹਰਦੀਪ ਸਿੰਘ ਜੀ ਦੀ ਜਿਹੜੀ ਸਭ ਤੋਂ ਵੱਡੀ ਖੂਬੀ ਉਹ ਖਾਲਸਾ ਜੀ ਇਹ ਸੀ ਕਿ ਕੋਈ ਵੀ ਜਥੇਬੰਦੀ ਹੋਵੇ, ਕੋਈ ਵੀ ਕੋਈ ਇੰਡੀਵਿਜੁਅਲ ਭਾਵਾਂ ਇਕੱਲਾ ਹੋਵੇ, ਜਿਸ ਨੇ ਵੀ ਕੌਮ ਦੀ ਗੱਲ ਕੀਤੀ ਹੈ, ਸੰਘਰਸ਼ ਦੀ ਗੱਲ ਕੀਤੀ ਹੈ, ਗੁਰੂ ਘਰ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ ਨੇ, ਭਾਈ ਸਾਹਿਬ ਜੀ ਮੋਢੇ ਨਾਲ ਮੋਢਾ ਲਾ ਕੇ ਹਰ ਇੱਕ ਗੁਰਮੁਖ ਪਿਆਰੇ ਨਾਲ ਖੜੇ ਨੇ, ਔਰ ਇਹ ਜਿਹੜਾ ਉਹਨਾਂ ਦਾ ਇੱਕ ਵੱਡਾ ਗੁਣ ਸੀ, ਸੋ ਜੇ ਕਿਨਕਾ ਮਾਤਰ ਵੀ ਅਸੀਂ ਮੈਂ ਕਹਿੰਦਾ ਉਹਦੇ ਵਿੱਚੋਂ ਧਾਰਨ ਕਰ ਲਈਏ, ਤਾਂ ਖਾਲਸਾ ਜੀ ਆਉਣ ਵਾਲੇ ਜਿਹੜੇ ਕਾਰਜ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਸਾਰੇ ਜਿਹੜੇ ਨੇ ਹੋ ਸਕਦੇ ਨੇ। ਸੋ ਮੈਂ ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਨੂੰ ਕਿ ਬਾਪੂ ਜੋਗਿੰਦਰ ਸਿੰਘ ਬਾਸੀ ਉਹਨਾਂ ਦਾ ਤਹਿ ਦਿਲ ਤੋਂ ਅਸੀਂ ਧੰਨਵਾਦ ਕਰਦੇ ਹਾਂ। ਵੱਡੀਆਂ ਸੇਵਾਵਾਂ ਗੁਰਦੁਆਰਾ ਸਾਹਿਬ ਵਿਖੇ ਮਾਇਆ ਦੇ ਵਜੋਂ ਨਿਭਾਉਂਦੇ ਨੇ ਉਹ, ਪਿਛਲੇ ਸਮੇਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਵਿਖੇ ਅੰਦਰ ਮਸ਼ੀਨ ਹੈ ਜਿਹੜੀ ਲੱਗੀ ਹੋਈ ਆਟੇ ਵਾਲੀ, ਉਹ ਵੀ ਉਹਨਾਂ ਨੇ 15-16 ਹਜ਼ਾਰ ਦੀ ਮਸ਼ੀਨ ਸੇਵਾਵਾਂ ਨਿਭਾਈਆਂ ਨੇ, ਔਰ ਬਹੁਤ ਸਾਰੀਆਂ ਹੋਰ ਸੇਵਾਵਾਂ ਖਾਲਸਾ ਜੀ ਬੇਅੰਤ ਸੇਵਾਵਾਂ ਨਿਭਾਉਂਦੇ ਨੇ। ਔਰ ਸ਼ਹੀਦਾਂ ਦੀ ਯਾਦ ਦੇ ਵਿੱਚ ਪਹਿਲਾਂ ਅਖੰਡ ਪਾਠ ਸਾਹਿਬ ਹਰ ਮਹੀਨੇ ਹੁੰਦਾ ਸੀ, ਹੁਣ ਸਹਿਜ ਪਾਠ ਦੀਆਂ ਸੇਵਾਵਾਂ ਜਿਹੜੀਆਂ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ, ਬੰਦੀ ਸਿੰਘ ਨੇ ਜਿਹੜੇ ਉਹਨਾਂ ਦੀਆਂ ਰਿਹਾਈਆਂ ਦੀ ਚੜ੍ਹਦੀ ਕਲਾ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੇਵਾਵਾਂ ਨਿਭਾਉਂਦੇ ਨੇ। ਸੋ ਮੈਂ ਬਾਪੂ ਜੋਗਿੰਦਰ ਸਿੰਘ ਬਾਸੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਗੁਰੂ ਘਰ ਵੱਲੋਂ ਆ ਕੇ ਸਰੋਪਾ ਦੀ ਦਾਤ ਜਿਹੜੀ ਉਹ ਬਖਸ਼ਿਸ਼ ਕਰਨ ਜੀ। ਬੋਲੇ ਸੋ ਨਿਹਾਲ ਸੋ ਖਾਲਸਾ ਜੀ, ਕੁਝ ਜਿਹੜੀਆਂ ਗੱਡੀਆਂ ਨੇ ਉਹ ਮੂਵ ਕਰਨ ਵਾਲੀਆਂ ਨੇ, ਘਾਹ ਦੇ ਉੱਤੇ ਕੁਝ ਗੱਡੀਆਂ ਲੱਗੀਆਂ ਹੋਈਆਂ ਨੇ ਪਿੱਛੇ ਪਾਰਕਿੰਗ ਚ, ਉਹ ਕਿਰਪਾ ਕਰਕੇ ਮੂਵ ਕਰ ਦਿੱਤੀਆਂ ਜਾਣ। ਆਹ ਇੱਕ ਗੱਡੀ ਜਿਹੜੀ ਹੈ ਇਹ ਲੱਗੀ ਹੋਈ ਹੈ ਜਿਸ ਦੀ ਪਲੇਟ ਹੈ ND060P, ND060P, ਕਿਰਪਾ ਕਰਕੇ ਵੀ ਗੱਡੀ ਜਿਹੜੀ ਹੈ ਇਹ ਮੂਵ ਕਰ ਦਿੱਤੀ ਜਾਵੇ। ਸੋ ਬੇਨਤੀ ਹੈ ਕਿ ਹੁਣ ਇੱਕ ਜਿਹੜੀ ਕਿਤਾਬ ਹੈ ਭਾਈ ਸਾਹਿਬ ਭਾਈ ਲਵਛਿੰਦਰ ਸਿੰਘ ਜੀ ਡੱਲੇਵਾਲ, ਸੰਘਰਸ਼ ਦਾ ਦੌਰ ਅੱਖੀ ਵੇਖਿਆ ਤੇ ਹੱਡੀ ਹੰਢਾਇਆ ਹੋਇਆ, ਆਹ ਜਿਹੜੀ ਕਿਤਾਬ ਹੈ ਇਹ ਰਿਲੀਜ਼ ਕਰਨੀ ਹੈ। ਸੋ ਮੈਂ ਬੇਨਤੀ ਕਰਾਂਗਾ ਸਾਰੇ ਗੁਰਮੁਖ ਪਿਆਰਿਆਂ ਨੂੰ, ਬਾਪੂ ਪਿਆਰਾ ਸਿੰਘ ਜੀ ਵੀ ਪਹੁੰਚ ਗਏ ਨੇ ਗ੍ਰੰਥੀ ਸਭਾ ਨਾਲ, ਬਹੁਤ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ, ਭਾਈ ਮਨਜੀਤ ਸਿੰਘ ਜੀ ਆਪ ਜੀ ਵੀ ਕਿਰਪਾ ਕਰਕੇ ਆ ਜਾਓ। ਬੇਨਤੀ ਹੈ ਕਿ ਕਿਉਂਕਿ ਜਿਹੜੇ ਗੁਰਮੁਖ ਪਿਆਰੇ ਸੰਘਰਸ਼ ਦੇ ਵਿੱਚ ਜਿਹਨਾਂ ਨੇ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੂੰ ਹਮੇਸ਼ਾ ਆਪਾਂ ਸਨਮਾਨ ਜਿਹੜਾ ਫਰਜ਼ ਬਣਦਾ ਸਾਡਾ ਸਾਰਿਆਂ ਦਾ। ਸੋ ਮੈਂ ਬੇਨਤੀ ਕਰਾਂਗਾ ਭਾਈ ਰਵਿੰਦਰ ਸਿੰਘ ਜੀ ਵੀ, ਭਾਈ ਲਖਵਿੰਦਰ ਸਿੰਘ ਜੀ ਗੁਰਮੁਖ ਪਿਆਰੇ ਕੀਰਤਨੀਏ ਗੁਰੂ ਘਰ ਦੇ, ਕਿਉਂਕਿ ਖਾਲਸਾ ਜੀ ਸਾਡੇ ਵੱਡੇ ਭਾਗ ਨੇ ਜੋ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਦਰ ਘਰ ਦੇ ਸੇਵਕ ਜਿਹਨਾਂ ਨੇ ਸਾਰੀ ਉਮਰ ਖਾਲਸਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਵਾਂ ਨਿਭਾਈਆਂ ਨੇ, ਸੋ ਉਹ ਵੀ ਸਾਡੇ ਕੋਲ ਪਿਛਲੇ ਦਿਨਾਂ ਤੋਂ ਪਹੁੰਚੇ ਹੋਏ ਨੇ। ਕਿਤਾਬ ਜਿਹੜੀ ਹੈ ਉਹ ਰਿਲੀਜ਼ ਆਪਾਂ ਕਰਨੀ ਹੈ, ਭਾਈ ਮਨਜੀਤ ਸਿੰਘ ਜੀ ਵੀ ਪਹੁੰਚ ਗਏ ਨੇ, ਇਹਨਾਂ ਗੁਰਮੁਖ ਪਿਆਰਿਆਂ ਦਾ ਧੰਨਵਾਦ। ਆਓ ਆ ਬਾਕੀ ਸਿੰਘ ਵੀ ਸਾਰੇ ਖੜ ਜਾਓ, ਆ ਜਾਓ ਭਾਈ ਸਾਹਿਬ ਜੀ ਖੜ ਜਾਓ ਨਾਲ, ਆਪ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਆ ਜਾਓ, ਸਾਰੇ ਸਿੰਘ ਖੜ ਜਾਓ ਨਾਲ। ਬੋਲੇ ਸੋ ਨਿਹਾਲ ਸੋ ਬਹੁਤ ਬਹੁਤ ਧੰਨਵਾਦ ਆਪ ਸਮੂਹ ਸੰਗਤਾਂ ਦਾ, ਅਸੀਂ ਖਾਲਸਾ ਜੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਡਾ ਦੇਣ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਪਿਛਲੇ ਸਮੇਂ ਤੋਂ ਲੈ ਕਰਕੇ ਅੱਜ ਤੱਕ ਜਿਹੜਾ ਸਹਿਯੋਗ ਤੁਸੀਂ ਬਖਸ਼ਿਸ਼ ਕੀਤਾ ਖਾਲਸਾ ਜੀ, ਉਹ ਜਿਹੜਾ ਸਟੇਜ ਤੋਂ ਕਹਿ ਕੇ ਮੈਂ ਕੁਝ ਉਹਦੇ ਬਾਰੇ ਕਹਿ ਨਹੀਂ ਸਕਦਾ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜਾਣਦੇ ਨੇ। ਬਹੁਤ ਹੀ ਤਨ ਮਨ ਧਨ ਦੇ ਨਾਲ ਆਪ ਸੰਗਤਾਂ ਨੇ ਹਰ ਇੱਕ ਕਾਰਜ ਦੇ ਵਿੱਚ, ਗੁਰੂ ਘਰ ਦੇ ਕਾਰਜ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ। ਅਸੀਂ ਸਾਰਿਆਂ ਲਈ ਅਰਦਾਸ ਬੇਨਤੀ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤਨ ਮਨ ਧਨ ਦੇ ਨਾਲ ਸੇਵਾਵਾਂ ਚੜ੍ਹਦੀ ਕਲਾ ਦੇ ਨਾਲ ਕਰਦੇ ਰਹੋ, ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਪਿਆਰੀ ਸਿੱਖੀ ਦੀ ਦਾਤ, ਸੇਵਾ ਸਿਮਰਨ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਪਰਿਵਾਰਾਂ ਵਿੱਚ ਚੜ੍ਹਦੀ ਕਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਬਖਸ਼ਿਸ਼ ਕਰਨ। ਬਹੁਤ ਬਹੁਤ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ, क्योंकि बहुत सारे गुरमुख प्यारे ने जिन्हों ने खालसा जी पिछले समय तो लंबिया सभावान निभाइया ने ते जे मैं ना लैन लगा कले कले का समा बहुत लग जाना आप सारे जने गुरबाणी इतने सुनने लिए पहुंचे हुए हैं। सो मैं रागी जत्थे तो भी माफी चाहना तकरीबन 15-20 मिनट जिहड़े टाइम उपर हो गया पर अज क्योंकि अखीरला दवान है सो इस करके मैं जत्थियां नूं भी बेनती करांगा बेशक भावें आपां 9:30-10 तक भी कीर्तन हो जाए तां भी चढ़दी कला कोई चक्कर नहीं। सो आओ खालसा जी हुण आपां गुरबाणी शब्द कीर्तन जो अपने कोल पिछले समय तो पिछले दिनों तो पहुंचे हुए ने हजूरी रागी सचखंड श्री हरिमंदर साहब तो भाई साहब भाई लखविंदर सिंह जी भाई साहब भाई रविंदर सिंह जी गुरमुख प्यारे पहुंचे हुए ने उन्हों का भी असीं तह दिल तो धन्नवाद करते हैं। और नाल ही बेनती है जिस तरह आप जी नूं पता है कि मई के महीने के विच गुरद्वारा साहब वेखे एक बहुत वड्डा जिहड़ा जग है गुरबाणी का वो लगा है गुरबाणी शुद्ध पाठ बोध समागम खालसा जी ਉਹ ਮਈ ਦੇ ਵਿੱਚ ਸ਼ੁਰੂ ਆਰੰਭਤਾ ਹੋਈ ਸੀਗੀ ਤਕਰੀਬਨ 450 ਦੇ ਅੰਗ ਦੇ ਮੈਨੂੰ ਲੱਗਦਾ ਕਰੀਬ ਜਿਹੜਾ ਹੈ ਉਹ ਸੰਪੂਰਨ ਹੋਇਆ। ਸੋ ਸਮਾਗਮਾਂ ਕਰਕੇ 10 ਕੁ ਦਿਨ ਦੀ ਬ੍ਰੇਕ ਜਿਹੜੀ ਵਿੱਚ ਲਈ ਗਈ ਸੀਗੀ ਕੱਲ੍ਹ ਤੋਂ ਖਾਲਸਾ ਜੀ ਫਿਰ ਗੁਰਬਾਣੀ ਪਾਠ ਬੋਧ ਸਮਾਗਮ ਜਿਹੜੇ ਨੇ 7:30 ਤੋਂ ਲੈ ਕੇ 9 ਤੱਕ ਰੋਜ਼ਾਨਾ ਜਿਹੜੇ ਆ ਮੇਨ ਦਰਬਾਰ ਹਾਲ ਦੇ ਵਿੱਚ ਇਹ ਸਮਾਗਮ ਸੱਜਦੇ ਨੇ। ਸੋ ਉਸ ਵਿੱਚ ਵੀ ਆਪਾਂ ਵੱਧ ਚੜ੍ਹ ਕੇ ਸਾਰਿਆਂ ਨੇ ਹਾਜ਼ਰੀਆਂ ਭਰੀਏ ਜੀ। ਸੋ ਆਓ ਜੀ ਹੁਣ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

0: ਵਾਹਿਗੁਰੂ। ਸਾਰੇ ਜਪੋ ਜੀ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ
0: ਕੀ ਫਤਿਹ।

0: ਸਤਸੰਗ ਜੀ, ਜਿਵੇਂ ਦਾਸ ਰੋਜ਼ ਹੀ ਬੇਨਤੀ ਕਰਦਾ ਆਰੰਭ ਵਿਚ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਸ ਪਾਵਨ ਬਖਸ਼ਿਸ਼ ਨੂੰ ਜੋ ਸਾਨੂੰ ਕੀਰਤਨ ਰੂਪ ਚ ਪ੍ਰਾਪਤ ਹੋ ਰਹੀ ਹੈ, ਸਾਰੇ ਹੀ ਰਲ ਕੇ ਇਸਦਾ ਆਨੰਦ ਇਸਦਾ ਰਸ ਲਵਾਂਗੇ। ਜਿੱਥੇ ਕੰਨਾਂ ਦੇ ਨਾਲ ਤੁਸੀਂ ਬਾਣੀ ਨੂੰ ਸਰਵਣ ਕਰਨਾ ਹੈ, ਉੱਥੇ ਕੋਸ਼ਿਸ਼ ਕਰਨੇ ਨਾਲ ਰਸਨਾ ਦੇ ਵੀ ਹਾਜ਼ਰੀ ਲੱਗੇ, ਸਾਡੀ ਰਸਨਾ ਵੀ ਗੁਰੂ ਦੇ ਸ਼ਬਦ ਨਾਲ ਵਾਹਿਗੁਰੂ ਦੇ ਸਿਮਰਨ ਦੇ ਨਾਲ ਨਿਰਮਲ ਤੇ ਸੱਚੀ ਹੋ ਸਕੇ। ਕਿਉਂਕਿ ਇਹ ਮਨੁੱਖੀ ਸੁਭਾਅ ਹੈ, ਫਿਤਰਤ ਹੈ ਕਿ ਸਾਰਾ ਦਿਨ ਨਿੰਦਿਆ ਚੁਗਲੀ ਕਰਕੇ ਰਸਨਾ ਮੈਲੀ ਹੋ ਜਾਂਦੀ ਹੈ। ਇਸ ਨੂੰ ਸਵੱਛ ਕਰਨ ਲਈ, ਇਸ ਨੂੰ ਸਾਫ ਕਰਨ ਲਈ, ਇਸ ਨੂੰ ਨਿਰਮਲ ਕਰਨ ਲਈ ਇੱਕੋ ਇੱਕ ਵਸਤੂ ਹੈ, ਉਹ ਹੈ ਗੁਰੂ ਦਾ ਸ਼ਬਦ, ਉਹ ਹੈ ਵਾਹਿਗੁਰੂ ਦਾ ਸਿਮਰਨ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
3: ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿਤਰੰ ਤਜੰਤ ਸਤਰੰ ਦ੍ਰਿਣੰਤ ਅਨਿਕ ਮਾਇਆ ਵਿਸਤੀਰਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਭਰਮ

आंद्रा रह गईया, सुट दतिया गईया, बाकी तो सब कुछ कम आ गया, खल कम आ गई, मास कम आ गया, हड्डियां भी पिस गईया, कम विच वर्तियां, केवल आंद्रा बच गईया। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਈ ਪਿੰਜਦੇ ਨੇ ਢੁਨਕੀ ਦੇ ਨਾਲ, ਔਰ ਢੁਨਕੀ ਦੀ ਜਿਹੜੀ ਤੰਗ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਤ ਆਉਂਦੀ ਹੈ, ਅੰਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਢੁਨਕੀ ਬਣਾਉਣ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ।

ਹੁਣ ਉਸ ਆਂਟ ਦੇ ਚੋਂ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਹੈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਖੁਸ਼ੀ ਕਿੰਨੀ ਕੁਰਬਾਨੀ ਕਰੇ, ਸਾਧਨਾ ਕਰੇ, ਅਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਡਗੜੇ, ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ, ਤਾਂ ਹੀ ਇਹ ਮੈਂ ਤੂੰ ਵਿੱਚ ਬਦਲਦੀ ਹੈ, ਜੀਵਨ ਧਨ ਧਨ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ। ਅਹੰਕਾਰੀ ਉਸ ਤੱਕ ਆਪਣੀ ਕਰੇਗਾ, ਨਿੰਦਾ ਦੂਸਰੇ ਦੀ ਕਰੇਗਾ। ਅਗਰ ਦੂਸਰਾ ਵੱਡਾ ਹੈ ਤਾਂ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ, ਅਹੰਕਾਰੀ ਨਿੰਦਕ ਹੋ ਹੀ ਜਾਏਗਾ। ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ, ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ, ਤੀਸਰੇ ਦੀ, ਮਿੱਤਰ ਦੀ, ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ। ਨਿੰਦਾ ਦਾ ਮਤਲਬ ਕੀ ਹੈ? ਗੱਲ ਨੂੰ ਛੁਟਿਆਉਣਾ। ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ, ਗੁਣ ਵਿੱਚ, ਕਲਾ ਵਿੱਚ, ਗਿਆਨ ਵਿੱਚ, ਸ਼ੀਲ ਸੰਜਮ ਵਿੱਚ, ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ, ਜਾਂ ਸੰਸਾਰੀ ਤਲ 'ਤੇ ਲੈ ਲਓ, ਸਤਾ ਵਿੱਚ, ਧਨ ਵਿੱਚ, ਸਵਪਨ ਵਿੱਚ, ਕਿਸੇ ਵੀ ਪੱਖ ਤੋਂ ਜੋ ਅੱਗੇ ਹੈ, ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ, ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ, ਅਹੰਕਾਰੀ ਨਿੰਦਾ ਕਰੇਗਾ। ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ, ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ, ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ, ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ, ਪ੍ਰਭੂ ਸਾਹਮਣੇ ਹੋਇਆ ਹੈ, ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ, ਮਾਰਿਆ ਮਾਰਿਆ ਕੱਢਿਆ। ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ। ਪਹਿਲੇ ਤੇ ਮੂਰਤੀ ਦੇ ਸਨਮੁਖ ਸੀ, ਮੂਰਤੀ ਨਾਮਦੇਵ ਦੇ ਸਨਮੁਖ ਸੀ, ਪਰ ਹੁਣ ਪਿੱਛੇ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਅਹੰਕਾਰੀਆਂ ਨਿੰਦਕਾਂ ਪਿੱਛ ਗਏ, ਨਾਮਦੇਵ ਮੁਖ ਲਾਇਆ। ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਆਉਂਦੀ ਹੈ। ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ। ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ। ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ, ਪਰ ਉਹ ਤੇ ਨਿੰਦਾ ਕਰਦਾ ਹੈ, ਗੁਣਾਂ ਦੀ ਨਿੰਦਾ ਕਰਦਾ ਹੈ, ਕਿਉਂਕਿ ਅਹੰਕਾਰੀ ਹੈ। ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸਦੀ ਤਰਫ, ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ, ਸਭ ਦੀ ਪਿੱਠ ਹੋ ਜਾਂਦੀ ਹੈ। ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਵਿੱਚ ਜਾ ਕੇ ਫਸਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ, ਆਵੰਤ ਜਾਵੰਤ ਥਕੰਤ ਜੀਆ, ਦੁੱਖ ਸੁਖ ਬਹੁ ਭੋਗਣੇ, ਐ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਜਾਂਦੇ ਨੇ, ਦੁੱਖ ਭੋਗਦੇ ਨੇ, ਸੁੱਖ ਭੋਗਦੇ ਨੇ, ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ। ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ ਬ੍ਰਹਮ

विचार आप जी के समक्ष भेंट करिए पेशकर फतेह प्रवान करने। वाहिगुरु जी का खालसा वाहिगुरु जी की फतेह। हर कौम का हर अवतारी पुरुष का कुछ इतिहास होंगे, कुछ उसके सिद्धांत होंगे। सिद्धांत इतिहास किसी भी अवतारी पुरुष नू समझना होवे। विद्वान कहने ने पहलू तीन होंगे ने। प्रथम उसदे बोल की ने, जगत दे प्रति उसका संदेश उपदेश की है। दूसरा उसने कीता की है, उसदे कर्म की ने। तीसरा उसदे बोलां नाल उसदे कीते होए नाल होया की है, अंजाम की होया। किसी भी अवतारी पुरुष नु वेखने पहलू तीन ने। तीन उदे बोल की ने। सियाने ऐसा कहने 90% मनुख अपने बोलना राही प्रगट होंदा है, 10% उदी बाकी क्रियावां तो अंदाजा लाना पैंदा है। वेखदिया कुछ भी नहीं पता चलता है मनुख की है। किसी नु भी वेखना वेखण नाल किसी भी मनुख दे प्रति मनुख कोई अंदाजा नहीं ला सकता। यह मूर्ख है, सियाणा है, धार्मिक है, अधार्मिक है, रजोगुणी है, तमोगुणी है, सतोगुणी है, शांतमयी है, क्रोधी है, दूरदृष्ट है या जल्दबाज है, वेख के नहीं पता चलता। मनुख दे बोल सब कुछ दस देंदे ने। मनुख दी गुफ्तगु तर्जे बयानी 5-10 दिन उसकी संगत करी उसके बोलां विच मनुख दा सारे दा सारा आपा प्रगट हो जांदा है। इनूं ईरानी सूफी संत सादी इंज कहंदे ने, ता मर्दे सुखन ना गुफ्ता बाशद ऐबो हुनर निहुफ्ता बाशद। जितने चिर तक मनुख बोले ना उसके गुण औगणा का पता नहीं चलता। ता मर्दे सुखन ना गुफ्ता बाशद ऐबो हुनर निहुफ्ता बाशद। बोलदे ही पता चलता बंदा धार्मिक है ये अधार्मिक है, शांतमयी है, क्रोधी है, ये जल्दबाज है, ये धीरजवान है, ये दूरदृष्ट है, ये तंग नजर है, ये निर्वैर जज्बा रखता है, ये बड़ी भारी दुश्मनी रखता है। उदे बोल दसन ये फराग दिल है, ये तंग दिल है। मनुख दा सारे दा सारा जड़ा सुभाव है 90% उदे बोलां राही प्रगट होंदा है। भारत विच एक ज्ञान दा बहुत वड्डा ग्रंथ है, उनु सार किताबली कहंदे ने। गालबन कोई 4-4.5 हजार साल पुराना लिखा है। उदा हिंदी रूपांतरित है। बोलत ही पहचानी है साध असाध को थाट, अंतर की करनी सबे निकसे बुख की बाट। 5-10 दिन बंदे की संगत करिए गुफ्तगु देच उसका अंतशकरण सारे दा सारा बार आ जाता है। धन गुरु गोविंद सिंह जी महाराज का वाक, हमोमर दबायत शवत सुखनवर नशिकमे दिगर दर दहाने दिगर। मनुख दी महानता उसके सुखन तो पता चलती है। मनुख का तुच्छपना, उदी मूर्खता, उदा क्रोध, उदी ईरखता, उदी तंग दिली उदे बोलां तो प्रगट होवेगी। 10% क्रिया तो प्रगट होंदी है, 90% मनुख का सुभाव उदे बोलां विच प्रगट होंदा है। बोलत ही पहचानी है साध असाध को थाट, अंतर की करनी सवे निकसे मुख की बाट।
तो विद्वान किसी भी अवतारी पुरुष नो नापण तोलन लगे देखते ने उदे बोल की ने संसार दे प्रति उसका संदेश ते उपदेश की है। दूसरा उसने कीता की है, उदी क्रिया की है। तीसरा उदे बोला नाल उदी क्रिया नाल होया की है, अंजाम की है। बस किसी भी अवतार दी कथा इन्ना तिन्ना गल्लां दे आले दौले को मैं प्रथम बोल थोड़े थोड़े नुक्ते में धन गुरु अर्जन देव जी महाराज दे थोड़े सामने रख बोल। सबको उम्मीद हम आपन के ना हम सब ना के साथ, सारा ब्रह्मंड मेरा मित्र है, हर मनुख मेरा मित्र है। गुरु अर्जन देव मैं सबनु अपना दोस्त समझदा, कुछ मनुख ऐसे ने गलियां दे कख नु भी अपना दुश्मन समझदे, सब दुश्मन ने। कोई ऐसा कहिंदा है सब मित्र ने, सबको उम्मीद हम आपन के ना हम सब ना के साजन, दूर पर आयो मन का बिलहा तो मेल कियो मेरे राजन। जेरे विचार मनुख नु मनुख नाल नहीं जुड़न देंदे, वो विचार मनुख नु परमात्मा नाल भी नहीं जोड़नगे। बड़े ध्यान नाल सुनना, जेड़े विचार मनुख नु मनुख तो दूर करदे ने, वो विचार मनुख नु परमात्मा तो भी दूर करनगे, खुदा तो भी दूर करनगे। सारी दुनिया अपनी सज्जन सारे ही दोस्त ने, ये किस तरह हो सकता है? फिर थानू तत्ती तवी ते किसने बिठाया है जे सब थोड़े सज्जन ने? थानू उबलदी देग दे छिट किसने बिठाया है जे सारे ही थोड़े मित्र ने? दरअसल इस बोल नू समझा, धन गुरु अर्जन देव जी ए कह रहे ने मेरी तरफों सब मेरे मित्र ने, कोई मैनू मित्र समझे ना समझे उदी मर्जी, मेरी तरफों सारे मेरे सज्जन ने, कोई मैनू सज्जन समझे ना समझे उदी मर्जी। सबको उम्मीद हम आपन के ना हम सब ना के साजन। इस संबंध च ईरानी सूफी संत हाफिज कहिंदा है शुनीदम के मर्दाने राहे खुदा, जो खुदा दे रस्ते ते चलदे ने, रब दे मार्ग ते चलदे ने जेड़े, शुनीदम के मर्दाने राहे खुदा, दिले दुश्मना न कर दंद तंग, वो दुश्मन दे दिल नू भी जरब नहीं पहुंचांदे, वो दुश्मन दे दिल नू भी नहीं तोड़दे, जो रब दे मार्ग ते चलदे ने इतने कोमल होंदे ने। शुनीदम के मर्दाने राहे खुदा, कहिंदा मैं सुनिया जो रब दे मार्ग ते चलदे ने वो दुश्मन दे दिल नू भी चोट नहीं पहुंचांदे। शुनीदम के मर्दाने राहे खुदा, दिले दुश्मना न कर दंद तंग, तुरा की मुयस्सर शबद ई मकाम के बादो सतानत खिलाफ अस्त जंग, तैनू ए रुतबा कदों नसीब होवेगा, तू ते दोस्तां दा जीवना हराम कीता होया, तू ते भरावां दे दिल नू भी जरब पहुंचांदा, तू ते अपनियां नू भी चोट पहुंचांदा, तू ते अपने परिवार नू भी चोट पहुंचांदा, अपने भरा नू भी चोट पहुंचांदा, पड़ोसी नू भी चोट पहुंचांदा। मैं ते सुणिया जो रब दे मार्ग ते चलदे ने दुश्मन दे दिल नू भी चोट नहीं पहुंचांदा। दुश्मनी एक ऐसी अग है जेदे च मनुख दे सारे रब्बी गुण जल के सुआह हो जांदे ने, इनू तात कहिंदे ने, तात अग्नि, पराई तात, पराई दुश्मनी अग। ते अग दा ते कम है कुछ ना कुछ जलावेगी। गुरु अर्जन देव जी महाराज दा फैसला, जिस दे अंदर तात पराई होवे, मैं सतगुरु दे बोल थोड़े सामने रख रहे हैं,
جس دے اندر تات پرائی ہووے تس دا کدے نہ ہووے پلا. کیوں؟ جس دے اندر پرائی تات ہوندا ہے, جس دی اندر دشمنی ہے پرائی, دشمن دا ہر وقت برا منگے گا, پلا نہیں منگے گا. اس حد تک بھی برا منگے گا, میری پگ لیندی ہے کوئی گل نہیں, دوجے دی لینی چاہی دی ہے, پامے میرے سر تے نہیں لیندی تے نہ روے. میرا گھر بڑے بھاوے نہ بنے, دوجے دا ڈھینا چاہی دا ہے. مینو عزت ملے پامے نہ ملے, دوجے دی بیستی ہونی چاہی دی ہے. انو پرائی تات کہن دے. مینو نفع ہووے پامے نہ ہووے, دوجے نو نقصان ہونا ہی چاہی دا ہے, ہونا ہی چاہیے. میرے سر تے پگ بھاوے روے پاوے نہ روے, دوجے دی تے لینی چاہیے. انہوں کہنے پرائی تات. جس دے اندر پرائی تات ہے وہ پرایا برا منگتا ہے, ہر وقت پرایا برا منگتا ہے. تے گربانی دا ہے فیصلہ, جڑا پرایا برا منگتا ہے, دوجے نو برا دینا چاہتا ہے, تو اس دا ہی برا ہو جائے گا جڑا دوسرے دا برا منگدا ہے. پر کا برا نہ رکھو چیت, تم کو دکھ نہیں بھائی میت. پر دوجے دا برا تے ہردا منگے گا, کیونکہ دوجے نال دشمنی ہے, دوجا ویری ہے. جس دے اندر تات پرائی ہووے تس دا کدے نہ ہووے بلا. پرائی تات دے ربی گن سڑ جاندے نے. دھن گرو ارجن دیو جی مہاراج کہندے نے, ساری پرائی تات ہردے چوں نکل گئی ہے. کس طرح نکل گئی ہے؟ بسر گئی سب تات پرائی, جب تے ساد سنگت موہے پاس. پرائے ساڑے نہیں نے, پرائی ایرکھا نہیں ہے, پرائی جلن نہیں ہے, پرائے ساڑے اندر نہیں نے. ڈاکٹر محمد اقبال نے ایک گوشتی لکھی ہے, سامنے آ گئی ہے میری, تھوڑے سامنے رکھ دیں. پروانے دی تے جگنوں دی. جگنوں اس علاقے چ بہت آتے ہیں جتھے بارش بہت پوے. آج کل آسام دے بھارت دے بہت دیکھے جا سکتے ہیں. رات نو مینو سفر کرن دا موقع ملیا تے سارا جنگل انج دسے جویں تارے زمین تے آ گئے نے, چمکدا ہویا, جگنو جگنو سن. درخت دے جتنے پتے اس تو دگنے جگنو بیٹھے نے, چمک رہے نے. انہاں دنوں وچ آسام تے کچھ بنگال دا علاقہ اس طرح رات نو دکھائی دیندا ہے. پروانہ دیوے تے پرکرما کردا ہے, جگنو روشنی دا متلاشی ہے, عاشق ہے. اس مہان شاعر نے, ڈاکٹر محمد اقبال نے, اور آپ دی گیاتلی عرض کرا کہ ایسا مند ہے کہ روح زمین تے دو منک ایسے ہوئے نے جو پورن سن اور نہیں سمجھے گئے, نہیں سمجھے گئے. افسوس ظاہر کردا ہے. کیڑے دو منک نے؟ وہ کہندا ایک گرو نانک, ایک مہاتما بدھ. یہ دونوں نہیں سمجھے گئے. دوہاں دی اپما کردا ہے بانگے درا دے. بانگے درا اس دا گرنتھ ہے. اس دس دوہاں دی مہما گائن کردا ہے. مہاتما بدھ بارے تے اقبال انج کہندا ہے, شمع گوتم جل رہی ہے محفل اغیار میں. مہاتما بدھ دا سچ دا دیوا جھوٹیاں دی محفل وچ جلیا, تے جھوٹے سارے بدل دی طرح اس دیوے تے چھا گئے. اے دی روشنی نہ جائے کسے پاسے, نہ جائے اغیاراں دی محفل وچ. اے سچ دا دیوا جلیا گوتم بدھ دا. تے گرو نانک بارے انج کہندا ہے, شمع حق سے جو منور ہو وہ یہ محفل نہ تھی, بارش رحمت ہوئی پر زمیں قابل نہ تھی.
ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਵਾ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ। ਝੂਠਿਆਂ ਦੀ ਮਹਿਫਿਲ ਵਿੱਚ ਗੌਤਮ ਦਾ ਦੀਪਕ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਪਕ ਜਲਿਆ। ਨਾ ਗੌਤਮ ਸਮਝਿਆ ਗਿਆ, ਉਹ ਕਹਿੰਦਾ ਨਾ ਨਾਨਕ ਸਮਝਿਆ ਗਿਆ। ਸੱਚਾਈ ਨੂੰ ਇਤਨਾ ਉਘਾੜ ਕੇ ਪੇਸ਼ ਕੀਤਾ, ਇਤਨਾ ਸਪਸ਼ਟ ਪੇਸ਼ ਕੀਤਾ, ਇਤਨੀ ਰੋਸ਼ਨੀ ਮਨੁੱਖ ਦੀਆਂ ਅੱਖਾਂ ਚੁੰਦੀਆਂ ਗਈਆਂ, ਨਹੀਂ ਸਮਝ ਚ ਆਈ। ਮਹਾਤਮਾ ਬੁੱਧ ਦੇ ਪੈਰ ਭਾਰਤ ਤੋਂ ਉਖੜ ਗਏ, ਬੌਧ ਧਰਮ ਉਖੜ ਗਿਆ। ਚੀਨ, ਜਾਪਾਨ, ਨੇਪਾਲ, ਲਾਓਸ, ਕੋਰੀਆ, ਕੰਬੋਡੀਆ, ਵੈਟਨਾਮ, ਥਾਈਲੈਂਡ ਔਰ ਇਸ ਤਰ੍ਹਾਂ ਬਰਮਾ, ਤਿੱਬਤ, ਭੂਟਾਨ, ਲੰਕਾ, ਇਹ ਤੇ ਸਾਰੇ ਬੁੱਧਿਸਟ ਹੋਏ, ਭਾਰਤ ਨਾ ਹੋਇਆ। ਭਾਰਤ ਵਾਸੀਆਂ ਨੇ ਉਸਦੇ ਪੈਰ ਉਖਾੜ ਦਿੱਤੇ, ਮਹਾਤਮਾ ਬੁੱਧ ਦੇ ਪੈਰ ਉਖਾੜ ਦਿੱਤੇ, ਹਿੰਦੁਸਤਾਨ ਵਿੱਚ ਨਹੀਂ ਟਿਕਣ ਦਿੱਤਾ। ਇੱਕ ਦੇ ਪੈਰ ਦੇਸ਼ ਤੋਂ ਉਖਾੜ ਦਿੱਤੇ ਗਏ, ਇਕਬਾਲ ਕਹਿੰਦੇ ਇੱਕ ਦੇ ਪੈਰ ਵਧਣ ਨਹੀਂ ਦਿੱਤੇ ਗਏ, ਨਾਨਕ ਦੇ ਪੈਰ ਵਧਣ ਨਹੀਂ ਦਿੱਤੇ ਗਏ। ਕੀ ਆਬਾਦੀ ਹੈ 1.5 ਕਰੋੜ ਦੀ, ਕਹਿੰਦੇ ਨੇ ਸਿੱਖਾਂ ਦੀ ਆਬਾਦੀ 550 ਸਾਲ ਦਾ ਇਤਿਹਾਸ, ਹਜ਼ਾਰਾਂ ਕੁਰਬਾਨੀਆਂ, ਇਤਨਾ ਵੱਡਾ ਗਿਆਨ ਦਾ ਸਾਗਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬੜੇ ਸਿਧਾਂਤਕ ਨੁਕਤੇ ਤੇ ਇਤਨੀ ਸਾਂਝੀ ਵਾਲਤਾ। ਮੁਰਲੀ ਦੀ ਤਾਨ ਵੀ ਗੂੰਜਦੀ ਪਈ ਹੈ ਗੁਰੂ ਗ੍ਰੰਥ ਸਾਹਿਬ ਦੇ ਚ, ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਹੈ। ਬੇਨਮਾਜ਼ਾਂ ਕੁੱਤਿਆ ਤੇ ਨਾ ਭਲੀ ਰੀਤ, ਇਤਨੀ ਤੇ ਤਾੜਨਾ ਮਸਜਿਦ ਚੋਂ ਵੀ ਨਹੀਂ ਮਿਲਦੀ ਹੋਣੀ ਜਿਤਨੀ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਰਹੀ ਹੈ। ਇਹ ਬੇਨਮਾਜ਼ੀ ਕੁੱਤੇ, ਇੰਨੀ ਵੱਡੀ ਤਾੜਨਾ। ਬੇਨਮਾਜ਼ਾਂ ਕੁੱਤਿਆ ਤੇ ਨਾ ਭਲੀ ਰੀਤ, ਕਦੀ ਚੱਲਣਾ ਆਇਆ ਪੰਜੇ ਵਕਤ ਮਸੀਤ। ਇਹ ਤੇ ਸਿੱਧਾ ਮੁਸਲਮਾਨ ਨੂੰ ਉਪਦੇਸ਼ ਹੈ। ਸਾਨੂੰ ਨਹੀਂ, ਅਸੀਂ 5 ਟਾਈਮ ਗੁਰਦੁਆਰੇ ਨਹੀਂ ਜਾਂਦੇ, ਸਾਨੂੰ 2 ਟਾਈਮ ਵਾਸਤੇ ਕਿਹਾ ਗਿਆ। ਇੱਕ ਸਿੱਧੀ ਮੁਸਲਮਾਨ ਨੂੰ ਉਪਦੇਸ਼। ਇਹ ਬੇਨਮਾਜ਼ੀ ਕੁੱਤੇ, ਇਤਨੀ ਤਾੜਨਾ ਤੇ ਮਸਜਿਦ ਤੋਂ ਵੀ ਨਹੀਂ ਮਿਲਦੀ ਜਿਤਨੀ ਤਾੜਨਾ ਗੁਰੂ ਗ੍ਰੰਥ ਸਾਹਿਬ ਪਏ ਕਰਦੇ ਨੇ। ਉੱਠ ਫਰੀਜ਼ਾ ਉਜੂ ਸਾਹਿਬ, ਸੁਬਾਹ ਨਮਾਜ਼ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਹੀ ਨਹੀਂ, ਇਹ ਸਿਰ ਧੜ ਦੇ ਨਾਲ ਹੋਣਾ ਹੀ ਨਹੀਂ ਚਾਹੀਦਾ, ਐਸਾ ਕਹਿੰਦੇ ਨੇ। ਪਰ ਇਹ ਉਪਦੇਸ਼, ਨਮਾਜ਼ ਪੜ੍ਹਨ ਦਾ ਉਪਦੇਸ਼ ਤੇ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਗੂੰਜ ਰਿਹਾ, ਅਜ਼ਾਨ ਗੂੰਜ ਰਹੀ ਹੈ। ਅਜ਼ਾਨ ਸਿਰਫ ਨਮਾਜ਼ ਪੜ੍ਹਨ ਵਾਸਤੇ ਨਾ, ਇਹ ਅਜ਼ਾਨ ਹੀ ਹੈ। ਪਰ ਮੁਰਲੀ ਦੀ ਤਾਨ ਵੀ ਵੱਜਦੀ ਪਈ ਹੈ, ਧਨ ਧਨ ਓ ਰਾਮ ਬੈਨ ਬਾਜੇ, ਮਧੁਰ ਮਧੁਰ ਧੁਨ ਅਨਹਦ ਗਾਜੇ, ਧਨ ਧਨ ਬਨ ਖੰਡ ਬਿੰਦਰਾ ਬਨਾ, ਜੈ ਖੇਲੇ ਸ੍ਰੀ ਨਾਰਾਇਣਾ, ਧਨ ਧਨ ਤੋ ਮਾਤਾ ਦੇਵ ਕੀ, ਜੈ ਗ੍ਰਹਿ ਰਮਈਏ ਕਮਲਾਪਤੀ, ਬੇਨ ਬਜਾਵੇ ਗੋਧਨ ਚਰੇ, ਨਾਮੇ ਕਾ ਸਵਾਮੀ ਅਨੰਦ ਕਰੇ। ਮੁਰਲੀ ਦੀ ਤਾਨ ਗੂੰਜਦੀ ਸੀ ਮੰਦਰਾਂ ਚ, ਮਸਜਿਦ ਦੀ ਅਜ਼ਾਨ ਗੂੰਜਦੀ ਮਸਜਿਦਾਂ ਵਿੱਚ। ਇੱਕ ਐਸਾ ਘਰ ਗੁਰੂ ਨਾਨਕ ਨੇ ਬਣਾਇਆ, ਮੁਰਲੀ ਦੀ ਤਾਨ ਵੀ ਗੂੰਜਦੀ ਹੈ, ਮਸਜਿਦ ਦੀ ਅਜ਼ਾਨ ਵੀ ਗੂੰਜਦੀ ਹੈ। ਇਤਨੀ ਸਾਂਝੀ ਵਾਲਤਾ। ਮੈਂ ਲਫ਼ਜ਼ ਫਿਰ ਦੁਹਰਾਵਾਂ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਤੋੜਦੇ ਨੇ, ਉਹ ਵਿਚਾਰ ਮਨੁੱਖ ਨੂੰ ਖੁਦਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਨਹੀਂ ਲੈ ਜਾਣਗੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਦੇ ਨੇ, ਸਮਝ ਲੈਣਾ ਉਹ ਬੰਦਾ ਜਿਨ੍ਹਾਂ ਵਿਚਾਰਾਂ ਕਰਕੇ ਬੰਦੇ ਨੂੰ ਦੂਰ ਕਰ ਰਿਹਾ, ਉਹ ਖੁਦ ਵੀ ਰੱਬ ਤੋਂ ਦੂਰ ਹੋ ਰਿਹਾ। ਇਕਬਾਲ ਕਹਿੰਦਾ ਇਹ ਦੋ ਮਨੁੱਖ ਨਹੀਂ ਸਮਝੇ ਗਏ, ਗੌਤਮ ਤੇ ਨਾਨਕ। ਦੋਹਾਂ ਬਾਰੇ ਤਸ਼ਰੀਹ ਬੜੀ ਸੋਹਣੀ ਕੀਤੀ ਉਸਨੇ। ਕਹਿੰਦਾ ਇੱਕ ਦਾ ਦੀਵਾ ਤੇ ਝੂਠਿਆਂ ਦੀ ਮਹਿਫਿਲ ਵਿੱਚ ਜਲਿਆ, ਇੱਕ ਦਾ ਦੀਵਾ ਅੰਧਿਆਂ ਦੀ ਮਹਿਫਿਲ ਵਿੱਚ ਜਲਿਆ। ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨ ਥੀ, ਬਾਰਿਸ਼ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨ ਥੀ। ਇਕਬਾਲ ਗੋਸ਼ਟੀ ਲਿਖਦਾ ਪਰਵਾਨੇ ਦੀ ਤੇ ਜੁਗਨੂ ਦੀ।
ਉੱਪਰ ਜੁਗਨੂੰ ਆਪਣੀ ਚਮਕ ਦੇ ਰਿਹਾ ਸੀ ਤੇ ਥੱਲੇ ਦੀਵੇ ਦਿੱਤੇ ਪਰਵਾਨਾ ਪਰਕਰਮਾ ਪਿਆ ਕਰਦਾ ਸੀ ਪਤੰਗ। ਸ਼ਾਇਰ ਦਾ ਖਿਆਲ ਤੇ ਪਤਾ ਹੈ ਸ਼ਾਇਰ ਕੀ ਹੁੰਦਾ, ਕਵੀ ਕੀ ਹੁੰਦਾ। ਇਹ ਜਿਹੜਾ ਰਿਸ਼ੀ ਲਫ਼ਜ਼ ਹੈ ਨਾ ਸੰਸਕ੍ਰਿਤ ਦਾ, ਇਹਦੇ ਅਰਥ ਕਵੀ ਨੇ। ਦੋ ਤਰ੍ਹਾਂ ਦੇ ਕਵੀ ਆਉਂਦੇ ਨੇ, ਇੱਕ ਉਹ ਕਵੀ ਜੋ ਪੜ੍ਹ ਕੇ ਸੁਣ ਕੇ ਸਟੱਡੀ ਕਰਕੇ ਤੁਕਬੰਦੀ ਕਰਕੇ ਅਕਸ਼ਰਾਂ ਨੂੰ ਜੋੜ ਕੇ ਸ਼ਾਇਰੀ ਪੇਸ਼ ਕਰਦੇ ਨੇ। ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਉਹ ਸ਼ਾਇਰੀ ਇੰਜ ਨਿਕਲਦੀ ਹੈ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਬਿਲਕੁਲ ਨਿਰਮਲ ਜਲ। ਉਹਨਾਂ ਨੂੰ ਰਿਸ਼ੀ ਆਖਿਆ ਗਿਆ। ਗੁਰੂ ਨਾਨਕ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਨੇ। ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰ। ਜਿਹੜੇ ਤੁਕਬੰਦੀ ਕਰਦੇ ਨੇ, ਇਹ ਹੌਜ਼ ਦਾ ਪਾਣੀ ਆਉਂਦਾ ਦੂਜੀ ਥਾਂ ਤੋਂ ਇਕੱਠਾ ਕੀਤਾ ਗਿਆ, ਟੰਕੀ ਦਾ ਪਾਣੀ, ਮੈਲਾ ਵੀ ਹੋ ਸਕਦਾ ਗੰਦਾ ਵੀ ਹੋ ਸਕਦਾ। ਐਸੇ ਸ਼ਾਇਰ ਕਵੀਆਂ ਦਾ ਚਰਿੱਤਰ ਮਲੀਨ ਵੀ ਹੋ ਸਕਦਾ। ਪਰ ਰਿਸ਼ੀ ਕਵੀ ਉਹ ਸ਼ਾਇਰ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਇਹ ਗਹਿਰੇ ਬੋਲ ਉਹਨਾਂ ਦੀ ਅੰਤਰ ਆਤਮਾ ਚੋਂ ਨਿਕਲਦੇ ਨੇ, ਉਹਨਾਂ ਦਾ ਅਨੁਭਵ ਹੁੰਦਾ ਹੈ। ਸੰਤਨ ਕੀ ਸੁਣ ਸਾਖ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਜੋ ਵੇਖਦੇ ਨੇ ਕਹਿ ਦਿੰਦੇ ਨੇ। ਸਿਰਫ ਤੁਕਬੰਦੀ ਨਹੀਂ ਕੀਤੀ। ਇਕਬਾਲ ਕੁਛ ਉਹਨਾਂ ਹੀ ਸ਼ਾਇਰਾਂ ਦੇ ਚੋਂ ਹੈ ਜੋ ਥੋੜਾ ਬਹੁਤ ਅਨੁਭਵ ਰੱਖਦਾ ਹੈ। ਇਸ ਵਾਸਤੇ ਸ਼ਾਇਰ ਦੀ ਵਿਆਖਿਆ ਕਰਦਿਆਂ ਹੋਇਆ ਉਹ ਕਹਿੰਦਾ ਹੈ, ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਖ। ਕਹਿੰਦਾ ਕੰਨਾਂ ਚ ਦਰਦ ਹੋਵੇ ਅੱਖਾਂ ਰੋਂਦੀਆਂ ਨੇ, ਦੰਦਾਂ ਚ ਦਰਦ ਹੈ ਅੱਖਾਂ ਰੋਂਦੀਆਂ ਨੇ, ਮੱਥਾ ਪੀੜ ਹੈ ਜਾਂ ਸਰੀਰ ਦੇ ਕਿਸੇ ਹੋਰ ਅੰਗ ਦੇ ਚ ਦਰਦ ਹੈ, ਜੋੜ ਦੁਖਦੇ ਨੇ ਰੋਂਦੀਆਂ ਤੇ ਅੱਖਾਂ ਨੇ। ਸਰੀਰ ਦੇ ਸਾਰੇ ਜਿਹੜੇ ਉਜ਼ੂ ਨੇ ਇੰਦਰੇ, ਇਹਨਾਂ ਦੀ ਪੀੜਾ ਅੱਖਾਂ ਪ੍ਰਗਟ ਕਰਦੀਆਂ। ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਂਖ, ਕਿਸ ਕਾ ਦਰਦ ਹਮ ਦਰਦ ਸਾਰੇ ਜਿਸਮ ਕੀ ਹੋਤੀ ਹੈ ਆਂਖ। ਇਕਬਾਲ ਕਹਿੰਦਾ ਸ਼ਾਇਰ ਕਵੀ ਤੇ ਅੱਖ ਹੁੰਦਾ ਸਮਾਜ ਦੀ, ਸੰਸਾਰ ਦੀ। ਉਹ ਅੱਖ ਹੁੰਦਾ ਕਿਧਰੇ ਵੀ ਪੀੜ ਹੈ, ਕਿਧਰੇ ਵੀ ਕੋਈ ਸਮੱਸਿਆ ਹੈ, ਉਹਦੀ ਅੱਖਾਂ ਚੋਂ ਨਿਕਲਦੀ, ਉਹਦੀ ਅੱਖਾਂ ਚੋਂ ਪ੍ਰਗਟ ਹੁੰਦੀ ਹੈ। ਪਤੰਗੇ ਤੇ ਪਰਵਾਨੇ ਦੀ ਗੋਸ਼ਟੀ ਲਿਖੀ ਹੈ ਇਸਨੇ, ਬੜੀ ਗਹਿਰਾਈਆਂ ਨੂੰ ਛੋਇਆ ਇਸਨੇ। ਉੱਪਰ ਜੁਗਨੂ ਦੇ ਚਮਕ ਤੇ ਥੱਲੇ ਦੀਵੇ ਦੀ ਚਮਕ ਤੇ ਕਰ ਰਿਹਾ ਪਰਵਾਨਾ ਪਰਕਰਮਾ। ਪਰਵਾਨੇ ਨੇ ਤਾਨਾ ਜ਼ਨੀ ਕੀਤੀ ਜੁਗਨੂ ਤੇ। ਇਕਬਾਲ ਇੰਜ ਲਿਖਦਾ, ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਐ ਜੁਗਨੂ ਤੂੰ ਮੇਰੀ ਦੁਨੀਆਂ ਤੋਂ ਦੂਰ ਹੈ, ਪਰਵਾਨਾ ਇੰਜ ਕਹਿ ਰਿਹਾ, ਕਿਉਂਕਿ ਤੇਰੀ ਅੱਗ ਦੇ ਚ ਸੋਜ਼ ਨਹੀਂ ਹੈ, ਤਪਸ਼ ਨਹੀਂ ਹੈ। ਮੈਂ ਜਿਸ ਦੀਵੇ ਦੀ ਪਰਿਕਰਮਾ ਕਰ ਰਿਹਾ ਇਹਦੇ ਚ ਸੋਜ਼ ਹੈ, ਇਹਦੇ ਚ ਤਪਸ਼ ਹੈ, ਇਹਦੇ ਚ ਸੇਕ ਹੈ, ਪਰ ਤੇਰੀ ਅੱਗ ਠੰਡੀ ਅੱਗ ਹੈ। ਭਾਵੇਂ ਚਮਕ ਹੈ ਤੇਰੇ ਕੋਲ, ਭਾਵੇਂ ਤੂੰ ਵੀ ਰੋਸ਼ਨੀ ਦਾ ਆਸ਼ਿਕ ਹੈ, ਪਰ ਤੇਰੀ ਰੋਸ਼ਨੀ ਠੰਡੀ ਹੈ, ਤੇਰੀ ਅੱਗ ਠੰਡੀ ਹੈ, ਉਹਦੇ ਤਪਸ਼ ਨਹੀਂ ਹੈ। ਇਸ ਵਾਸਤੇ ਜਿੱਥੇ ਮੈਂ ਪਹੁੰਚਿਆ ਉੱਥੇ ਤੂੰ ਨਹੀਂ ਹੈ। ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਅੱਗੋਂ ਫਿਰ ਜੁਗਨੂ ਬੋਲਿਆ, ਇਕਬਾਲ ਲਿਖਦੇ ਨੇ, ਫਿਰ ਜੁਗਨੂ ਪਰਵਾਨੇ ਨੂੰ ਸਮਝਾਉਂਦਾ ਹੈ। ਜੁਗਨੂ ਕਹਿੰਦਾ ਅੱਲਾਹ ਕਾ ਸ਼ੁਕਰ ਹੈ ਕਿ ਪਰਵਾਨਾ ਨਹੀਂ ਮੈਂ, ਦਰਯੂਜ਼ਾ ਗਰ ਆਤਿਸ਼ ਬੇਗਾਨਾ ਨਹੀਂ ਮੈਂ। ਠੀਕ ਹੈ ਮੇਰੀ ਅੱਗ ਠੰਡੀ ਸਹੀ, ਪਰ ਹੈ ਤੇ ਆਪਣੀ, ਮੈਂ ਆਪਣੀ ਅੱਗ ਚ ਮਸਤ ਹਾਂ, ਤੂੰ ਤੇ ਦੂਜਿਆਂ ਦੇ ਦੀਵਿਆਂ ਤੇ ਸੜਦਾ ਫਿਰਦਾ।
ਤੂੰ ਤੇ ਪਰਾਈ ਤਾਤ ਲਈ ਫਿਰਦਾ, ਤੂੰ ਤੇ ਪਰਾਏ ਸਾੜੇ ਲਈ ਫਿਰਦਾ, ਤੂੰ ਤੇ ਦੂਜਿਆਂ ਦੇ ਦੀਵਿਆਂ ਤੇ ਜਲਦਾ ਫਿਰਦਾ, ਅਸੀਂ ਆਪਣੀ ਅੱਗ ਦੇ ਚ ਮਸਤ। ਖੂਬ ਚੋਟ ਕੀਤੀ ਏ ਇਸ ਸ਼ਾਇਰ ਨੇ। ਬਹੁਤ ਸਾਰੇ ਲੋਕੀ ਦੂਜਿਆਂ ਦੇ ਦੀਵਿਆਂ ਤੇ ਸੜਦੇ ਰਹਿੰਦੇ, ਪਰਾਈ ਅੱਗ ਚੁੱਕੀ ਫਿਰਦੇ ਨੇ। ਤੇ ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਕਿਸ ਦਾ ਕਦੇ ਨਾ ਹੋਵੇ ਭੱਲਾ। ਭੁੱਲ ਕੇ ਵੀ ਉਸ ਮਨੁੱਖ ਦਾ ਭੱਲਾ ਨਹੀਂ ਹੋ ਸਕਦਾ, ਕਿਸ ਦਾ, ਜੋ ਆਪਣੇ ਅੰਦਰ ਪਰਾਈ ਤਾਤ ਰੱਖਦਾ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਜਿਹਦੇ ਅੰਦਰ ਪਰਾਏ ਸਾੜੇ ਹੋਣਗੇ ਉਹਦੀ ਸੋਚਣੀ ਕੀ ਹੋਵੇਗੀ, ਮੇਰੇ ਸਿਰ ਤੇ ਭਾਵੇਂ ਪੱਗ ਰਵੇ ਭਾਵੇਂ ਨਾ ਰਵੇ ਦੂਜੇ ਦੀ ਲੈਣੀ ਚਾਹੀਦੀ, ਮੇਰਾ ਘਰ ਬਣੇ ਭਾਵੇਂ ਨਾ ਬਣੇ ਦੂਜੇ ਦਾ ਢਹਿਣਾ ਚਾਹੀਦਾ, ਮੇਰੇ ਘਰ ਮੁੰਡਾ ਹੋਵੇ ਭਾਵੇਂ ਨਾ ਹੋਵੇ ਦੂਜੇ ਦਾ ਮਰਨਾ ਚਾਹੀਦਾ, ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ, ਮੇਰਾ ਨਫਾ ਹੋਵੇ ਭਾਵੇਂ ਨਾ ਹੋਵੇ ਦੂਜੇ ਦਾ ਨੁਕਸਾਨ ਤੇ ਹੋਣਾ ਹੀ ਚਾਹੀਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਐਸਾ ਮਨੁੱਖ ਆਪਣੇ ਲਈ ਖੁਦ ਦੋਜ਼ਖ ਬਣਾਉਂਦਾ, ਆਪਣੇ ਲਈ ਖੁਦ ਨਰਕ ਬਣਾਉਂਦਾ। ਸਤਿਗੁਰ ਕਹਿੰਦੇ ਨੇ ਹਿਰਦੇ ਚ ਸਾਰਿਆਂ ਲਈ ਭਲਾਈ ਦਾ ਜਜ਼ਬਾ ਪੈਦਾ ਹੋਇਆ। ਮੇਰੇ ਖਿਆਲ ਰੂਏ ਜ਼ਮੀਨ ਤੇ ਇੱਕੋ ਇੱਕ ਅਸਥਾਨ ਹੈ ਗੁਰੂ ਨਾਨਕ ਦਾ ਘਰ, ਜਿੱਥੇ ਸਾਰਿਆਂ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਹੱਦ ਹੋ ਗਈ। ਇੱਕੋ ਹੀ ਮੰਦਰ ਹੈ ਇਸ ਤਰ੍ਹਾਂ ਦਾ ਰੂਹੇ ਜ਼ਮੀਨ ਤੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹੋਵੇ ਪਾਈ, ਸਭ ਕੋ ਮੀਤ ਹਮ ਆਪਨ ਕੀਨਾ। ਸਾਰੇ ਮੇਰੇ ਮਿੱਤਰ ਨੇ, ਹੁਣ ਮੈਂ ਅਰਜ਼ ਕਰਾਂ ਰਾਮਾਇਣ ਦੇ ਕਰਤਾ ਸ਼੍ਰੀ ਰਾਮ ਦੇ ਮਹਾਨ ਭਗਤ ਤੁਲਸੀ। ਉਹ ਕਹਿੰਦੇ ਨੇ ਮਿੱਤਰਤਾ ਤੇ ਉੱਥੇ ਹੋ ਸਕਦੀ ਜਿੱਥੇ ਛੇ ਗੁਣ ਆਪਸ ਦੇ ਚ ਮੇਲ ਖਾਣ, ਉਂਝ ਨਹੀਂ ਹੋ ਸਕਦੀ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਨਾਲ ਇਆਣੇ ਦੋਸਤੀ ਵੱਡਾ ਰੋਸੋਂ ਨਿਉ, ਪਾਣੀ ਅੰਦਰ ਲੀਕ ਦਿਉ ਤਿਸਦਾ ਥਾਂ ਨਾ ਥਿਉ। ਦੋਸਤੀ ਬਰਾਬਰੀ ਦੇ ਤਲ ਤੇ ਆਉਂਦੀ ਹੈ, ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਹੈ। 70 ਸਾਲ ਦਾ ਬੁੱਢਾ ਤੇ 5 ਸਾਲ ਦਾ ਬੱਚਾ ਦੋਸਤੀ ਨਹੀਂ ਹੋ ਸਕਦੀ, ਦਾਦੇ ਦੇ ਪੋਤਰੇ ਦਾ ਸੰਬੰਧ ਤੇ ਹੋ ਸਕਦਾ ਹੈ, ਮੋਹ ਮਮਤਾ ਦਾ ਮਿੱਤਰਤਾ ਨਹੀਂ ਹੋਵੇਗੀ, ਦੋਸਤੀ ਨਹੀਂ ਹੋਵੇਗੀ। ਦੋਸਤੀ ਲਈ ਬਰਾਬਰੀ ਦਾ ਦਲ ਚਾਹੀਦਾ ਹੈ, ਮਿੱਤਰਤਾ ਹਮੇਸ਼ਾ ਬਰਾਬਰੀ ਦੇ ਤਲ ਤੇ ਆਉਂਦੀ। ਨਾਲ ਇਆਣੇ ਦੋਸਤੀ ਵੱਡਾ ਰੋਸ, ਆਪਣੇ ਤੋਂ ਵੱਡੇ ਨਾਲ ਦੋਸਤੀ ਨਹੀਂ ਹੋ ਸਕਦੀ। ਇੱਕ 5 ਸਾਲ ਦੇ ਬੱਚੇ ਦੀ 80 ਸਾਲ ਦੇ ਬੁੱਢੇ ਨਾਲ ਕੀ ਖਾਕ ਦੋਸਤੀ ਹੋਵੇਗੀ, ਕਿਸ ਤਰ੍ਹਾਂ ਹੋਵੇਗੀ। ਇੱਕ 70 ਸਾਲ ਦਾ ਬਿਰਧ 5 ਸਾਲ ਦੇ ਬੱਚੇ ਨਾਲ ਕੀ ਦੋਸਤੀ ਪਾਵੇਗਾ। ਮਾਸੂਮ ਬੱਚਾ ਹੈ, ਮਾਂ ਬਾਪ ਉਸ ਨਾਲ ਤੁਤਲਾ ਕੇ ਬੋਲਦੇ ਨੇ, ਕਿਉਂਕਿ ਬੱਚਾ ਅਜੇ ਤੁਤਲਾ ਕੇ ਬੋਲਦਾ, ਠੀਕ ਢੰਗ ਨਾਲ ਬੋਲਦਾ ਨਹੀਂ। ਬੱਚੇ ਦੇ ਤਲ ਤੇ ਆ ਕੇ ਹੀ ਬੱਚੇ ਨਾਲ ਗੱਲ ਕਰਨੀ ਪੈਂਦੀ ਹੈ, ਤਾਂ ਹੀ ਸੰਬੰਧ ਜੁੜਦੇ ਨੇ, ਉਂਝ ਨਹੀਂ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ, ਛੋਟੇ ਤੇ ਵੱਡੇ ਦੇ ਚ ਨਹੀਂ ਆਉਂਦੀ, ਕਮਜ਼ੋਰ ਤੇ ਤਾਕਤਵਰ ਦੀ ਦੋਸਤੀ ਨਹੀਂ ਆਉਂਦੀ, ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਆਉਂਦੀ, ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਆਉਂਦੀ, ਕ੍ਰੋਧੀ ਤੇ ਸ਼ਾਂਤਮਈ ਦੀ ਦੋਸਤੀ ਨਹੀਂ ਆਉਂਦੀ। ਸੰਬੰਧ ਹੋ ਸਕਦੇ ਨੇ, ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ ਹੈ। ਦੋ ਸੰਤੋਖੀਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸ਼ਰਧਾਲੂਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸਿਆਣਿਆਂ ਦੀ ਦੋਸਤੀ ਹੋ ਸਕਦੀ, ਇੱਕ ਮੂਰ ਇੱਕ ਸਿਆਣਾ, ਇੱਕ ਕ੍ਰੋਧੀ ਇੱਕ ਸ਼ਾਂਤਮਈ, ਕਿਸ ਤਰ੍ਹਾਂ ਦੋਸਤੀ ਹੋਵੇਗੀ। ਦੋਸਤੀ ਲਈ ਮਿੱਤਰਤਾ ਲਈ ਬਰਾਬਰੀ ਦਾ ਤਲ ਚਾਹੀਦਾ, ਲੇਕਿਨ ਸਾਰਿਆਂ ਨੂੰ ਆਪਣਾ ਬਣਾਉਣਾ, ਇਹਦੇ ਵਾਸਤੇ ਨਹੀਂ। ਹੁਣ ਬਰਾਬਰੀ ਦਾ ਤਲ ਹੈ ਭਾਵੇਂ ਨਹੀਂ ਹੈ, ਇਹ ਕੋਈ ਗੱਲ ਨਹੀਂ। ਇੱਕ ਬੱਚਾ ਬਰਾਬਰੀ ਨਹੀਂ ਕਰ ਸਕਦਾ ਇੱਕ 60 ਸਾਲ ਦੇ ਬਜ਼ੁਰਗ ਦੀ, ਕਿਸ ਤਰ੍ਹਾਂ ਬਰਾਬਰੀ ਕਰੇਗਾ? ਸਰੀਰਕ ਬਲ ਕਰਕੇ ਵੀ ਬਰਾਬਰ ਨਹੀਂ ਕਰ ਸਕਦਾ, ਦਿਮਾਗੀ ਸੋਚ ਕਰਕੇ ਵੀ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਮਮਤਾ ਦਾ ਮਾਰਾ ਹੋਇਆ ਦਾਦਾ ਕਹਿੰਦਾ ਮੇਰਾ ਆਪਣਾ ਹੈ, ਮੇਰਾ ਆਪਣਾ ਹੈ, ਉਹਦੇ ਨਾਲ ਪਿਆਰ ਕਰਦਾ, ਮੇਰਾ ਆਪਣਾ ਹੈ।
ਇਹ ਗੱਲ ਵੱਖਰੀ ਹੈ, ਮਿੱਤਰਤਾ ਦੋਸਤੀ ਬਰਾਬਰੀ ਦੇ ਤਲ ਤੇ ਹੁੰਦੀ ਹੈ, ਪਰ ਅਪਣੰਤ ਤੇ ਸਾਰਿਆਂ ਨਾਲ ਕੀਤੀ ਜਾ ਸਕਦੀ ਹੈ। ਸਭ ਕੋ ਉਮੀਦ ਹਮ ਆਪਨ ਕੀ ਨਾ, ਸਾਰਿਆਂ ਦੇ ਨਾਲ ਮੈਂ ਅਪਣੰਤ ਜੋੜ ਲਈ ਹੈ। ਕਵੀ ਤੁਲਸੀ ਰਾਮਾਇਣ ਦੇ ਕਰਤਾ ਕਹਿੰਦੇ ਨੇ, ਮਿੱਤਰਤਾ ਉੱਥੇ ਹੀ ਆਉਂਦੀ ਹੈ ਜਿੱਥੇ ਛੇ ਗੁਣ ਆਪਸ ਵਿੱਚ ਮੇਲ ਖਾ ਜਾਣ। ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ ਸੀ, ਔਰ ਵਾਕਈ ਬਹੁਤ ਸੋਝਵਾਨ ਨੇ ਤੁਲਸੀ, ਬੜੀਆਂ ਗਹਿਰੀਆਂ ਗੱਲਾਂ ਉਹਨਾਂ ਨੇ ਕਿਧਰੇ ਕਿਧਰੇ ਲਿਖੀਆਂ ਨੇ। ਉਹ ਕਹਿੰਦੇ ਨੇ, ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ, ਖੱਟ ਲੱਖਣ ਪ੍ਰਗਟੇ ਜਹਾਂ ਤਹ ਮਿੱਤਰਤਾ ਜਾਣ। ਛੇ ਗੱਲਾਂ ਆਪਸ ਵਿੱਚ ਮੇਲ ਖਾਣੀਆਂ ਸਨ। ਇੱਛਾ, ਇੱਕ ਵਿਰਾਹ ਦੀ ਇੱਛਾ ਕੁਛ ਹੋਰ ਹੈ, ਦੂਜੇ ਦੀ ਇੱਛਾ ਕੁਛ ਹੋਰ ਹੈ, ਇੱਛਾਵਾਂ ਟਕਰਾ ਜਾਣਗੀਆਂ, ਇੱਛਾ ਟਕਰਾ ਜਾਏਗੀ। ਵਿਰੋਧੀ ਇੱਛਾਵਾਂ ਇੱਕ ਨਹੀਂ ਹੋਣ ਦੇਣਗੇ, ਮੇਰੀ ਇੱਛਾ ਕੁਛ ਹੋਰ ਹੈ, ਦੂਸਰੇ ਦੀ ਇੱਛਾ ਕੁਛ ਹੋਰ ਹੈ, ਵਿਪਰੀਤ ਇੱਛਾ ਹੈ। ਕਿਉਂਕਿ ਵਿਪਰੀਤ ਇੱਛਾ ਹੈ, ਮੁਖਾਲਫ ਇੱਛਾ ਹੈ, ਇਹ ਦੂਰੀ ਕਰ ਦੇਗੀ। ਤੁਲਸੀ ਕਹਿੰਦਾ, ਇੱਛਾ ਇੱਕ ਹੋਵੇ, ਆਸਾ ਇਸ਼ਟ, ਇਸ਼ਟ ਵੀ ਇੱਕ ਹੋਵੇ। ਸਾਰੀ ਦੁਨੀਆਂ ਵਿੱਚ ਕਿਸੇ ਦਾ ਕੋਈ ਇਸ਼ਟ, ਕੌਮ ਤੇ ਇੱਕੋ ਹੈ, ਸਾਡੇ ਹਿੰਦੂ ਵੀਰ ਇੱਕੋ ਨੇ, ਪਰ ਸਾਰਿਆਂ ਦਾ ਇਸ਼ਟ ਇੱਕ ਨਹੀਂ ਹੈ। ਕਿਸੇ ਦਾ ਸ਼ਿਵਜੀ, ਕਿਸੇ ਦਾ ਬ੍ਰਹਮਾ, ਕਿਸੇ ਦਾ ਵਿਸ਼ਨੂੰ, ਕਿਸੇ ਦਾ ਰਾਮ, ਕਿਸੇ ਦਾ ਕ੍ਰਿਸ਼ਨ, ਕਿਸੇ ਦਾ ਮਹਾਕਾਲੀ, ਕੋਈ ਦੇਵ ਸਮਾਜੀਏ, ਕੋਈ ਆਰੀਆ ਸਮਾਜੀਏ, ਇੱਕੋ ਹੀ ਕੌਮ ਹੈ, ਇਸ਼ਟ ਅਲੱਗ ਅਲੱਗ ਨੇ। ਦੂਰ ਕਿਉਂ ਜਾਓ, ਤੁਲਸੀ ਦੇ ਇਸ਼ਟ ਸ਼੍ਰੀ ਰਾਮ ਨੇ। ਇਹ ਜਦ ਮਥੁਰਾ ਦੇ ਚ ਆਏ ਕਥਾ ਕਰਨ ਲਈ, ਉਹਨਾਂ ਦਿਨਾਂ ਚ ਇਹ ਕਥਾ ਕਰਦੇ ਸਨ ਚੱਲ ਫਿਰ ਕੇ। ਮਥੁਰਾ ਦੇ ਚ ਆਏ, ਅੱਧਾ ਸ਼ਹਿਰ ਇਕੱਠਾ ਹੋਇਆ, ਮੂਰਤੀ ਸ੍ਰੀ ਕ੍ਰਿਸ਼ਨ ਦੀ ਸੀ, ਤੁਲਸੀ ਨੇ ਮੱਥਾ ਨਹੀਂ ਟੇਕਿਆ। ਉਹ ਖੁਦ ਲਿਖਦੇ ਨੇ, ਉਹਨਾਂ ਦੀ ਖੁਦ ਦੀ ਲਿਖਤ ਨਾ ਆਉਂਦੀ ਤੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਸੀ। ਆਖਿਰ ਤਾਰਕਿਕ ਲੋਕਾਂ ਨੇ ਕਿਹਾ, ਤੁਸੀਂ ਇਤਨੇ ਵੱਡੇ ਭਗਤ, ਇਤਨੇ ਵੱਡੇ ਗਿਆਨੀ, ਇਤਨੇ ਵੱਡੇ ਲੇਖਕ ਕਵੀ, ਤੁਸੀਂ ਮੱਥਾ ਕਿਉਂ ਨਹੀਂ ਟੇਕਿਆ? ਤੁਸੀਂ ਖਿਰ ਸਿਰ ਕਿਉਂ ਨਹੀਂ ਝੁਕਾਇਆ? ਤੂੰ ਕਵੀ ਸਨ, ਕਵਿਤਾ ਚ ਦੱਸਦੇ ਨੇ, ਕੈਸੀ ਸੁੰਦਰ ਛੱਬ ਬਨੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੌਨੇ ਜੋ ਧਨਸ਼ਬਾਨ ਹੋਏ ਹਾਥ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀ ਦਰ ਦਾ ਪੁਜਾਰੀ ਨਹੀਂ। ਹਾਂ, ਮੁਰਲੀ ਦੀ ਥਾਂ ਤੇ ਧਨਸ਼ਬਾਨ ਦੇ ਦਿਓ ਤੇ ਮੈਂ ਝੁਕਦਾ, ਉਂਝ ਨਹੀਂ ਝੁਕਾਂਗਾ। ਤੁਲਸੀ ਕੋਈ ਮਾਮੂਲੀ ਪੱਧਰ ਦਾ ਮਨੁੱਖ ਨਹੀਂ ਹੈ, ਰਾਮਾਇਣ ਦਾ ਕਰਤਾ ਹੈ। ਕੋਈ ਮਾਮੂਲੀ ਇਨਸਾਨ ਨਹੀਂ, ਭਾਰਤ ਦੇ ਚੋਟੀ ਦੇ ਵਿਦਵਾਨਾਂ ਚ ਗਿਣਿਆ ਜਾਂਦਾ। ਕੋਈ ਆਮ ਪੱਧਰ ਦਾ ਮਨੁੱਖ ਨਹੀਂ, ਚੋਟੀ ਦੇ ਭਗਤਾਂ ਦੀ ਸ਼ੁਮਾਰ ਆਉਂਦਾ। ਕੈਸੀ ਸੁੰਦਰ ਛੱਬ ਬਨੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੌਨੇ ਵੇ ਜੋ ਧਨਸ਼ਬਾਨ ਹੋਏ ਆਤ। ਤੋ ਤੁਲਸੀ ਕਹਿੰਦੇ ਨੇ, ਮਿੱਤਰਤਾ ਉੱਥੇ ਆਉਂਦੀ ਹੈ, ਇਸ਼ਟ ਇੱਕ ਹੋਵੇ। ਇਹ ਨਹੀਂ ਮੇਰਾ ਇਸ਼ਟ ਕੁਝ ਹੋਰ ਹੈ, ਦੂਜੇ ਦਾ ਇਸ਼ਟ ਕੁਝ ਹੋਰ ਹੈ, ਮਿੱਤਰਤਾ ਨਹੀਂ ਹੋਵੇਗੀ। ਮੇਰੀ ਇੱਛਾ ਕੁਝ ਹੋਰ ਹੈ, ਦੂਜੇ ਦੀ ਇੱਛਾ ਕੁਝ ਹੋਰ ਹੈ, ਨੇੜਤਾ ਨਹੀਂ ਹੋਵੇਗੀ। ਇੱਛਾਵਾਂ ਟਕਰਾ ਜਾਣਗੀਆਂ, ਇਸ਼ਟ ਟਕਰਾ ਜਾਣਗੇ। ਆਸਾ ਇਸ਼ਟ ਉਪਾਸ਼ਨਾ, ਤੁਲਸੀ ਕਹਿੰਦਾ ਉਪਾਸ਼ਨਾ ਦਾ ਢੰਗ ਵੀ ਇੱਕ ਹੋਵੇ। ਇਹ ਨਹੀਂ ਕੋਈ ਪੂਜਾ ਪਾਠ ਕਰੇ ਤੇ ਕੋਈ ਨਮਾਜ਼ ਪੜ੍ਹੇ, ਕੋਈ ਜਪ ਕਰੇ ਤੇ ਕੋਈ ਤਪ ਕਰੇ, ਕੋਈ ਪ੍ਰਾਣਾਯਾਮ ਕਰੇ, ਕੋਈ ਯੋਗ ਸਾਧਨਾ ਸਾਧੇ, ਕੋਈ ਰੇਚਕ ਕੁੰਭਕ ਕਰੇ, ਕੋਈ ਨੇਤੀ ਦੋਤੀ ਦੀ ਕਿਰਿਆ ਸਾਧੇ। ਕਹਿੰਦਾ ਨਹੀਂ, ਉਪਾਸ਼ਨਾ ਦਾ ਢੰਗ ਵੀ ਇੱਕ ਹੋਵੇ। ਦੂਜਾ ਨਮਾਜ਼ ਪਿਆ ਪੜ੍ਹਦਾ, ਇੱਕ ਪੂਜਾ ਪਿਆ ਕਰਦਾ, ਤੁਲਸੀ ਕਹਿੰਦੇ ਨੇ ਮਿੱਤਰਤਾ ਨਹੀਂ ਹੋਵੇਗੀ। ਉਪਾਸ਼ਨਾ ਇੱਕ ਨਹੀਂ ਹੈ, ਇਸ਼ਟ ਇੱਕ ਨਹੀਂ ਹੈ, ਇੱਛਾ ਇੱਕ ਨਹੀਂ ਹੈ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ, ਤੇ ਖਾਣੇ ਵਿੱਚ ਵੀ ਸਹਿਮਤੀ ਹੋਵੇ। ਖਾਣਾ, ਹਰ ਧਰਮ ਨੇ ਕੁਛ ਖਾਣੇ ਨੂੰ ਵਰਜਿਤ ਗਿਣਿਆ, ਇਹ ਨਾ ਖਾਓ। ਲੰਬਾ ਚੌੜਾ ਖੁਲਾਸਾ ਨਾ ਕਰੀਏ।
ਕੁਛ ਸਾਧੂ ਭਾਰਤ ਵਿੱਚ ਐਸੇ ਵੀ ਨੇ ਜੋ ਦੁੱਧ ਵੀ ਨਹੀਂ ਪੀਂਦੇ, ਕਹਿੰਦੇ ਨੇ ਇਹ ਲੀਕਵਿਡ ਮਾਸ ਹੈ, ਇਹ ਸੋਲਿਡ ਮਾਸ ਨਹੀਂ ਹੈ, ਲੀਕਵਿਡ ਮਾਸ ਹੈ, ਇਹ ਲਾਲ ਮਾਸ ਨਹੀਂ ਹੈ, ਚਿੱਟਾ ਮਾਸ ਹੈ, ਨਹੀਂ ਪੀਂਦੇ, ਪਰਹੇਜ ਕਰਦੇ ਨੇ, ਉਹ ਨਹੀਂ ਪੀਂਦੇ। ਪਰ ਬੇਸ਼ਤਰ ਉਸਨੂੰ ਅੰਮ੍ਰਿਤ ਮੰਨਦੇ ਨੇ ਦੁੱਧ ਨੂੰ। ਗੁਰਬਾਣੀ ਕਹਿੰਦੀਆਂ ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ, ਅੰਮ੍ਰਿਤ ਦਿੰਦੀਆਂ ਨੇ ਗਊਆਂ ਮੱਝਾਂ, ਪਰ ਉਹ ਕਹਿੰਦੇ ਨਹੀਂ, ਇਹ ਲਿਕਵਿਡ ਮਾਸ ਹੈ, ਤਰਲ ਮਾਸ ਹੈ, ਇੱਕ ਠੋਸ ਮਾਸ ਹੁੰਦਾ, ਇੱਕ ਤਰਲ ਮਾਸ ਹੈ। ਕਹਿੰਦੇ ਤਰਲ ਮਾਸ ਹੈ, ਆਖਿਰ ਮਾਸ ਦਾ ਨਿਚੋੜ ਹੈ ਔਰ ਕੀ ਹੈ, ਨਹੀਂ ਪੀਂਦੇ, ਬੜਾ ਪਰਹੇਜ਼ ਕਰਦੇ ਨੇ। ਮੁਖਤਸਰ ਮੈਂ ਅਰਜ਼ ਕਰਾਂ, ਤੁਲਸੀ ਕਹਿੰਦਾ ਖਾਣ ਦੇ ਚ ਵੀ ਸਹਿਮਤੀ ਹੋਵੇ, ਇਹ ਨਹੀਂ ਇੱਕ ਆਖੇ ਮੇਰਾ ਧਰਮ ਇਜਾਜ਼ਤ ਦਿੰਦਾ ਇਸ ਖਾਣੇ ਨੂੰ, ਇੱਕ ਆਖੇ ਮੇਰਾ ਨਹੀਂ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪੈਰਾਂ। ਮੈਂ ਈਸਾਈ ਮਿਸ਼ਨਰੀ ਦੇਖੇ ਨੇ, ਚਰਚ ਦੇ ਚ ਵੀ ਸ਼ਰਾਬ ਪੀ ਲੈਂਦੇ ਨੇ। ਉਂਝ ਮੈਨੂੰ ਨਹੀਂ ਪਤਾ ਸੀ, ਰੋਚੈਸਟਰ ਇੰਗਲੈਂਡ ਦਾ ਇੱਕ ਸ਼ਹਿਰ ਹੈ, ਗੁਰਦੁਆਰਾ ਤੇ ਚਰਚ ਆਮਣੇ ਸਾਹਮਣੇ ਨੇ, ਤੇ ਈਸਾਈ ਜ਼ਰਾ ਖੁੱਲੇ ਸੁਭਾਅ ਦੇ ਆਉਂਦੇ ਨੇ, ਕ੍ਰਿਸਚਨ ਗੁਰਦੁਆਰੇ ਆ ਜਾਂਦੇ ਸਨ, ਪਾਦਰੀ ਵੀ ਆ ਜਾਂਦਾ ਸੀ। ਇੱਕ ਦਿਨ ਮੈਨੂੰ ਕਹਿ ਗਏ ਵੀ 10-15 ਮਿੰਟ ਆ ਕੇ ਬੋਲਿਆ, ਤੇ ਮੈਂ ਉਹਨਾਂ ਨੂੰ ਕਿਹਾ ਮੇਰੀ ਇੰਗਲਿਸ਼ ਬਹੁਤ ਢਿੱਲੀ ਮੱਠੀ ਹੈ। ਕਹਿਣ ਲੱਗੇ ਨਹੀਂ, ਮੈਂ ਅੰਬਾਲੇ ਰਿਹਾ, ਕਿਧਰੇ ਅੰਬਾਲੇ ਚਰਚ ਵਿੱਚ ਰਿਹਾ ਹੋਣਾ, ਅੰਗਰੇਜ਼ਾਂ ਦੇ ਰਾਜ ਦੇ ਸਮੇਂ, ਬਜ਼ੁਰਗ ਹੈ। ਕਹਿੰਦਾ ਮੈਨੂੰ ਹਿੰਦੀ ਆਉਂਦੀ ਹੈ, ਹੋਰ ਬਥੇਰਿਆਂ ਨੂੰ ਆਉਂਦੀ, ਤੁਸੀਂ ਉਰਦੂ 'ਚ ਬੋਲਣਾ, ਹਿੰਦੀ 'ਚ ਬੋਲਣਾ। ਮੈਂ ਕਿਹਾ ਚਲੋ ਫਿਰ ਠੀਕ ਹੈ, ਕੰਮ ਚੱਲ ਜਾਏਗਾ। ਇਹ ਖੁੱਲ੍ਹੇ ਸਵਾਲ ਦੇ ਆਉਂਦੇ ਨੇ, ਇਹਨਾਂ ਦਾ ਸਿਲਸਿਲਾ ਥੋੜ੍ਹਾ ਜਿਹਾ ਫਰਾਗ ਦਿੱਲੀ ਵਾਲਾ ਹੈ, ਬਰਦਾਸ਼ਤ ਜੋ ਹੈ ਕਰਦੇ ਨੇ। ਪਰ ਮੈਂ ਦੇਖ ਕੇ ਹੈਰਾਨ ਹੋ ਗਿਆ, ਚਰਚ ਦੇ ਅੰਦਰ ਬਾਰ ਸੀ ਬਣੀ ਹੋਈ, ਪੀ ਰਹੇ ਸਨ, ਹੱਦ ਹੋ ਗਈ। ਇਸਲਾਮ ਹਰਾਮ ਕਹਿੰਦਾ, ਗੁਰਬਾਣੀ ਕਹਿੰਦੀ ਹੈ ਜਿਸ ਜਿਤ ਪੀ ਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ। ਮੁਖਤਸਰ ਮੈਂ ਅਰਜ਼ ਕਰਾਂ, ਤੁਲਸੀ ਕਹਿੰਦਾ ਖਾਣੇ ਦੇ ਚ ਵੀ ਸਹਿਮਤੀ ਹੋਵੇ, ਪੀਣ ਦੇ ਚ ਵੀ ਸਹਿਮਤੀ ਹੋਵੇ, ਇਹ ਨਹੀਂ ਇੱਕ ਆਖੇ ਨਹੀਂ ਇਹ ਦੁੱਧ ਅੰਮ੍ਰਿਤ ਹੈ, ਇੱਕ ਆਖੇ ਨਹੀਂ ਮਾਸ ਹੈ, ਨਹੀਂ ਪੀਣਾ, ਇੱਕ ਮਾਸ ਖਾਈ ਦਾ, ਇੱਕ ਮਾਸ ਪੀਣਾ, ਮਾਸ ਪੀਣਾ ਵੀ ਹੈ, ਮਾਸ ਖਾਣਾ ਵੀ ਹੈ। ਖਾਣ ਪਾਨ ਪਹਿਰਾਨ, ਤੇ ਪਹਿਨਣ ਦੇ ਚ ਵੀ ਸਹਿਮਤੀ ਹੋਵੇ, ਪਹਿਰਾਵਾ ਇੱਕ ਹੋਵੇ। ਇਹ ਛੇ ਗੱਲਾਂ ਆਪਸ ਦੇ ਚ ਮੇਲ ਖਾਣ ਤੇ ਮਿੱਤਰਤਾ ਹੋ ਸਕਦੀ ਹੈ, ਵਰਨਾ ਨਹੀਂ। ਤੁਲਸੀ ਦੇ ਇਸ ਸਲੋਕ ਦੇ ਮੁਤਾਬਕ ਤੇ ਇਹ ਮਿੱਤਰਤਾ ਰੂਹੇ ਜ਼ਮੀਨ ਤੇ ਹੋ ਹੀ ਨਹੀਂ ਸਕਦੀ। ਸਾਰੀ ਦੁਨੀਆਂ ਦਾ ਖਾਣਾ ਇਸ ਇੱਕ ਕਿਸ ਤਰ੍ਹਾਂ ਕਰੀਏ, ਭਾਰਤ ਦਾ ਖਾਣਾ ਹੀ ਇੱਕ ਨਹੀਂ ਹੈ। ਬੰਗਾਲੀ ਕੁਛ ਹੋਰ ਖਾਂਦੇ ਨੇ, ਅਸਾਮੀ ਕੁਛ ਹੋਰ ਖਾਂਦੇ ਨੇ, ਪੰਜਾਬੀਆਂ ਦਾ ਹੋਰ ਖਾਣਾ, ਕਸ਼ਮੀਰੀਆਂ ਦਾ ਹੋਰ ਹੈ, ਗੁਜਰਾਤੀਆਂ ਦਾ ਹੋਰ ਹੈ। ਪਿਛਲੇ ਦਿਨੀ ਜਦ 300 ਸਾਲ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਸੀ, ਤੇ ਦਾਸ ਦੀ ਸੇਵਾ ਸ਼੍ਰੋਮਣੀ ਕਮੇਟੀ ਦੀ ਤਰਫੋਂ ਸਾਰੇ ਭਾਰਤ ਦੇ ਵੱਡੇ ਵੱਡੇ ਸ਼ਹਿਰ, ਖਾਸ ਕਰਕੇ ਸੂਬਿਆਂ ਦੀਆਂ ਜਿਹੜੀਆਂ ਰਾਜਧਾਨੀਆਂ ਸਨ ਉਹਨਾਂ ਦੀ ਸੀ। ਜਥੇਦਾਰ ਸਾਹਿਬ ਵੀ ਨਾਲ ਸਨ, 4-5 ਜਥੇ, ਹੋਰ 4-5 ਵਿਦਵਾਨ ਪਹੁੰਚੇ ਸੀ ਗਾਂਧੀ ਧਾਮ ਗੁਜਰਾਤ ਦੇ। ਉੱਥੇ ਲੰਗਰ ਦੀ ਮੰਗ ਕਰ ਲਈ ਸੀ ਇੱਕ ਗੁਜਰਾਤੀ ਸੱਜਣ ਨੇ, ਵੀ ਲੰਗਰ ਮੈਂ ਬਣਾਉਣਾ, ਮੈਨੂੰ ਇਜਾਜ਼ਤ ਦਿਓ। ਤੋ ਸਿੰਘ ਸਭਾ ਨੇ ਮੰਗ ਲਿਆ, ਬਈ ਠੀਕ ਹੈ, ਸ਼ਰਧਾ ਨਾਲ ਕਹਿੰਦਾ ਪਿਆ ਤੇ ਚਲੋ ਇਹ ਬਣਾਵੇ। ਤੋ ਆਪਣੇ ਲਾਂਗਰੀ ਵੀ ਗੁਜਰਾਤੀ ਲਿਆਇਆ ਸੀ। ਦੀਵਾਨ ਦੀ ਸਮਾਪਤੀ ਹੋਈ, ਪੰਗਤਾਂ ਲੱਗੀਆਂ, ਅਖੀਰ ਦੇ ਜਾ ਕੇ ਦਾਸ ਬੈਠਾ ਸੀ ਨਾਲ ਹੋਰ ਸਾਥੀ, ਤੇ ਸਾਗ ਸਬਜ਼ੀਆਂ ਜਿਹੜੀਆਂ ਅੱਗੇ ਰੱਖੀਆਂ ਗਈਆਂ ਨਾ, ਦਾਲ ਮਿੱਠੀ ਸੀ। ਮੈਂ ਕਿਹਾ ਹੱਦ ਹੋ ਗਈ, ਇਹਨਾਂ ਕੋਲ ਲੂਣ ਦੀ ਥਾਂ ਤੇ ਚੀਨੀ ਪੈ ਗਈ ਹੈ। ਤੇ ਮੈਨੂੰ ਉੱਥੋਂ ਦੇ ਸਿਕੰਦਰ ਸਾਹਿਬ ਕਹਿਣ ਲੱਗੇ, ਨਹੀਂ ਗਹਿਣੀ ਜੀ, ਇਹ ਦਾਲ ਦੇ ਚ ਮਿੱਠਾ ਹੀ ਪਾਉਂਦੇ ਨੇ, ਗੁੜ ਪਾਉਂਦੇ ਨੇ, ਹੁਣ ਕੋਈ ਹੋਰ ਸੂਬਾ ਨਹੀਂ ਪਾਉਂਦਾ, ਇਹ ਪਾਉਂਦੇ ਨੇ, ਇਹ ਤੇ ਦਾਲ ਵੀ ਮਿੱਠੀ ਬਣਾਉਂਦੇ ਨੇ, ਨਮਕ ਵੀ ਪਾਣਗੇ, ਰੱਜ ਕੇ ਗੁੜ ਵੀ ਪਾ ਛੱਡਦੇ ਨੇ।
ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ। ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਮਰਾਠੇ ਕੁਝ ਹੋਰ ਖਾਂਦੇ ਨੇ, ਤਮਿਲ ਕੁਝ ਹੋਰ ਖਾਂਦੇ ਨੇ, ਕੰਨੜ ਕੁਝ ਹੋਰ ਖਾਂਦੇ ਨੇ, ਤੇਲਗੂ ਕੁਝ ਹੋਰ ਖਾਂਦੇ ਨੇ, ਰਾਜਸਥਾਨੀਆਂ ਦਾ ਖਾਣਾ ਕੁਝ ਹੋਰ ਹੈ। ਪਹਿਲੇ ਤੇ ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ, ਸਾਰੀ ਦੁਨੀਆਂ ਦਾ ਖਾਣਾ ਇੱਕ ਕਿਵੇਂ ਕਰਾਂਗੇ? ਫਿਰ ਸਾਰੀ ਦੁਨੀਆਂ ਦੀਆਂ ਇੱਛਾਵਾਂ, ਘਰ ਦੇ ਚਾਰ ਬੱਚੇ ਹੁੰਦੇ ਨੇ, ਉਹਦੀ ਮੁਖਤਲਿਫ ਰਾਏ ਹੁੰਦੀ ਹੈ, ਵੱਖ ਵੱਖ ਇੱਛਾ ਹੁੰਦੀ ਹੈ। ਖਾਣ ਦੀ ਸਹਿਮਤੀ, ਪੀਣ ਦੀ ਸਹਿਮਤੀ, ਇੱਛਾ ਇੱਕ। ਗੁਰੂ ਨਾਨਕ ਨੇ ਇੱਕ ਨੁਕਤਾ ਬਿਆਨ ਕੀਤਾ, ਮੁਖਤਸਰ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾ। ਇਸ਼ਟ ਇੱਕ ਹੋਣਾ ਚਾਹੀਦਾ ਹੈ, ਕੋਈ ਗੱਲ ਨਹੀਂ। ਖਾਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਵੀ ਇੱਕ ਨਹੀਂ ਹੈ ਕੋਈ ਗੱਲ ਨਹੀਂ, ਵੱਖ ਵੱਖ ਇੱਛਾ ਇਹ ਵੀ ਚੱਲੇਗਾ। ਉਪਾਸ਼ਨਾ ਦਾ ਢੰਗ ਅਗਰ ਇੱਕ ਨਹੀਂ ਹੈ ਕੋਈ ਗੱਲ ਨਹੀਂ, ਨਮਾਜ਼ ਵੀ ਚੱਲੇਗੀ, ਪੂਜਾ ਪਾਠ ਵੀ ਚੱਲੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰੂ ਕਹਿੰਦੇ ਨੇ ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੱਟ ਸਮਝਿਆ ਗਿਆ, ਘੱਟ ਬਿਆਨ ਕੀਤਾ ਗਿਆ, ਇਸ ਵਾਸਤੇ ਬੜੇ ਭਾਰੀ ਮੁਗਲਦੇ ਨੇ। ਸਤਿਗੁਰੂ ਕਹਿੰਦੇ ਨੇ ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਦੋ। ਹੇ ਪ੍ਰਭੂ, ਕਿਧਰੇ ਤੂੰ ਹਿੰਦੂ ਹੈ, ਤੂੰ ਹੀ ਹਿੰਦੂ ਹੈ, ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਕਰ ਰਿਹਾ, ਇਹ ਤੂੰ ਹੀ ਹੈ। ਪਰ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਦੋ, ਕਿਧਰੇ ਤੂੰ ਹਿੰਦੂ ਨਹੀਂ ਹੈ, ਮੁਸਲਮਾਨ ਹੈ, ਮੁਨਾਰੇ ਦੇ ਚੜ ਕੇ ਬਾਂਗ ਦੇ ਰਿਹਾ, ਅਜ਼ਾਨ ਦੇ ਰਿਹਾ, ਪਰ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਜੀ ਦੀ। ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਹੂ ਕੋ ਬਕਾਬ ਹੋਏ ਪੁਰਾਣ ਕੋ ਪੜਤ ਮਤ, ਕਤਹੂ ਕੁਰਾਨ ਕੋ ਨਿਦਾਨ ਜਾਨ ਲੇ ਤੋ। ਕਿਧਰੇ ਤੂੰ ਪੁਰਾਣਾਂ ਦਾ ਗਿਆਤਾ ਹੈ, ਵੇਦਾਂ ਦਾ ਗਿਆਤਾ ਹੈ, ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਸਾਰੀ ਕੁਰਾਨ ਤੈਨੂੰ ਹਿਫਜ਼ ਹੈ। ਇਹ ਪੁਰਾਣਾਂ ਦੇ ਗਿਆਤਾ, ਇਹ ਕੁਰਾਨ ਦੇ ਹਾਫਿਜ਼, ਪ੍ਰਭੂ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ, ਕੋਈ ਗੱਲ ਨਹੀਂ। ਕੋਈ ਕੁਰਾਨ ਪੜ੍ਹਦਾ ਤੇ ਠੀਕ ਹੈ, ਕੋਈ ਨਮਾਜ਼ ਪੜ੍ਹਦਾ ਤੇ ਠੀਕ ਹੈ, ਕੋਈ ਪੂਜਾ ਪਾਠ ਕਰਦਾ ਤੇ ਠੀਕ ਹੈ। ਸਤਿਗੁਰੂ ਕਹਿੰਦੇ ਨੇ ਇਸ਼ਟ ਇੱਕ ਹੋਣਾ ਚਾਹੀਦਾ, ਇੱਕ ਇਸ਼ਟ ਖੁਦਾ ਪਰਮਾਤਮਾ ਅਕਾਲ ਪੁਰਖ, ਨਾਮ ਉਸਦੇ ਅਲੱਗ ਹੋਵਣ। ਨਾਮਾਂ ਤੇ ਵੀ ਮਨੁੱਖ ਲੜ ਪੈਂਦੇ ਨੇ। ਮੈਂ ਦੇਖਦਾ ਇਹ ਜਿਹੜਾ ਸੂਰਜ ਹੈ ਇਹਦਾ ਇੱਕ ਨਾਮ ਨਹੀਂ ਹੈ, ਇਹਨੂੰ ਸੰਸਕ੍ਰਿਤ ਦੇ ਭਾਨ ਕਹਿੰਦੇ ਨੇ, ਰਵੀ ਕਹਿੰਦੇ ਨੇ, ਸੂਰਜ ਕਹਿੰਦੇ ਨੇ, ਫਿਰ ਇਸ ਨੂੰ ਪਰਸ਼ੀਅਨ ਵਿੱਚ ਆਫਤਾਬ ਕਹਿੰਦੇ ਨੇ, ਖੁਰਸ਼ੀਦ ਕਹਿੰਦੇ ਨੇ, ਇਹਨੂੰ ਇੰਗਲਿਸ਼ ਦੇ ਸਨ ਕਹੇ ਜਾਂਦੇ ਨੇ। ਹੁਣ ਝਗੜਾ ਇਸ ਗੱਲ ਦਾ ਨਹੀਂ, ਤੂੰ ਖੁਰਸ਼ੀਦ ਕਿਉਂ ਕਹਿ ਰਿਹਾ, ਰਵੀ ਆਖ, ਤੂੰ ਰਵੀ ਕਿਉਂ ਕਹਿ ਰਿਹਾ, ਸੂਰਜ ਆਖ, ਸਾਰੇ ਨਾਮ ਸੂਰਜ ਦੇ, ਔਰ ਸੂਰਜ ਦੇ ਨਾਮ ਕਰਕੇ ਝਗੜਾ ਨਹੀਂ ਹੈ। ਪਰ ਜਿਹੜਾ ਮਹਾਂ ਸੂਰਜ ਪਰਮਾਤਮਾ ਹੈ, ਪਰਮਾਤਮਾ ਦੇ ਅਖਰੀ ਅਰਥ ਨੇ ਮਹਾਂ ਚਾਨਣ, ਜੋ ਹਜ਼ਾਰਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਕਈ ਕੋਟ ਸਸੀਅਰ ਸੂਰ ਨਿਕਤਰ, ਕਰੋੜਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਉਹ ਮਹਾਂ ਸੂਰਜ, ਉਹਦੇ ਅਗਰ ਬਹੁਤ ਸਾਰੇ ਨਾਮ ਆਵਣ ਤੇ ਝਗੜਾ, ਅੱਲਾ ਤੇ ਰਾਮ ਦਾ ਝਗੜਾ। ਗੁਰੂ ਨਾਨਕ ਕਹਿੰਦੇ ਨੇ ਬਲਹਾਰੀ ਜਾਓ ਜੇ ਤੇਰੇ ਨਾਮ ਹੈ, ਇਹ ਪ੍ਰਭੂ ਮੈਂ ਸਦਕੇ ਜਾਣਾ ਜਿਤਨੇ ਵੀ ਤੇਰੇ ਨਾਮ ਨੇ, ਕੁਰਬਾਨ ਜਾਣਾ। ਇਸ ਤਰ੍ਹਾਂ ਦਾ ਘਰ ਇੱਕੋ ਹੀ ਮਿਲੇਗਾ। ਬਲਹਾਰੀ ਜਾਓ ਜੇ ਤੇਰੇ ਨਾਮ ਹੈ, ਜਿਤਨੇ ਵੀ ਤੇਰੇ ਨਾਮ ਹੈ, ਕੁਰਬਾਨ ਜਾਂਦੇ ਆ। ਖਾਣਾ ਇੱਕ ਨਹੀਂ ਤੇ ਕੋਈ ਗੱਲ ਨਹੀਂ, ਇਸ ਤੇ ਕੀ ਝਗੜਾ ਕਰਨਾ। ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ। ਪਿਓ ਪੁੱਤਰ ਦੀ ਇੱਛਾ ਵੀ ਅਲੱਗ ਅਲੱਗ ਹੁੰਦੀ ਹੈ, ਦੋ ਵਿਰਾਵਾਂ ਦੀਆਂ ਵੀ ਇੱਛਾਵਾਂ ਮੁਖਤਲਿਫ ਹੋ ਜਾਂਦੀਆਂ, ਸਾਰੇ ਸੰਸਾਰ ਦੀ ਇੱਛਾ ਇੱਕ ਕਿਵੇਂ ਕਰਾਂਗੇ? ਉਪਾਸ਼ਨਾ ਦਾ ਢੰਗ ਇੱਕ ਨਹੀਂ ਹੈ ਕੋਈ ਗੱਲ ਨਹੀਂ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਪੁਰਾਣਾ ਯਮ ਦੀ ਸਾਧਨਾ ਕਰ ਰਿਹਾ, ਕੋਈ ਨੇਤੀ ਦੋਤੀ ਕਰ ਰਿਹਾ, ਕੋਈ ਨਮਾਜ਼ ਪੜ੍ਹ ਰਿਹਾ, ਕੋਈ ਗੱਲ ਨਹੀਂ। ਅਗਰ ਉਪਾਸ਼ਨਾ ਦਾ ਢੰਗ ਇੱਕ ਨਹੀਂ ਹੈ ਤਾਂ ਵੀ ਚੱਲੇਗਾ। ਮਹਾਰਾਜ ਕਹਿੰਦੇ ਨੇ ਇੱਕ ਗੱਲ ਨਹੀਂ ਚੱਲੇਗੀ, ਇਸ਼ਟ ਇੱਕ ਹੋਣਾ ਚਾਹੀਦਾ, ਉਹੀ ਇੱਕ ਪਰਮਾਤਮਾ, ਭਾਵੇਂ ਉਸਨੂੰ ਖੁਦਾ ਆਖ ਲਓ, ਭਾਵੇਂ ਉਸਨੂੰ ਰਾਮ ਆਖ ਲਓ, ਭਾਵੇਂ ਉਸਨੂੰ ਵਾਹਿਗੁਰੂ ਆਖ ਲਓ, ਕਰਤਾਰ ਆਖ ਲਓ, ਇਸ਼ਟ ਇੱਕ ਚਾਹੀਦਾ, ਫਿਰ ਸਾਰੇ ਬ੍ਰਹਿਮੰਡ ਵਿੱਚ ਏਕਤਾ ਹੋ ਸਕਦੀ ਹੈ, ਔਰ ਸਾਰੇ ਉਸੇ ਤੋਂ ਆਏ ਨੇ।
उसे एक तो इस सारी अनेकता ने जन्म ले। अनेकता इंज है जिवें सागर एक है ते लहरां अनेक ने, सूरज एक है किरणा अनेक ने, परमात्मा एक है संसार ते अनेक ने, जीव जंतु ते अनेक ने। इस सारी अनेकता दा उस एक नाल संबंध जुड़े होया है। इस वास्ते सारियां ही लहरां भरा भरा ने, पहने भरा ने, सारे एक सागर दे च ने। रब नाल जुड़िया होया मनुख सारे संसार दे नाल भाईचारा बनांदा है। मैं फिर लफज दोहरावा, जेड़े विचार मनुख नूं मनुख नाल दूर करदे ने, उह विचार मनुख नूं परमात्मा तों वी दूर करनगे। जेड़े विचार बंदे नूं बंदे दे नेड़े नहीं आण देंदे, इह विचार बंदे नूं रब दे नेड़े वी नहीं जाण देणगे, दूर रहेगा। हकीकत है, सच्चाई है। धन गुरु अर्जन देव जी महाराज दे बोल ए, सबको उम्मीद हम आपन कीना, हम सब ना के साजन, दूर परायो मन का बिरहा, तो मेल कियो मेरे राजन। करम उनां दा ए, हरि मंदर साहब दी रचना सरोवर दे च कीती। सरोवर गुरु रामदास जी ने बनाया है। अमृतसर वसाण दी ते सरोवर नूं बनाण दी कल्पना गुरु अमरदास जी दी। कार्य आरंभ कीता गुरु रामदास जी ने। सरोवर विच हरिमंदर बनाया गुरु अर्जन देव जी ने। हिफाजत दा सारा इंतजाम कीता गुरु हरगोबिंद साहब जी महाराज ने, अकाल तख्त बना के। एक शहर विच गुरु नानक दे इतने स्वरूपां दी महिमा है, मेहनत है, ताई उसनों सिखी दा केंद्र गिणदे ने। लेकिन गजब दी गल, ऐसे हरिमंदर दी नहीं गुरु अर्जन देव जी मियां मीर तो रखवांदे ने। और मियां मीर अपना मस्तक गुरु अर्जन देव जी दे कदमां ते रखदा है। बस थोड़ा जिहा विखाद इत्थों ही शुरू हो गया, इत्थों ही शुरू हो गया। सता सत नाल टकरा गई। दो ताकतां होंदियां ने, एक बाहर दी एक अंदर दी। बाहर दी ताकत नूं कहिंदे ने सता, अंदर दी शक्ति नूं कहिंदे ने सत। गुरु नानक गुरु गोबिंद सिंह जी दी कोशिश सी कि सता सतवादी दे हाथे च होवे। होई है पर बहुत थोड़े, कदी कदाई राजा जनक। उस सतवादी भी सी, सताधारी भी सी, वो संत भी सी ते राजा भी सी। राम नूं लै लईए, वकत दे अवतारी पुरुष ने, हिरदा संत वरगा है पर राजे ने, हकूमत है। कृष्ण अवतार है, संत है, पर राजा है द्वारका दा। गुजरात दे एक छोटा जिहा इलाका द्वारका, ये द्वारका दे राजा सन, नाल छोटे जिहा कुछ चार पांच या दस वी पिंड होने ने द्वारका, ये उत्थों दे महाराजा सन, राजनीति चलांदे सन। बाहर दी सता भी कोल सी, अंदर दा सत भी कोल सी। गुरु नानक गुरु गोबिंद सिंह जी महाराज ने नारा लाया, अगर सता सतवादी दे हाथ च नहीं होवेगी तो सता जुलम करेगी। सताधारी अपने पैरां तले मजलूमां नूं रौंदेगा, लिताड़ेगा। सता सतवादी दे हाथ च होवे, संत ही सिपाही होवे, सिपाही संत होवे, वो अंदरों अत्यंत कोमल होवे ताकि इंसाफ कर सके, वो अंदरों अत्यंत मिठास नाल भरिया होवे ताकि उहदे अंदर वितकरे ना होन। सता सत नाल टकरा गई और आदि काल तो टकरांदी रही। मिस्र दी सता मंसूर नाल टकरा गई सी, इतना वड्डा

ਢਕਣਾ ਪੈਂਦਾ, ਗੁਣਾਂ ਨੂੰ ਢਕਣ ਦੀ ਲੋੜ ਨਹੀਂ, ਗੰਦਗੀ ਨੂੰ ਢਕਣਾ ਪੈਂਦਾ, ਫੁੱਲਾਂ ਨੂੰ ਢਕਣ ਦੀ ਲੋੜ ਨਹੀਂ। ਔਰ ਬੜੀ ਕਰਾਰੀ ਚੋਟ ਕੀਤੀ, ਤੂੰ ਕੱਪੜਿਆਂ ਦੇ ਚ ਵੀ ਨੰਗਾ ਹੈ, ਮੈਂ ਨੰਗਾ ਵੀ ਢੱਕਿਆ ਹੋਇਆ। ਭਾਵੇਂ ਤੂੰ ਬੜੇ ਕੀਮਤੀ ਕੱਪੜੇ ਪਾਏ ਨੇ, ਪਰ ਭਰਾਵਾਂ ਦਾ ਕਤਲ ਤੇ ਉਹਨਾਂ ਦਾ ਖੂਨ ਤੇਰੇ ਕੱਪੜਿਆਂ ਚ ਵੀ ਬਾਹਰ ਆ ਰਿਹਾ। ਤੂੰ ਪਿਓ ਨੂੰ ਜਿਹੜਾ ਤੜਪਾ ਤੜਪਾ ਕੇ ਮਾਰਿਆ ਹੈ, ਇਹ ਜ਼ੁਲਮ ਤੇਰੇ ਕੱਪੜਿਆਂ ਤੋਂ ਵੀ ਬਾਹਰ ਆ ਰਿਹਾ। ਇਨਸਾਫ, ਦਇਆ, ਪ੍ਰੇਮ ਮੇਰੀ ਨਗਨਤਾ ਤੋਂ ਵੀ ਪ੍ਰਗਟ ਹੋ ਰਿਹਾ। ਮੈਂ ਨੰਗਾ ਵੀ ਢੱਕਿਆ ਹੋਇਆ, ਤੂੰ ਢੱਕਿਆ ਹੋਇਆ ਵੀ ਨੰਗਾ। ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐ ਬੇਦੀਦ, ਬੇਅਬਾਂ ਰਾਹ ਲਿਬਾਸ ਉਰਿਆਨੀ ਦਾਦ। ਦੋ ਨੁਕਤੇ ਤੁਹਾਡੇ ਸਾਹਮਣੇ ਰੱਖਾਂ। ਇਹ ਰਹਿੰਦਾ ਸੀ ਜਿੱਥੇ ਅੱਜ ਕੱਲ੍ਹ ਦਿੱਲੀ ਦੇ ਗੁਰਦੁਆਰਾ ਮਜਨੂੰ ਢਿੱਲਾ ਹੈ। ਇਸ ਟਿੱਲੇ ਦੇ ਕੋਲ ਇਹਦੀ ਨਿੱਕੀ ਜਿਹੀ ਚੁੱਗੀ ਸੀ ਤੇ ਚਾਰੋਂ ਪਾਸੇ ਇਸਨੇ ਵਾੜ ਲਾਈ ਹੋਈ ਸੀ, ਉਹਦੇ ਚ ਰਹਿੰਦਾ ਸੀ। ਸ਼ਿਕਾਰ ਖੇਡ ਕੇ ਇੱਕ ਦਿਨ ਔਰੰਗਜ਼ੇਬ ਵਾਪਸ ਆ ਰਿਹਾ ਤੇ ਝੁੱਗੀ ਦੇ ਚੋਂ ਆਵਾਜ਼ ਆ ਰਹੀ ਸੀ, ਅੱਲਾਹੋ ਅੱਲਾਹੋ ਅੱਲਾਹੋ। ਹੈਰਾਨ ਹੋਇਆ, ਆਵਾਜ਼ ਦੇ ਖਿੱਚ ਬਦਲੀ ਸੀ। ਦਿਲ ਦੀ ਗਹਿਰਾਈ ਚੋਂ ਅਗਰ ਵਾਹਿਗੁਰੂ ਸ਼ਬਦ ਨਿਕਲੇ ਉਹਦੇ ਚ ਕੁਝ ਕਸ਼ਿਸ਼ ਹੋਵੇਗੀ। ਐਵੇਂ ਜ਼ਬਾਨ ਕਹਿ ਰਹੀ ਹੈ ਠੀਕ ਹੈ, ਕੰਨਾਂ ਤੱਕ ਜਾਏਗਾ, ਗਹਿਰਾ ਨਹੀਂ ਉਤਰੇਗਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ ਚ ਲੈ ਜਾਣੀਆਂ ਪੈਣਗੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਉਹ ਉੱਚਾ ਵੀ ਨਹੀਂ ਉੱਠ ਸਕਦਾ। ਜਿਹੜੀ ਗੱਲ ਗਹਿਰੀ ਨਹੀਂ ਆਉਂਦੀ, ਉਹ ਬੁਲੰਦ ਵੀ ਨਹੀਂ ਆਉਂਦੀ, ਉੱਚੀ ਵੀ ਨਹੀਂ ਆਉਂਦੀ। ਬੜੀ ਦਿਲ ਦੀ ਗਹਿਰਾਈਆਂ ਚੋਂ ਅੱਲਾਹੋ ਅੱਲਾਹੋ ਨਿਕਲ ਰਿਹਾ ਸੀ। ਬਾਹਰ ਬੜਿਆਂ ਦੇ ਹਿਰਦਿਆਂ ਨੂੰ ਦੋ ਪੈਂਦੀ ਸੀ। ਔਰੰਗਜ਼ੇਬ ਕਹਿੰਦਾ, ਇੱਥੇ ਕੌਣ ਰਹਿੰਦਾ? ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ ਨਾਲ ਅਹਿਲਕਾਰ ਸਿਪਾਹੀ। ਹੱਥ ਜੋੜ ਕੇ ਅਹਿਲਕਾਰ ਨੇ ਕਿਹਾ, ਜਹਾਂ ਪਨਾਹ ਇੱਥੇ, ਉਹੀ ਨਗਨ ਫਕੀਰ, ਨੰਗਾ ਰਹਿਣ ਵਾਲਾ ਪਾਗਲ ਸਰਮਦ, ਉਹ ਹੈ ਇਰਾਨੀ ਫਕੀਰ, ਇਰਾਨ ਤੋਂ ਆਇਆ ਸੀ। ਘੋੜੇ ਤੋਂ ਉਤਰਿਆ, ਧੋ ਪਈ, ਖਿੱਚ ਪਈ, ਦਿਲ ਦੀ ਗਹਿਰਾਈ ਚੋਂ ਨਿਕਲੇ ਧੁੰਨ ਤੇ ਮੁਤਾਸਰ ਨਾ ਕਰੇ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ। ਚਾਰੋਂ ਪਾਸੇ ਵਾੜ ਸੀ, ਅਹਿਲਕਾਰਾਂ ਨੇ ਵਾੜ ਨੂੰ ਇੱਕ ਪਾਸੇ ਕੀਤਾ, ਜੈਸੇ ਔਰੰਗਜ਼ੇਬ ਅੰਦਰ ਦਾਖਲ ਹੋਇਆ, ਇੱਕ ਕੁੱਤਾ ਸੀ ਬੜਾ ਭਾਰੀ ਤੇ ਖੂਨ ਖਾਰ ਜਿਹਾ, ਟੁੱਟ ਕੇ ਪੈ ਗਿਆ ਔਰੰਗਜ਼ੇਬ, ਲਿਬਾਸ ਫਾੜ ਦਿੱਤਾ। ਅਹਿਲਕਾਰਾਂ ਸਿਪਾਹੀਆਂ ਨੇ ਬਚਾਇਆ। ਕੁੱਤੇ ਦੇ ਭੌਂਕਣ ਦੀ ਆਵਾਜ਼, ਸਿਪਾਹੀਆਂ ਦਾ ਸ਼ੋਰ ਸ਼ਰਾਬਾ, ਅੰਦਰ ਬੈਠਾ ਉਸ ਸਮਾਧੀ ਦੇ ਚ ਮਸਤੀ ਚ, ਉਹਦੀ ਸਮਾਧੀ ਭੰਗ ਹੋਈ, ਉਹਨੇ ਅੱਖਾਂ ਖੋਲੀਆਂ, ਬਾਹਰ ਆਇਆ ਕੀ ਦੇਖਦਾ? ਵਕਤ ਦਾ ਹੁਕਮਰਾਨ ਗਰਜਦੀ ਹੋਈ ਆਵਾਜ਼ ਦੇ ਨਾਲ ਔਰੰਗਜ਼ੇਬ ਨੇ ਆਖਿਆ, ਦਰੇ ਦਰਵੇਸ਼ ਰਾਂ ਦਰਬਾਨਾ ਬਾਇਤ। ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ, ਤੂੰ ਕਿਉਂ ਪਾਲ ਕੇ ਰੱਖਿਆ? ਤੇਰੇ ਘਰ ਤੇ ਸੁਰਾਈ ਵੀ ਕੋਈ ਨਹੀਂ, ਭਾਂਡਾ ਵੀ ਕੋਈ ਨਹੀਂ, ਕਿਸੇ ਨੇ ਚੋਰ ਨੇ ਚੁਣਾਉਣਾ ਹੈ, ਕੁਛ ਵੀ ਨਹੀਂ। ਤੂੰ ਇਤਨਾ ਖੂਨ ਖਾਰ ਕੁੱਤਾ ਪਾਲ ਕੇ ਰੱਖਿਆ, ਦੇਖ ਮੇਰੇ ਸਾਰੇ ਕੱਪੜੇ ਫਾੜ ਦਿੱਤੇ, ਅਜੇ ਮੇਰਾ ਜਿਸਮ ਬਚ ਗਿਆ। ਦਰੇ ਦਰਵੇਸ਼ ਰਾਂ ਦਰਬਾਨਾ ਬਾਇਦ, ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ। ਉਹ ਫਕੀਰ ਬੜਾ ਬੇਪਰਵਾਸੀ ਬੋਲ ਪਿਆ, ਬਬਾਇਦ ਤਾਂ ਸਗੇ ਦੁਨੀਆਂ ਨਾ ਆਇਦ, ਦਰਵੇਸ਼ਾਂ ਦੇ ਬੂਹੇ ਤੇ ਵੀ ਕੁੱਤਾ ਚਾਹੀਦਾ ਤਾਂ ਕਿ ਤੇਰੇ ਵਰਗੇ ਦੁਨੀਆਦਾਰ ਕੁੱਤੇ ਨਾ ਆਵਣ। ਮੈਂ ਇਸ ਵਾਸਤੇ ਪਾਲ ਕੇ ਰੱਖਿਆ। ਹੁਕਮ ਕੀਤਾ, ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਇਸ ਨੂੰ ਕਤਲ ਕਰ ਦਿਓ। ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ, ਹੁਣ ਰੋਜ਼ ਲੋਕੀ ਚਾਦਰਾਂ ਚੜਾਉਂਦੇ ਨੇ, ਫੁੱਲ ਚੜਾਉਂਦੇ ਨੇ, ਉਦੋਂ ਤੇ ਕਤਲ ਕਰ ਦਿੱਤਾ ਗਿਆ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਜੋ ਭਾਰਤ ਦਾ ਪਹਿਲਾ ਵਿਦਿਆ ਮੰਤਰੀ ਬਣਿਆ, ਆਪਾਂ ਨੂੰ ਪਤਾ ਹੋਵੇਗਾ, ਸੰਨ 1947 ਵਿੱਚ ਐਜੂਕੇਸ਼ਨਲ ਮਿਨਿਸਟਰ ਇਸ ਨੂੰ ਬਣਾਇਆ ਗਿਆ ਸੀ, ਮੌਲਾਨਾ ਅਬਦੁਲ ਕਲਾਮ ਆਜ਼ਾਦ। ਇਹਨੇ ਇੱਕ ਕਿਤਾਬ ਲਿਖੀ ਹੈ ਬੜੀ ਸੋਹਣੀ, ਹਿੰਦ ਕੇ ਉਲਮਾ ਵਾ ਉਕਰਾਮ, ਹਿੰਦੁਸਤਾਨ ਦੇ ਜਿਹੜੇ ਬੜੇ ਬੜੇ ਸੰਤ ਸਾਧੂ ਹੋਏ ਨੇ ਉਹਨਾਂ ਦੇ ਉੱਤੇ ਲਿਖੀ, ਹਿੰਦ ਕੇ ਉਲਮਾ ਵਾ ਅਕਰਾਮ।

ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਇੱਕ ਐਸਾ ਜਨਮ ਹੈ, ਸਹਿਜੇ ਸਹਿਜੇ ਮਨੁੱਖ ਕਈ ਤਰ੍ਹਾਂ ਦੀ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ। ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ, ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ, ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੋਇਆ। ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਮਨੁੱਖ ਦਾ ਜਨਮ ਹੋਇਆ, ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਧਰਮ ਨੂੰ ਜਨਮ ਦਿੱਤਾ। ਰਾਜਨੀਤੀ ਅਤੇ ਸਮਾਜ ਨੂੰ ਇਸ ਵਕਤ ਨਾ ਲਈ, ਕਿਉਂਕਿ ਆਪਾਂ ਧਾਰਮਿਕ ਮੰਦਿਰ ਦੇ ਵਿੱਚ ਬੈਠੇ ਹਾਂ ਅਤੇ ਮਹਾਨ ਧਰਮ ਦੇ ਸਾਗਰ, ਧਰਮ ਦੇ ਕੇਂਦਰ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਸ ਵਾਸਤੇ ਗੱਲ ਤੇ ਧਰਮ ਦੀ ਕਰਾਂਗੇ। ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕੋਈ ਕਰੋੜਾਂ ਚ ਇੱਕ ਕਦ ਨਹੀਂ, ਹਜ਼ਾਰਾਂ ਚ ਸੈਕੜਿਆਂ ਚ ਇੱਕ ਕਦ ਨਹੀਂ। ਜਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਣ, ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ। ਗੁਰੂ ਤੇਗ ਬਹਾਦਰ ਕਰੋੜਾਂ ਚ ਕੋਈ ਇੱਕ ਅਦ ਨਾਰਾਇਣ, ਜਿਸ ਦੇ ਚੇਤੇ ਦੇ ਚ ਹੈ ਨਾਰਾਇਣ, ਜਿਹਦੀ ਸਮਝ ਦੇ ਚ ਹੈ, ਗੁਰਦੁਆਰੇ ਬੈਠਾ ਹੈ, ਗੁਰੂ ਦੀ ਗੋਦ ਚ ਬੈਠਾ ਹੈ, ਕੁਛ ਵੀ ਨਹੀਂ ਪਤਾ ਹੈ ਮੇਰਾ ਗੁਰੂ ਹੈ, ਨਾ ਗੁਰੂ ਦੀ ਅਜ਼ਮਤ ਦਾ ਪਤਾ, ਨਾ ਗੁਰੂ ਦੀ ਮਹਾਨਤਾ ਦਾ ਪਤਾ, ਨਾ ਗੁਰੂ ਦੇ ਗਿਆਨ ਦਾ ਪਤਾ। ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਔਰ ਹਰ ਵਕਤ ਬੋਲਦਾ, ਜੋ ਮੇਰੀ ਸਮਝ ਦੇ ਚ ਨਹੀਂ ਹੋਵੇਗਾ। ਪਰਮਾਤਮਾ ਹੈ, ਪਰਮਾਤਮਾ ਜ਼ਰੇ ਜ਼ਰੇ ਚ ਹੈ, ਰੋਮ ਰੋਮੇ ਚ ਹੈ, ਹੋਵੇ ਪਿਆ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਦੂਸਰਾ, ਜੋ ਮੇਰੇ ਚੇਤੇ ਦੇ ਚ ਨਹੀਂ ਹੈ, ਜੋ ਮੇਰੀ ਸਿਮਰਤੀ ਦੇ ਚ ਨਹੀਂ ਹੈ। ਹੋਵੇਗਾ ਜ਼ਰੇ ਜ਼ਰੇ ਚ ਪਰਮਾਤਮਾ, ਮੇਰੀ ਸਮਝ ਚ ਨਹੀਂ ਹੈ। ਹੋਵੇਗਾ ਰੋਮ ਰੋਮ ਦੇ ਚ ਪਰਮਾਤਮਾ, ਮੇਰੀ ਸਿਮਰਤੀ ਦੇ ਚ ਨਹੀਂ ਹੈ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ, ਚੇਤੇ ਕਰੋ, ਸੰਸਕ੍ਰਿਤ ਚ ਕਹਿੰਦੇ ਨੇ ਸਿਮਰਨ ਕਰੋ, ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ। ਇਸ ਵਾਸਤੇ ਮੈਂ ਦੁਹਰਾਵਾਂ ਸ਼ਬਦਾਂ ਨੂੰ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਭੁਲਾਇਆ ਹੈ, ਬੁਲਾ ਸਕਦੇ, ਭੁੱਲ ਗਏ, ਭੁੱਲਿਆ ਕਿਉਂ, ਸਮਝਦੇ ਚ ਨਹੀਂ। ਕਹਿੰਦੇ ਨੇ ਦੋ ਜਗ੍ਹਾ ਤੇ ਪਰਮਾਤਮਾ ਨਹੀਂ ਹੈ, ਉਂਝ ਵਿਆਪਕ ਹੈ, ਸਭ ਜਗ੍ਹਾ ਹੈ, ਪਰ ਦੋ ਜਗ੍ਹਾ ਤੇ ਨਹੀਂ ਹੈ। ਕਿਹੜੀ ਦੋ ਜਗ੍ਹਾ ਤੇ ਨਹੀਂ ਹੈ? ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ, ਬਾਕੀ ਸਭ ਜਗ੍ਹਾ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹੈ। ਪਰ ਫਿਰ ਵੀ ਧਾਰਮਿਕ ਵਿਦਵਾਨ ਕਹਿੰਦੇ ਨੇ ਦੋ ਥਾਵਾਂ ਤੇ ਨਹੀਂ ਹੈ, ਬਾਕੀ ਸਭ ਜਗ੍ਹਾ ਹੈ, ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ। ਪਸ਼ੂ ਦੀ ਜ਼ਿੰਦਗੀ ਦੱਸਦੀ ਹੈ, ਇਹਨੂੰ ਮਾਂ ਬਹਿਣ ਦੀ ਸਮਝ ਨਹੀਂ, ਇਹਨੂੰ ਪਰਿਵਾਰ ਦੀ ਸਮਝ ਨਹੀਂ। ਮਨੁੱਖ ਦੀ ਜ਼ਿੰਦਗੀ ਦੱਸਦੀ, ਇਹਨੂੰ ਨਿਰੰਕਾਰ ਦੀ ਸਮਝ ਨਹੀਂ ਹੈ, ਨਹੀਂ ਹੈ। ਇਹਦਾ ਵਿਵਹਾਰ ਦੱਸਦਾ, ਇਹਦੀ ਤਰਜ਼ ਜ਼ਿੰਦਗੀ ਦੱਸਦੀ ਹੈ, ਇਹਦੀ ਜੀਵਨ ਸ਼ੈਲੀ ਦੱਸਦੀ ਹੈ, ਪਰਮਾਤਮਾ ਦੀ ਸਮਝ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਨਮ ਤੇ ਹੋ ਗਏ, ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ, ਜਨਮ ਬੱਚੇ ਦੀ ਤਰ੍ਹਾਂ ਆਉਂਦਾ। ਕਦੀ ਕਦੀ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓ ਤਸੇ ਜਿਹੜਾ ਸੰਤ ਹੋਇਆ, ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ,
जन्म तो सूझवान से, जन्म तो दूरदृष्ट से। भट्ट गुरु अर्जन देव जी महाराज कहने ते जन्मत गुरमत ब्रह्म पछाणियो। ए गुरु अर्जन देव जी, तुसी ते जमदे ही ब्रह्म गए ने। हे गुरु अर्जन देव जी महाराज, थोड़े शरीर का जन्म होया, शरीर के नाल नाल धर्म का जन्म होया, ते जन्मत गुरमत ब्रह्म पछाण। कहिंदे ने धन गुरु अर्जन देव जी महाराज 2.5 साल दे सन, ते गुरु अमरदास जी महाराज का सिंघासन गोविंदवाल साहब की गल है, चढ़न की कोशिश पे करते सन, उपर तखत ते चढ़न की कोशिश पे करते सन। भजे हुए माता भानी जी आए, उन्होंने चुक लिया, आखिया लाल जी ये गुरु नानक का तखत है, ये तीजे गुरु नानक का सिंघासन है, इस ते बैठन की कोशिश ना करना, इस ते आइंदा ना चढ़ना। प्यार नाल डांटदे होया बच्चे नू कह रहे हैं, बालक गुरु अर्जन देव जी, इस तखत ते नहीं बैठना, चढ़न की कोशिश ना करनी, ये गुरु नानक का सिंघासन है। गुरु अमरदास जी महाराज सुते सिदा गए, भानी दे हथों 2.5 साल दे इस बच्चे नू लेके बालक गुरु अर्जन देव जी नू सिंघासन ते बिठा दिता। आखिया बहुता बाणी का बहुता, ये ते बाणी दा जहाज है, जे ए नहीं सिंघासन ते बैठेगा ते होर कौन बैठेगा, ते धुर दरगाहों बैठे होया आया, इनू ते रब ने बिठाया, इनू ते परमात्मा ने बिठाया, इति प्रभु दी गोद विच है, और इस दे आसरे ते पता नहीं कितनिया नू परमात्मा दी गोद हासिल होवेगी। ये ते बहुत है, ये ते जहाज है, इहदे आसरे पता नहीं कितने पार होणगे, ये नहीं बैठेगा ते कौन बैठेगा। जन्म तो बुजुर्ग कोई करोड़ा च एक अद, कदी कदी जन्म सारिया दे बच्चे दी तरह होंदा है, शरीरक तौर ते भी बच्चे, दिमागी तौर ते भी बच्चे, ना समझी कुछ भी पता नहीं। कदी कदाई संसार दे इतिहास दे कोई बुढ़िया दी तरह पैदा होंदा है। चीन दे च कथा है, भई लाद से बुढ़िया दी तरह पैदा होया, भाव जन्म तो गया नहीं हो। कबीर बारे कहिंदे ने कमल तो पैदा होया, विष्णु नूं कहिंदे ने कमल तो पैदा होया, ब्रह्मे नूं कहिंदे ने कमल तो पैदा होया, नहीं जन्म तो कमल जैसे सन, डुबे नहीं गर्क नहीं होए। समझ जैसे पानी दे कमल डुबदा नहीं, जेडे मनुख संसार दे डुबन ना, पदार्थां दे डुबन ना, वो कमल दी तरह होंदे ते डुबे हुए ने, सहजे सहजे फिर तैरना ते निर्लेप होना सिखदे ने, पर कोई जन्म तो भी निर्लेप होंदा है। उन्हां नूं कहिंदे ने इन्हां दा जन्म ते कमल तो है, भाव कमल जैसे ने, कमल डुबदा ने। गुरु नानक देव जी महाराज कहिंदे ने हम देखा तैं डुबे आए, पहले पातशाह जी दा वाह, महाराज कहिंदे मैं ते देखदा डुबे पैन, डुबे पैन। सुते सिद्ध गल आ गई तो मैं अर्ज करा, पानी विच कुत्ते तैर दे ने, गौवां भी तैर दियां ने, मज्जां भी तैर दियां ने, पानी विच चीते भी तैर के लंघ जांदे ने। मैं केरला दिश देख के दंग होया सी, बहुत पुरानी गल, 60 फुट डूंगा पानी हाथी नहावे पिया, के नहा के बाहर निकला हाथी तैर रहे, पहाड़ वर्गा शरीर तैर रहे, हाथी तैर रहे ने, गौआ तैर दिया ने, घोड़े तैर रहे ने, मझां तैर दिया ने, कुत्ते तैर रहे ने, शेर तैर रहे ने, चीते तैर रहे ने, मनुख डुबदे ने, बंदा डुबदा, सिर्फ मनुख डुबदा। क्या पानी दा मनुखा नाल वैर है? मज्जां ते तैर दिया ने, कोड़े ते तैर दे ने, हाथी ते तैर दे ने, गौआं ते तैर दिया ने, कुत्ते भी तैर दे ने, बंदा डुबदा। क्या पानी दा मनुखा नाल वैर है? नहीं, मनुख भी जिंदा ही डुबदा है, मुर्दे ते तैर दे ने।
تیر دے مردہ تے تیر دے یوپی دے اندر مدھے بھارت دے چھے سناتن مت دے کوئی ہندو سنت اگر چلانا کر جاندا ہے دیہی چھڑ جاندا ہے انہوں جل پرواہ کر دیں داس سسکار نہیں کر دے جل پرواہ کر دیں پر جد جل پرواہ کر دیں تے من من دو دو من دے نال پتھر بن دے کیوں لاش تیرن لگ پیندی حالانکہ لاش زندہ منک نالوں بھاری ہو جاندی وزن ود جاندا ہے لیکن تیرتی ہے حیرانگی ہے زندہ ڈبدے نے مردے تیرتے پانی دا منک نال بھی ویر نہیں اگر منک نال ویر ہے تو پھر مردے بھی ڈبنے چاہیے سے مردہ تے نہیں ڈبدا جیو دا منک کیوں ڈبدا ہے یہ اپنا بیلنس بگاڑ بیٹھتا ہے توازن کھو بیٹھتا ہے سنتولن گوا بیٹھتا ہے تاں ڈبدا ہے لوگ اس دا توازن ڈاما ڈول کر دیندا ہے سیما تو ودیا ہویا اہنکار اس دا بیلنس بگاڑ دیندا ہے سیما تو ودی ہوئی واشنا یہ دا سنتولن ڈاما ڈول کر دیا ڈب جاندا ہے ہم دے کھانتے ڈبے آیا یہ ڈب گئے ڈبے دی پہچان کی ہوے گی ادا نتنیم ڈب گیا ہوئے گا نہیں کرتا ہوگا رہت بہ ڈب گئی ہوئے گی امرت ویلا ڈب گیا ہوئے گا گرو بھکتی ڈب گئی ہوئے گی سیل سنجم ڈب گیا ہوئے گا دیا وشالتا سم درشٹی ڈبی ہوئی ہوئے گی ہم دیکھتے ہیں ڈبے مہاراج کہندے میں تے دیکھنا ڈبے ہوئے دنیا ڈبی ہوئی ہے غرق ہوئی ہے ڈبے دی پہچان کی ہے وہ کول نتنیم نہیں ہوئے گا امرت ویلا نہیں ہوئے گا جپ تپ نہیں ہوئے گا سیل سنجم نہیں ہوئے گا دیوی گن نہیں ہوئے گا ڈبیا ہوئے گا غرق ہویا ہوئے گا کدی کدائی کوئی قد منک اپنا توازن اپنا بیلنس ٹھیک رکھتا ہے ڈبدا نہیں اسے نو اسی کہنے نرلیپ ہے کمل دی طرح پانی ودھدا ہے کمل ہور اوپر اٹھدا ہے دھن گھر دے چ ودھ رہا ہے ڈبدا نہیں پیا پربتا ودھ رہی ہے ڈبدا نہیں پیا نہیں تھی

ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਗੂੰਜਣੀਆ ਮਨੋ ਮਚਿੰਦਰੀਆਂ। ਮੈਂ ਪਾਣੀ ਹੁਣ ਪੀਵਾਂ, ਪਿਆਸ ਕੱਲ ਮਿਟੇਗੀ ਕਿ ਹੁਣੇ ਮਿਟਦੇ। ਮੈਂ ਭੋਜਨ ਹੁਣ ਛਕਾਂ, ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ। ਮੈਂ ਨਾਮ ਹੁਣ ਜਪਾਂ, ਫਲ ਅਗਲੇ ਜਨਮ ਵਿੱਚ ਮਿਲੇਗਾ, ਸਾਲ ਦੋ ਸਾਲ ਬਾਅਦ ਮਿਲੇਗਾ। ਇਹਨਾਂ ਗੱਲਾਂ ਨੇ ਮਨੁੱਖ ਨੂੰ ਨਿਰਾਸ਼ ਕੀਤਾ ਹੋਇਆ। ਇਹ ਵੀ ਮੈਂ ਅਰਜ਼ ਕਰਾਂ, ਐਸੀ ਗੱਲ ਨਹੀਂ ਹੈ। ਐਕਰ ਕਰੇ ਸੋ ਐਕਰ ਪਾਏ ਮਹਾਰਾਜ ਗੱਲ ਤਤ ਛਿਨ ਟੁਕ ਦਮ ਕਰਾਰੀ ਜੋ ਕਰੋ, ਇੱਕ ਦਮ ਵਿੱਚ ਕਿਧਰੇ ਟਿਕ ਜਾਓ। ਹਾਜ਼ਰ ਹਜ਼ੂਰ ਖੁਦਾ। ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ। ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ। ਲੋਕੀ ਕਹਿੰਦੇ ਨੇ ਕੋਈ ਨੀ, ਸਹਿਜੇ ਸਹਿਜੇ ਹੋ ਜਾਏਗਾ, ਗਾਸੀ ਲੱਗ ਜਾਂਦੀ ਹੌਲੇ ਹੌਲੇ। ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ ਤੇ ਉਹ ਡਾਕਟਰ ਨੂੰ ਕਹਿੰਦਾ ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ ਦੋ ਮਹੀਨਾ ਤੜਪਦਾ ਰਹਾਂ। ਕਹਿੰਦਾ ਛੇਤੀ ਕਰ, ਜਲਦੀ ਠੀਕ ਕਰ। ਵਿਕਾਰਾਂ ਦਾ, ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ, ਹੌਲੇ ਹੌਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਇਹ ਠੀਕ ਨਹੀਂ ਹੋਣਾ ਚਾਹੁੰਦਾ। ਇਹ ਰੋਗੀ ਰੋਗ ਨਾਲ ਵੀ ਮੋਹ ਕਰ ਬੈਠਾ। ਮਨੋ ਚਿੰਤਕ ਐਸਾ ਕਹਿੰਦਾ, ਲੰਬੀ ਬਿਮਾਰੀ ਦੇ ਜੀਣ ਵਾਲੇ ਮਰੀਜ਼ ਬਿਮਾਰੀ ਨਾਲ ਸਹਿਮਤ ਹੋ ਕੇ ਜੀਵਦੇ ਨੇ ਔਰ ਨਿਰਾਸ਼ ਹੋ ਜਾਂਦੇ ਨੇ ਵੀ ਠੀਕ ਨਹੀਂ ਹੋਵਾਂਗੇ। ਕੋਈ ਦੱਸੇ ਵੀ ਸਹੀ ਉਹਨਾਂ ਨੂੰ, ਇਹ ਦਵਾਈ ਲੈ ਲਓ, ਇਹ ਦਵਾਈ ਲੈ ਲਓ, ਉਹਨਾਂ ਦੇ ਅੰਦਰ ਨਿਰਾਸ਼ਾ। ਰੋਗ ਵਿੱਚ ਜੀਣ ਦੀ ਆਦਤ ਬਣ ਗਈ, ਵਿਕਾਰਾਂ ਦੇ ਜੀਣ ਦਾ ਸੁਭਾਅ ਬਣ ਗਿਆ। ਹੁਣ ਠੀਕ ਹੋਣ ਦਾ ਖਿਆਲ ਵੀ ਨਹੀਂ ਔਰ ਠੀਕ ਹੋ ਸਕਾਂਗੇ ਐਸਾ ਭਰੋਸਾ ਵੀ ਨਹੀਂ ਪੈਂਦਾ। ਨਹੀਂ ਠੀਕ ਹੋ ਸਕਾਂਗੇ, ਇਹਦੇ ਚ ਜੀਵਣਾ ਪਏਗਾ। ਜੈਸੇ ਜਰਮਨੀ ਦੇ ਪ੍ਰਸਿੱਧ ਡਾਕਟਰ ਹੋ ਗੁਜ਼ਰੇ, ਫਰਾਇਡ ਨੇ ਕਿਹਾ ਹੈ, ਹੰਕਾਰ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ ਜੀਣਾ ਪਏਗਾ, ਇਹਦਾ ਕੋਈ ਇਲਾਜ ਨਹੀਂ। ਥੋੜਾ ਜਿਹਾ ਇਹਨਾਂ ਨੂੰ ਮਦਨ ਕੀਤਾ ਜਾ ਸਕਦਾ, ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ। ਇਹ ਜੀਵਨ ਨੂੰ ਛੱਡ ਨਹੀਂ ਸਕਦੇ, ਇਹਨਾਂ ਦੇ ਜੀਵਣਾ ਹੀ ਪਏਗਾ। ਯੂਰਪ ਦੇ ਪੜ੍ਹੇ ਲਿਖੇ ਬੰਦਿਆਂ ਨੂੰ ਇਸ ਫਰਾਇਡ ਨੇ ਬੜਾ ਨਿਰਾਸ਼ ਕੀਤਾ। ਜੀਵਣਾ ਹੀ ਪਏਗਾ, ਇਹਦੇ ਜੀਵਣਾ ਪਏਗਾ। ਉਹਨੇ ਐਲਾਨੀਆਂ ਕਿਹਾ, ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਵਿੱਚ ਰਾਮ ਹੈ। ਕਹਿੰਦਾ ਨਹੀਂ, ਮਨ ਵਿੱਚ ਕਾਮ ਹੈ। ਮਨ ਵਿੱਚ ਨਿਰੰਕਾਰ ਹੈ, ਕਹਿੰਦਾ ਕਥਾ ਹੀ ਨਹੀਂ, ਮਨ ਵਿੱਚ ਹੰਕਾਰ ਹੈ। ਪੰਜ ਕਹਿੰਦਾ, ਕਹਿੰਦਾ ਮੈਂ ਮਨ ਨੂੰ ਫੋਲ ਕੇ ਦੇਖਿਆ, ਸਿਵਾਏ ਹੰਕਾਰ ਤੋਂ ਹੋਰ ਕੁਛ ਵੀ ਨਹੀਂ ਹੈ। ਮੈਂ ਮਨ ਨੂੰ ਫੋਲ ਕੇ ਦੇਖਿਆ, ਸਿਵਾਏ ਵਾਸਨਾ ਤੋਂ ਹੋਰ ਕੁਛ ਵੀ ਨਹੀਂ ਹੈ। ਮੈਂ ਮਨ ਨੂੰ ਫੋਲ ਕੇ ਦੇਖਿਆ, ਕਹਿੰਦਾ ਸਿਵਾਏ ਕਾਮ ਤੋਂ ਹੋਰ ਕੁਛ ਨਹੀਂ। ਐਵੇਂ ਕਹੀ ਜਾਂਦੇ ਨੇ, ਰਾਮ ਹੈ ਰਾਮ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਸੀਮਾ ਤੱਕ ਉਹ ਠੀਕ ਕਹਿੰਦਾ, ਇੱਕ ਸੀਮਾ ਤੱਕ। ਜੈਸੇ ਸਾਗਰ ਦੇ ਉੱਪਰ ਉੱਪਰ ਤੇ ਲਹਿਰਾਂ ਨੇ, ਜਾਂ ਕੁਝ ਲੱਭਣਗੀਆਂ ਮਛਲੀਆਂ ਨੇ, ਸੰਖ ਨੇ, ਸਿਪੀਆਂ ਨੇ, ਮੋਤੀ ਤੇ ਗਹਿਰੇ ਕਰਦੇ ਕਿਸੇ ਕਿਸੇ ਦੇ ਹੱਥਾਂ। ਉੱਪਰ ਉੱਪਰ ਤੇ ਵਾਕਈ ਮਨ ਦੇ ਖਾਹਿਸ਼ਾਂ ਨੇ, ਕਾਮਨਾਵਾਂ ਨੇ, ਵਾਸ਼ਨਾਵਾਂ ਨੇ, ਜੋ ਬਹੁਤ ਗਹਿਰੇ ਡੁਬਕੀ ਲਾ ਲੈਂਦੇ ਨੇ, ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ। ਤਨ ਮੈਂ ਮਨੁਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਵਿੱਚ ਮਨ ਹੈ, ਮਨ ਵਿੱਚ ਸੱਚ। ਤਨ ਵਿੱਚ ਮਨ ਹੈ, ਮਨ ਵਿੱਚ ਪ੍ਰਭੂ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਖੇਡ ਸਾਰੀ ਪਹਿਚਾਨਣ ਦੀ ਹੈ, ਪਹਿਚਾਨਣ ਦੀ ਹੈ। ਜਿਸ ਨੂੰ ਮੈਂ ਨਹੀਂ ਜਾਣਦਾ ਉਹ ਨਹੀਂ ਹੈ, ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ, ਜੋ ਮੇਰੇ ਚੇਤੇ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਿਮਰਤੀ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਚੱਲਣਾ ਸਿੱਖਿਆ। ਦੋ ਸਾਲ ਬਾਅਦ, ਢਾਈ ਸਾਲ ਬਾਅਦ, ਡੇਢ ਸਾਲ ਬਾਅਦ ਬੱਚੇ ਚੱਲਦੇ ਨੇ, ਪੈਰ ਪੁੱਟਦੇ ਨੇ, ਖੜੇ ਹੋਏ ਤੇ ਚਾਰ ਪੰਜ ਸਾਲ ਦਾ ਬੱਚਾ ਹੋਵੇ ਤੇ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਬੱਚਾ ਖੜਾ ਨਹੀਂ ਹੁੰਦਾ, ਪੈਰ ਨਹੀਂ ਪੁੱਟਦਾ,
चार साल का हो गया, पांच साल का हो गया, डॉक्टरों को ले जाने, वैद्य को ले जाने, तीन साल का हो गया, चार साल का हो गया, मुंह अक्खर नहीं निकल, बोलता नहीं, मां बाप नूं चिंता हो जाती है। जिस दिन बच्चे की जबान चो पहला बोल निकलता है, अक्सर मां ही निकलता है, घर विच खुशियां मनाईया जाता, घर विच प्रसाद वंडते हैं, मिठाइयां वंडते हैं, नचते ने, टपते ने, बच्चा बोलन लग पे। जिस दिन बच्चा कदम पुटे, बच्चे ने कदम पुटे, चलन लग पे, चलो एक कदम ही सही, कदम ते पुटे, खड़ा ते होया। कोई 30-40 साल तो गुरुद्वारे आ रहे होवे ते अजे भी सुरत नहीं चली शब्द की तरफ, यकीन जानो गुरु नूं भी चिंता हो जाती है, गल की है, इन्ने चिर हो गया गुरुद्वारे आउंदे, 50 साल हो गया गुरुद्वारे आउंदे, अजे भी अमृत वेले उठ के रसना वाहेगुरु वाहेगुरु नहीं जपदे, गुरु नूं भी चिंता हो जाती है, बोलना ही नहीं आया। बाबा बोलना क्या कहिए, जैसे राम नाम रब रही, इन्हू बोलना ही नहीं आया, ये बोलता ही नहीं, 50 साल का हो गया बोलता नहीं पे, 30-35 साल हो गए ने इन्हू, ये चलता ही नहीं, चलना ते सुरत ने, जपना ते रसना ने, रसना नाम जपो तब मतिए, इन बिद अमृत पाओ, जपना रसना नाल होंदा, और जपण दे जो ढंग इस्तेमाल करना है गुरु नानक ने दस दिता है, गावीए सुनिए मन रखिए, जबान गायन करे ते मन सुने, मन स्रोता बने जबान वक्ता बने, अगर जबान वक्ता बन के मन स्रोता बन गया ये पुरुष पहुंच गया, जबान वक्ता ते बनी है, मन स्रोता नहीं बने, ये चलते पे पहुंचे कोई, जबान वक्ता ही नहीं बने, जपदा ही नहीं, ते उस बच्चे की तरह होया, 4-5 साल का हो गया, मुंह बोल नहीं निकलते पे, मां बाप नूं चिंता है, गल की है, बोलता नहीं, डिगना की है ते चलना की है, सत्संग विच आया चल पे है, कुछ संगत विच बैठा है डिग गए, सच बोले है चल पे है, झूठ बोल रहे है डिग पे, दान कीता है चल पे है, बेईमानी कर रहे है डिग पे, अमृत दी प्यास पैदा हुई है चल पे है, शराब दी तलब जाग पई है डिग पे, जिंदगी भर ये चलना डिगना चलना डिगना यही होता है, हाथ दे च गुटका है चल पे है, पर गंदे गीत अलाप रहे है डिग पे, तुसी देख सकते हो चल देने डिग देने चल दे सारी जिंदगी, चल पेने डिग पेने, कदम अगे तरफ उड़दे डिगदे पिछे दी तरफ, फिर उत्थे ही आ जांदे ने जिथो चले, और सारा दिन कोई मनुख एक कदम अगे ते एक कदम पिछे पुटे, किथे पहुंचेगा, किधरे पहुंचेगा, चल चल के थकेगा, चल चल के टूटेगा, पहुंचेगा किधरे नहीं, दावे नाल मैं कह सकदा 40-40 साल तो जेडे गुरुद्वारे आ रहे ने, 40 साल पहले क्रोधी सन अज भी क्रोधी ने, 40 साल पहले लोभी सन अज भी लोभी ने, 40 साल पहले झूठे सन अज भी झूठे ने, और 40 साल पहले वासना दे भरे हुए सन अज भी ने, कल ते कुछ भी ना बने, मेहनत ते बड़ी की थी, थके भी ने टूटे भी ने, 40 साल पहले हंकारी सन अज भी हंकारी, खेड़ते कुछ भी ना चले ने, चल चल के थके ने टूटे ने पहुंचे किधरे भी ने, किधरे भी ने, हे प्रभु मैं ते चलना ते डिगदा, तू मेर कर तू मेरी बांह पकड़, ताई खेड़ बने, दास गोविंद फतेह सतगुर की बांह दे मोहे निस्तारो, गुरु गोविंद सिंह जी, हे प्रभु अपनी बांह दे, अपनी बांह पकड़ा ते डिगण तो बचिए,
ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਣ। ਮਨੁੱਖ ਕੋਲ ਜਿਹੜੇ ਕੰਨ ਨੇ ਇਹ ਪੁੱਤਰ ਨੂੰ ਸੁਣ ਸਕਦੇ ਨੇ, ਮਿੱਤਰ ਨੂੰ ਸੁਣ ਸਕਦੇ ਨੇ, ਪਤਨੀ ਨੂੰ ਸੁਣ ਸਕਦੇ ਨੇ, ਪਤੀ ਨੂੰ ਸੁਣ ਸਕਦੇ ਨੇ, ਭਰਾ ਨੂੰ ਸੁਣ ਸਕਦੇ ਨੇ, ਮਿੱਤਰਾਂ ਨੂੰ ਸੁਣ ਸਕਦੇ ਨੇ, ਗੁਰੂ ਨੂੰ ਨਹੀਂ ਸੁਣਦੇ। ਇਹ ਹਕੀਕਤ ਹੈ ਮਹਾਰਾਜ। ਮੇਰੇ ਕੋਲ ਉਹ ਕੰਨ ਨਹੀਂ, ਸਤਿਗੁਰ ਕਹਿੰਦੇ, ਜੋ ਤੈਨੂੰ ਸੁਣ ਸਕਾਂ। ਮੇਰੇ ਕੋਲ ਉਹ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ। ਮੇਰੇ ਬੋਲ ਪੁੱਤਰਾਂ ਤੱਕ ਪਹੁੰਚਦੇ ਨੇ, ਪਰਿਵਾਰ ਤੱਕ ਪਹੁੰਚਦੇ ਨੇ, ਮਿੱਤਰਾਂ ਤੱਕ ਪਹੁੰਚ ਜਾਂਦੇ ਨੇ, ਪੜੋਸੀਆਂ ਤੱਕ ਪਹੁੰਚ ਜਾਂਦੇ ਨੇ। ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ। ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੁੰਚਾਵਾਂ। ਪਹੁੰਚਦੀ ਹੈ ਗੱਲ ਰੱਬ ਤੱਕ ਵੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ ਹੈ। ਜਾਂ ਕਾ ਕਿਹਾ ਦਰਗੇ ਚਲੇ। ਮਹਾਰਾਜ ਕਹਿੰਦੇ ਜਿਹਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ, ਪਰਮਾਤਮਾ ਸੁਣਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਜੀਓ। ਮੈਂ ਤੇਰੇ ਕੰਨ ਦੇ ਚ ਗੱਲ ਕਰਨੀ ਹੋਵੇ ਥੋੜ੍ਹੀ ਕਰਨੀ, ਤੋ ਸੁਣ ਤੇ ਮੈਂ ਬੋਲ। ਭਗਤ ਬੋਲਦੇ ਨੇ ਪ੍ਰਭੂ ਸੁਣਦਾ, ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ। ਦਿਲ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਦਿਲ ਤੱਕ ਨਹੀਂ ਪਹੁੰਚਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ। ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਨੇ। ਜੋ ਪਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ, ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ, ਇਤਨੀਆਂ ਸੁੰਦਰ ਹੋ ਜਾਂਦੀਆਂ ਨੇ। ਉਹੀ ਨੇਤਰ ਖੂਬਸੂਰਤ ਨੇ ਜਿਨ੍ਹਾਂ ਚ ਪਰਮਾਤਮਾ ਵਸਦਾ। ਉਹ ਨੇਤਰ ਤੇ ਕਰੂਪ ਨੇ, ਮਹਿਲੇ ਨੇ ਜਿਨ੍ਹਾਂ ਦੇ ਅੰਦਰ ਵਾਸ਼ਨਾ ਹੈ, ਜਿਨ੍ਹਾਂ ਦੇ ਅੰਦਰ ਅਨਰਥ ਹੈ। ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਨੇ ਆਪਦੀ ਗਿਆਤ ਲਈ ਅਰਜ਼ ਕਰਾਂ, ਮੇਰੇ ਦੇਖੇ ਮੇਰੀ ਸਟੱਡੀ ਦੇ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ। ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗਿਆਨੀ ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ, ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਇਸ ਸਲੋਕ ਨੂੰ ਵੀ ਖੋਲਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਜੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ। ਪਵਨ ਨਾ ਹੋਵੇ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ, ਬੋਲਣਾ ਹੀ ਬੋਲਣਾ ਤੇ ਪਵਨ ਕਰਕੇ। ਦੇਹੀ ਮਾਟੀ ਬੋਲੇ ਪਵਨ, ਬੋਲਣ ਹਾਰ ਪਰਮ ਗੁਰ ਇਹੀ। ਬੋਲ ਕੇ ਹੀ ਸੰਬੰਧ ਜੁੜਦੇ ਨੇ, ਬੋਲ ਕੇ ਹੀ ਸੰਬੰਧ ਟੁੱਟਦੇ ਨੇ। ਕੁਛ ਐਸਾ ਬੋਲਿਆ ਬੋਲ ਹੁੰਦਾ ਕਿ ਉਪਰਾ ਬੇਗਾਨਾ ਆਪਣਾ ਹੋ ਜਾਂਦਾ। ਕੁਝ ਜ਼ਬਾਨ ਚੋਂ ਐਸੇ ਬੋਲ ਨਿਕਲਦੇ ਨੇ ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ। ਇੱਕ ਬੋਲ, ਇੱਕ ਬੋਲ, ਇੱਕ ਬੋਲ ਐਸਾ ਬੰਦੇ ਨੂੰ ਤਪਾ ਕੇ ਰੱਖ ਸਕਦਾ ਹੈ, ਸ਼ਾਇਦ ਸਾਰੀ ਰਾਤ ਤੜਪਦਾ ਰਹੇ। ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ, ਇੱਕ ਬੋਲ ਸ਼ਾਂਤ ਵੀ ਕਰ ਸਕਦਾ, ਸਕੂਨ ਵੀ ਦੇ ਸਕਦਾ। ਖੇਡ ਤੇ ਸਾਰੀ ਬੋਲਾਂ ਦੀ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ। ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਵੀ ਸਾਡੀ ਬੋਲਚਾਲ ਹੀ ਕੋਈ ਨਹੀਂ। ਉੱਥੇ ਸੰਬੰਧ ਜੁੜਦੇ ਨੇ ਬੋਲਣ ਕਰਕੇ, ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ। ਤਾਂ ਹੀ ਰਸਨਾ ਜਤ ਸਦ ਦੀ ਅੰਦਰ ਸਵਾਸ ਚੱਲਣ, ਪਵਨ ਹੈ।
ਭਾਵੇਂ ਪਾਣੀ ਪਿਤਾ ਹੈ, ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ ਨਾਲ। ਐਸਾ ਕੁਛ ਬੋਲਣਾ ਹੈ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ, ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ, ਸੰਸਾਰ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨਣੇ ਨਾਲ ਭਰੇ ਹੋਏ ਸ਼ਬਦ ਨੇ। ਖੈਰ, ਸੰਖੇਪ ਦੇ ਵਿੱਚ ਮੈਂ ਅਰਜ਼ ਕਰਾਂ, ਮਨੁੱਖ 90% ਪ੍ਰਗਟ ਵੀ ਬੋਲਾਂ ਤੇ ਹੁੰਦਾ ਹੈ, ਤਾਂ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨਿਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ, ਗੁਣ ਔਗੁਣਾਂ ਦਾ ਪਤਾ ਹੀ ਨਹੀਂ ਚੱਲਦਾ, ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਕਿ ਜਲਦਬਾਜ਼ ਹੈ ਕਿ ਧੀਰਜਵਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ, ਬੋਲ ਦੱਸ ਦਿੰਦੇ। ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦ ਏ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨਿਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ, ਕੱਖ ਨਹੀਂ ਪਤਾ ਚੱਲਦਾ। ਕੁਛ ਐਸਾ ਬੋਲਣਾ ਹੈ ਜਿਹਦੇ ਚ ਪਰਮਾਤਮਾ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਲੋਭ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਹੰਕਾਰ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਨਿਰੰਕਾਰ ਹੈ। ਤੋ ਇਸ ਤਰ੍ਹਾਂ ਦੇ ਬਿਖੜੇ ਸ਼ਬਦ, ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ, ਭੁਲੇਖਾ ਖਾ ਸਕਦਾ ਸੀ, ਭਾਈ ਗੁਰਦਾਸ ਖੋਲ ਲਏ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ, ਇਹਦੇ ਤਾਲੇ ਨੂੰ ਖੋਲ ਲਈਏ, ਸ਼ਬਦਾਂ ਨੂੰ ਖੋਲ ਲਈਏ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਕਿਤੇ ਸਾਰੇ ਅੰਗ ਭੰਗ ਹੋ ਗਏ। ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ, ਭਾਈ ਸਾਹਿਬ ਕਹਿੰਦੇ ਨੇ ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਗੁਰੂ, ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਕੋਈ ਨਹੀਂ, ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ, ਦੇਖਵੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ, ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਣਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਹੇ ਗੁਰੂ, ਤੇਰੇ ਤੱਕ ਮੈਂ ਬੋਲ ਪੁਚਾ ਸਕਾਂ ਜ਼ਬਾਨੀ ਕੋਈ ਨਹੀਂ, ਪਰ ਤੇਰੇ ਬੋਲ ਮੈਂ ਸੁਣ ਸਕਾਂ ਮੇਰੇ ਕੋਲ ਕੰਨ ਨਹੀਂ ਕੋਈ। ਭਾਈ ਗੁਰਦਾਸ, ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਣਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਭਾਈ ਸਾਹਿਬ, ਭਾਈ ਗੁਰਦਾਸ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ, ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨੇ। ਧਿਆਨ ਨਾਲ ਸੁਣਨ ਵਾਲੀ, ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ, ਗੁਰੂ ਕਹਿੰਦਾ ਠੀਕ ਨਹੀਂ ਹੈ, ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ ਨਹੀਂ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮੱਥਾ ਟੇਕਣ ਦਾ ਮਤਲਬ ਇੰਨਾ ਹੀ ਹੈ, ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਗੱਲ ਖਤਮ, ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ, ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ, ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ। ਔਰ ਸਹੀ ਇਹ ਗੁਰੂ, ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਤੂੰ ਆਪਣੇ ਵਿਚਾਰ ਮੈਨੂੰ ਦੇ। ਔਰ ਗੁਰੂ ਕਹਿੰਦਾ ਵੀ ਹੈ, ਗੁਰ ਕੀ ਮਤ ਤੋਂ ਲੇ ਇਆਂ ਨੇ,
ਭਗਤ ਬਿਨਾ ਬਹੁ ਡੂਬੇ ਸਿਆਣੇ, ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ, ਮੇਰੀ ਮਤ ਨਾਲ ਨਹੀਂ ਹੋ ਸਕਦੀ। ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ, ਧਨ ਸੰਪਦਾ ਨਾਲ, ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਆਉਂਦਾ ਜਿਤਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ। ਆਪਣੇ ਵਿਚਾਰਾਂ ਨਾਲ ਮੋਵੇ, ਮਨੁੱਖ ਕਹਿ ਵੀ ਦਿੰਦਾ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ। ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ, ਵਿਚਾਰਾਂ ਨੂੰ ਸੱਟ ਲੱਗ ਗਈ ਬਰਦਾਸ਼ਤ ਨਹੀਂ। ਇਹਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ, ਇਹਨੇ ਮੇਰੇ ਵਿਚਾਰਾਂ ਨੂੰ ਚੋਟ ਪਹੁੰਚਾਈ ਹੈ, ਇਹਨੇ ਮੇਰੀ ਸੋਚਣੀ ਨੂੰ ਚੋਟ ਪਹੁੰਚਾਈ ਹੈ, ਇਹਨੇ ਮੈਨੂੰ ਬੜਾ ਦੁਖੀ ਕੀਤਾ। ਇਹਦਾ ਮਤਲਬ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਮਮਤਾ ਹੈ, ਜੀਵਨ ਭਰ ਮਮਤਾ ਰਹਿੰਦੀ ਹੈ। ਪਰ ਕਈ ਦਫ਼ਾ ਜਦ ਬਿਰਧ ਹੋ ਜਾਂਦਾ, ਬੁੱਢਾ ਹੋ ਜਾਂਦਾ, ਉਦੋਂ ਕਹਿੰਦਾ ਇਹ ਗੁਰੂ ਇਹ ਮੇਰੀ ਮਤ ਹੁਣ ਲੈ, ਤੂੰ ਆਪਣੀ ਮਤ ਮੈਨੂੰ ਦੇ। ਪਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ, ਉਹ ਤੇ ਸਾਰੀ ਗਵਾ ਕੇ ਆ ਗਿਆ। ਸਤਰਾਂ ਕਾ ਮਤਹੀਣ, ਅਸੀਆਂ ਕਾ ਵਿਵਹਾਰ ਨਾ ਪਾਵੇ, ਰਹੀ ਕਿੱਥੇ? ਇਸੇ ਵਾਸਤੇ ਤੁਹਾਨੂੰ ਇਹ ਸ਼ੇਰ ਚੇਤੇ ਹੋਵੇਗਾ, ਸ਼ੇਖ ਸਾਦੀ ਸਾਹਿਬ ਨੇ ਕਿਹਾ, ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀ, ਵਕਤੇ ਪੀਰੀ ਗੁਰਗੇ ਜ਼ਾਲਮ ਮੇਂ ਸ਼ਬਦ ਪਰਹੇਜ਼ਗਾਰ। ਜਿਹੜਾ ਜਵਾਨੀ ਦੇ ਗੁਨਾਹਾਂ ਤੋਂ ਤੌਬਾ ਕਰੇ, ਸ਼ੇਖ ਸਾਦੀ ਸਾਹਿਬ ਕਹਿੰਦੇ ਉਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਤੇ ਪੈਗੰਬਰ ਜਵਾਨੀ ਤੇ ਗੁਨਾਹਾਂ ਤੋਂ ਤੌਬਾ, ਜਵਾਨੀ ਤੇ ਸ਼ੀਲ ਤੇ ਸੰਜਮ, ਜਵਾਨੀ ਤੇ ਆਪਣੇ ਆਪ ਤੇ ਕਾਬੂ, ਇਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ। ਵਕਤ ਪੀਰੀ ਗੁਰਗੇ ਜ਼ਾਲਮ ਮੇਂ ਸ਼ਬਦ ਪਰਹੇਜ਼, ਕਿਉਂ ਨਹੀਂ ਮੰਨਦੇ? ਦਲੀਲ ਦਿੱਤੀ ਹੈ, ਇੱਕ ਬੁੱਢਾ ਬਗਿਆੜ ਅਗਰ ਇਹ ਆਖੇ ਇਹ ਭੇਡੋ ਇਹ ਬੱਕਰੀਓ ਤੁਸੀਂ ਮੈਥੋਂ ਡਰੋ ਨਾ, ਮੈਂ ਤੁਹਾਨੂੰ ਪਕੜਨਾ ਛੋੜ ਦਿੱਤਾ ਹੈ। ਪਕੜਨਾ ਨਹੀਂ ਛੋੜਿਆ, ਉਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ। ਗੱਲ ਤਾਂ ਇੰਨੀ, ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ, ਕਤਾ ਹੀ ਨਹੀਂ, ਗੁਨਾਹ ਹੀ ਉਸਦਾ ਤਿਆਗ ਕਰਕੇ ਚਲੇ ਗਏ। ਗੁਨਾਹਾਂ ਨੇ ਬੈਠਣਾ ਸੀ ਅੱਖਾਂ ਵਿੱਚ, ਰਸਨਾਂ ਵਿੱਚ, ਕੰਨਾਂ ਵਿੱਚ, ਹੱਥਾਂ ਚ, ਪੈਰਾਂ ਚ, ਇਹ ਤੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ, ਵਿਚਾਰੇ ਗੁਨਾਹ ਕਿੱਥੇ ਬੈਠਣ, ਕਿਹੜੀ ਥਾਂ ਤੇ ਬੈਠਣ? ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕਤਾ ਹੀ ਨਹੀਂ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼। ਭਾਈ ਸਾਹਿਬ ਕਹਿੰਦੇ ਨੇ ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ, ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ, ਔਰ ਜੋ ਮੇਰੀ ਮਤ ਹੈ ਉਹ ਗੁਰੂ ਨਹੀਂ ਕਬੂਲ ਕਰਦਾ। ਜੋ ਮੇਰੀ ਸੋਚਣੀ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ, ਔਰ ਜੋ ਗੁਰੂ ਦੀ ਸੋਚਣੀ ਉਹ ਮੈਨੂੰ ਕਬੂਲ ਨਹੀਂ। ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੈਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਅੰਗ ਅੰਗ ਟੁੱਟੇ ਹੋਇਆ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ, ਜ਼ਬਾਨ ਵੀ ਕੋਈ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ ਇਹ ਸਾਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਨਾ ਹੋਣ ਤੇ ਪੱਥਰ ਤੇ ਬੰਦੇ ਵਿੱਚ ਫਰਕ ਹੀ ਹੈ। ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ। ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪਰਮਾਤਮਾ ਨਾਲ ਬੋਲ ਨਹੀਂ ਸਕਦਾ, ਆਪਣੇ ਬੋਲ ਪਹੁੰਚਾ ਨਹੀਂ ਸਕਦਾ, ਇਹਦੀ ਸੁਰਤ ਚੱਲੀ ਨਹੀਂ ਪਰਮਾਤਮਾ ਦੇ ਮਾਰਗ ਤੇ, ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ ਹੈ। ਮੈਂ ਦੋ ਸ਼ਬਦਾਂ ਵਾਸਤੇ ਮਾਫ਼ੀ ਮੰਗ ਲਵਾਂ। ਬੜੇ ਬੜੇ ਇਕੱਠ ਧਾਰਮਿਕ ਸੰਮੇਲਨ ਮੈਂ ਦੇਖੇ ਨੇ, ਕੋਈ ਇੱਕ ਅੱਧ ਮਨੁੱਖ ਬੈਠਾ ਹੋਵੇ, ਕੋਈ ਦੋ ਚਾਰ ਬੈਠੇ ਹੋਣ, ਔਖੇ ਨਾ ਹੋਣਾ ਪੱਥਰ ਬੈਠੇ ਦਿਖਾਈ ਦਿੰਦੇ। ਇਤਨੀ ਅਸਲੀਅਤ ਪਹਿਲੇ ਕੰਠ ਤੋਂ ਆਈ ਸੀ, ਮੈਂ ਥੱਲੇ ਕੀਤੀ ਸੀ, ਪਰ ਹੁਣ ਕਿਤਨਾ ਉਛਾਲ ਆ ਗਿਆ, ਆਊਟ ਆਫ ਕੰਟਰੋਲ ਹੋ ਗਈ। ਮੈਂ ਕਹਿ ਬੈਠਾ ਪੱਥਰ। ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ, ਸੁਣਿਆ ਤੁਸੀਂ ਕਹਿੰਦੇ ਅੱਲਾ ਤੇ ਰਾਮ ਇੱਕੋ ਹੀ ਹੈ? ਸਤਿਗੁਰ ਕਹਿਣ ਲੱਗੇ, ਕਿਹੜੀ ਸ਼ੱਕ ਦੀ ਗੱਲ, ਇੱਕੋ ਹੀ ਨੇ, ਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ ਫਿਰ ਚਲੋ। ਮਹਾਰਾਜ ਕਹਿਣ ਲੱਗੇ, ਚਲ ਹੁਣੇ ਹੀ ਚੱਲ, ਇਸ਼ਾ ਦੀ ਨਮਾਜ਼ ਪੜ੍ਹਦੇ ਹਾਂ, ਚੱਲ।
ਵਕਤ ਹੋ ਗਿਆ। ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ, ਚੱਲ ਪੈਣਾ ਚੱਲ ਪੈਣਾ। ਸਾਰੇ ਸੁਲਤਾਨਪੁਰ ਵਿੱਚ ਖਬਰ ਪਹੁੰਚ ਗਈ, ਬਾਬਾ ਨਮਾਜ਼ ਪੜ੍ਹਨ ਲਈ ਜਾ ਰਿਹਾ ਨਵਾਬ ਦੀ ਮਸਜਿਦ ਵਿੱਚ, ਔਰ ਨਵਾਬ ਦੇ ਨਾਲ ਜਾ ਰਿਹਾ। ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ, ਬਾਬੇ ਨੇ ਮਜ਼ਹਬ ਬਦਲ ਲਿਆ। ਬੇਬੇ ਨਾਨਕੀ ਮੁਸਕਰਾਉਂਦੀ ਰਹੀ। ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦ੍ਰੋਪਦੀ ਸੀ, ਜਿਹਨੇ ਸ਼ਰਧਾ ਲਿਆਂਦੀ। ਜਿਹਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਧਾ ਲਿਆਂਦੀ ਉਹ ਖਦੀਜਾ ਸੀ, ਉਹਨਾਂ ਦੀ ਪਤਨੀ ਸੀ। ਜਿਸਨੇ ਸਭ ਤੋਂ ਪਹਿਲੇ ਗੁਰੂ ਨਾਨਕ ਤੇ ਸ਼ਰਧਾ ਲਿਆਂਦੀ ਉਹ ਬੇਬੇ ਨਾਨਕੀ ਸੀ। ਇੱਥੋਂ ਸਿੱਖੀ ਚੱਲੀ, ਖਦੀਜਾ ਤੋਂ ਇਸਲਾਮ ਚੱਲਿਆ। ਜੇ ਕਿਧਰੇ ਉਸਦੀ ਪਤਨੀ ਇਨਕਾਰ ਕਰ ਦਿੰਦੀ ਕਿ ਇਸਲਾਮ ਨਹੀਂ ਵਧਣਾ ਸੀ, ਇਹ ਵੀ ਮੈਂ ਅਰਜ਼ ਕਰਦਾ। ਉਹਨੇ ਕਬੂਲ ਕਰ ਲਿਆ, ਮੁਹੰਮਦ ਇਹ ਬੋਲ ਤੁਹਾਡੇ ਨਹੀਂ ਤੇ ਖੁਦਾ ਦੇ ਲੱਗਦੇ। ਤੇ ਮੁਹੰਮਦ ਸਾਹਿਬ ਵੀ ਕਹਿਣ ਲੱਗੇ, ਖਦੀਜਾ ਤੂੰ ਠੀਕ ਜਾਣਿਆ, ਮੈਂ ਤੇ ਚੁੱਪ ਕਰ ਗਿਆ, ਬਿਲਕੁਲ ਚੁੱਪ ਕਰ ਗਿਆ, ਮੈਨੂੰ ਤੇ ਹੁਣ ਬੋਲਣਾ ਹੀ ਨਹੀਂ ਆਉਂਦਾ, ਪਤਾ ਨਹੀਂ ਖੁਦਾ ਕੀ ਬੋਲਦਾ। ਗੁਰੂ ਨਾਨਕ ਕਹਿੰਦੇ ਨੇ, ਹੋ ਆਪੋ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ, ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਨਹੀਂ ਬੋਲਦਾ, ਪਤਾ ਨਹੀਂ ਰੱਬ ਕੀ ਬੋਲਦਾ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਜੈਸੇ ਮੈਂ ਆਵੇ ਕਸਮ ਕੀ ਵਾਣੀ, ਕੈਸੜਾ ਕਰੀ ਗਿਆਨ ਵੇਲਾ ਲਾ। ਇਹ ਸ਼ਰਧਾ ਸਭ ਤੋਂ ਪਹਿਲੇ ਬੇਬੇ ਨਾਨਕੀ ਦੀ ਸੀ, ਸਿੱਖੀ ਉੱਥੋਂ ਚੱਲੀ। ਖੈਰ ਬਾਬਾ ਮਸਜਿਦ ਵਿੱਚ ਪਹੁੰਚ ਗਏ, ਕਤਾਰ ਵਿੱਚ ਖੜੇ ਹੋ ਗਏ। ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ, ਸਾਰਿਆਂ ਨੇ ਸਜਦਾ ਕੀਤਾ, ਗੁਰੂ ਨਾਨਕ ਖੜੇ ਰਹੇ। ਜਨਮ ਸਾਖੀ ਦੇ ਬੜੇ ਵਿਸਤਾਰ ਨਾਲ ਇਹ ਗਾਥਾ ਲਿਖੀ ਔਰ ਵੱਖ ਵੱਖ ਢੰਗ ਨਾਲ ਲਿਖੀ। ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ, ਚੁੱਕੇ ਨਹੀਂ ਨੇ ਕਿ ਨਮਾਜ਼ ਨਹੀਂ ਪੜ੍ਹ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ, ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ, ਸਭ ਗੱਲਾਂ ਹੀ ਗੱਲਾਂ ਨੇ, ਰਾਮ ਇੱਕੋ ਹੈ, ਅੱਲਾ ਇੱਕੋ ਹੈ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ, ਤੁਸੀਂ ਤੇ ਨਹੀਂ ਪੜ੍ਹੀ। ਮਹਾਰਾਜ ਕਹਿਣ ਲੱਗੇ, ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਸੀ, ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸਨ। ਤੂੰ ਤੇ ਕਾਬਲ ਵਿੱਚ ਘੋੜੇ ਪਿਆ ਖਰੀਦ, ਆਪਾਂ ਘੋੜੇ ਨਹੀਂ ਖਰੀਦਣੇ, ਆਪਾਂ ਤਾਂ ਨਮਾਜ਼ ਪੜ੍ਹਨੀ ਸੀ। ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਤੇਰੇ ਨਾਲ ਘੋੜੇ ਨਹੀਂ ਖਰੀਦਣੇ। ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਮਾਜ਼ ਪਿਆ ਪੜ੍ਹਦਾ ਸੀ? ਹੈਰਾਨ ਹੋ ਗਿਆ ਨਵਾਬ, ਨਮਾਜ਼ ਪੜ੍ਹਦਾ ਘੋੜੇ ਪਿਆ ਖਰੀਦਦਾ ਸੀ? ਕੋਈ ਮੰਦਿਰ ਵਿੱਚ ਪੂਜਾ ਪਾਠ ਕਰਦਿਆਂ ਆਪਣੇ ਘੋੜੇ ਖਰੀਦਦਾ, ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦਿਆਂ ਪਾਠ ਕਰਦਿਆਂ ਆਪਣੇ ਆਪਣੇ ਘੋੜੇ ਲੋਕ ਖਰੀਦਦੇ ਨੇ, ਕੌਣ ਗੁਰੂ ਨਾਲ ਜੁੜਦਾ? ਸਭ ਆਪਣੇ ਆਪਣੇ ਘੋੜੇ ਖਰੀਦ ਰਹੇ, ਆਪਣੀਆਂ ਆਪਣੀਆਂ ਗੱਲਾਂ 'ਚ ਉਲਝੇ ਜਾਂਦੇ, ਆਪਣੇ ਆਪਣੇ ਝਮੇਲਿਆਂ ਵਿੱਚ ਫਸੇ ਪਏ ਹੁੰਦੇ। ਕਦੀ ਕਦਾਈ ਕੋਈ ਪੁਰਸ਼ ਪ੍ਰਭੂ ਦੀ ਉਸਤਤੀ ਦੇ ਜੁੜੇ। ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ, ਉਹ ਹੱਥ ਕਿਹੜੇ ਨੇ ਫਿਰ ਜਿਹੜੇ ਸੇਵਾ ਕਰਦੇ, ਉਹ ਪੈਰ ਕਿਹੜੇ ਨੇ ਜਿਹੜੇ ਚੱਲ ਪੈਂਦੇ, ਉਹ ਜ਼ਬਾਨ ਕਿਹੜੀ, ਉਹ ਅੱਖਾਂ ਕਿਹੜੀਆਂ ਨੇ? ਗੁਰੂ ਨਾਨਕ ਨੇ ਉਹਨਾਂ ਦਾ ਖੁਲਾਸਾ ਕੀਤਾ, ਭੈ ਕੇ ਚਰਨ। ਮਨੁੱਖ ਦੇ ਅੰਦਰ ਸਮਾਜ ਦਾ ਡਰ ਹੈ, ਕਾਨੂੰਨ ਦਾ ਡਰ ਹੈ, ਲੇਕਿਨ ਪਰਮਾਤਮਾ ਦਾ ਡਰ ਨਹੀਂ। ਸਾਹਿਬ ਕਹਿੰਦੇ ਟੁੰਡਾ ਹੈ, ਦੇਖ ਕੋਲ ਹੱਥ ਹੀ ਕੋਈ ਨਹੀਂ, ਪਰਮਾਤਮਾ ਦਾ ਤੇ ਡਰ ਹੀ ਨਹੀਂ। ਸਮਾਜ ਤੋਂ ਡਰਦਾ ਹੈ, ਕਾਨੂੰਨ ਤੋਂ ਡਰਦਾ ਹੈ, ਰੱਬ ਦਾ ਤੇ ਕੋਈ ਡਰ ਹੀ ਨਹੀਂ, ਪਰਮਾਤਮਾ ਦਾ ਵਾਕਈ ਡਰ ਨਹੀਂ। ਦੇਖੋ ਗੋਲਕ ਨੂੰ ਵੀ ਤਾਲੇ ਲਾਏ ਨਾ, ਤਿੰਨ ਤਿੰਨ ਚਾਰ ਚਾਰ ਲਾਏ, ਇਹਦਾ ਮਤਲਬ ਚੋਰੀ ਦੇ ਇੱਥੇ ਵੀ ਡਰ ਹੈ। ਕਈ ਦਫ਼ਾ ਐਸਾ ਦੇਖਿਆ ਗਿਆ, ਟਿਕਟਾਂ ਤੇ ਜੋੜੇ ਨਾ ਰੱਖੋ ਤੇ ਪੈਰੀ ਨੰਗੀ ਜਾਣਾ ਪੈਂਦਾ, ਘਰ ਜੁੱਤੀਆਂ ਵੀ ਨਹੀਂ ਲੱਗਦੀਆਂ। ਕੋਈ ਰੱਬ ਦਾ ਡਰ ਥੋੜੀ, ਕਾਨੂੰਨ ਤੋਂ ਡਰਦਾ, ਪੁਲਿਸ ਤੇ ਨਹੀਂ ਦੇਖ ਰਹੀ, ਸਮਾਜ ਤੋਂ ਡਰਦਾ, ਦੁਨੀਆਂ ਤੇ ਨਹੀਂ ਦੇਖ ਰਹੀ, ਪਰਮਾਤਮਾ ਤੋਂ ਨਹੀਂ ਡਰਦਾ ਜੋ ਹਰ ਜਗ੍ਹਾ ਦੇਖਦਾ। ਬੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ, ਸਦਾ ਵੇਖਦਾ। ਭੈ ਕੇ ਚਰਨ ਕਰ ਭਾਵ ਕੇ, ਪੈਰ ਭਾਵਨਾ ਦੇ ਬਣਾ,
ਭਾਵਨਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ, ਪ੍ਰੇਮ ਤੋਂ ਤੇ ਭਰੋਸੇ ਤੋਂ। ਜਿਸ ਤੇ ਭਰੋਸਾ ਹੈ ਉਸ ਨਾਲ ਪ੍ਰੇਮ ਹੈ, ਜਿਸ ਨਾਲ ਪ੍ਰੇਮ ਹੈ ਉਸ ਤੇ ਭਰੋਸਾ। ਕਈ ਦਫ਼ਾ ਬੱਚੇ ਨਾਲ ਪ੍ਰੇਮ ਤੇ ਬੜਾ ਹੈ ਪਰ ਬੱਚੇ ਤੇ ਭਰੋਸਾ ਨਹੀਂ, ਉਹਦੀ ਹਰ ਗੱਲ ਤੇ ਭਰੋਸਾ ਅਸੀਂ ਥੋੜ੍ਹੀ ਕਰਦੇ ਹਾਂ। ਬੱਚਾ ਬੱਚਾ ਭਰੋਸਾ ਨਹੀਂ ਹੁੰਦਾ। ਕਈ ਦਫ਼ਾ ਕਿਸੇ ਤੇ ਸਾਡਾ ਭਰੋਸਾ ਤੇ ਪੱਕਾ ਹੈ ਵੀ ਬੰਦਾ ਕਾਬਲੇ ਇਤਬਾਰ ਹੈ, ਭਰੋਸੇ ਹੀ ਹੋ ਗਏ, ਇਸ ਤੇ ਭਰੋਸਾ ਕੀਤਾ ਜਾ ਸਕਦਾ, ਪਰ ਉਹਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਹੀ ਨਹੀਂ, ਸਿਰਫ ਭਰੋਸੇ ਹੀ ਹੋ ਗਏ। ਭਰੋਸਾ ਤੇ ਪ੍ਰੇਮ ਜਦ ਦੋਵੇਂ ਇਕੱਠੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਭਾਵਨਾ। ਕਰ ਭਾਵ ਕੇ ਹੱਥ ਬਣਾ ਭਾਵਨਾ ਦੇ, ਪੈਰ ਬਣਾ ਭੈ ਦੇ। ਪਰਮਾਤਮਾ ਦਾ ਭੈ ਹੋਵੇ ਪੈਰ ਗਲਤ ਪਾਸੇ ਨਹੀਂ ਜਾਣਗੇ, ਪਰਮਾਤਮਾ ਦੀ ਭਾਵਨਾ ਹੋਵੇ ਹੱਥ ਗਲਤ ਕਰਨਗੇ ਵੀ ਨਹੀਂ। ਬਹਿ ਕੇ ਚਰ ਕਰ ਭਾਵ ਕੇ ਲੋਇਣ ਸੁਰਤ ਕਰੇ, ਅੱਖਾਂ ਬਣਾ ਗਿਆਨ ਦੀਆਂ ਸਮਝ ਦੀਆਂ, ਸੁਰਤ ਦੇ ਤੇ ਅਰਥ ਸਮਝ, ਸਮਝ ਦੀਆਂ ਅੱਖਾਂ ਬਣਾ, ਲੋਇਣ ਸੁਰਤ ਕਰੇ। ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ, ਇਸ ਤਰ੍ਹਾਂ ਮਿਲਾ ਪਾਉਂਦਾ। ਇਕਬਾਲ ਕਹਿੰਦੇ ਨੇ ਦਿਲੇ ਵੀ ਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਦਿਲੇ ਵੀ ਨਾ ਵੀ ਕਰ ਖੁਦਾ ਸੇ ਤਲਬ, ਕਿ ਆਂਖ ਕਾ ਨੂਰ ਦਿਲ ਕਾ ਨੂਰ ਨਹੀਂ। ਇਲਮ ਮੇ ਵੀ ਸਰੂਰ ਹੈ ਲੇਕਿਨ ਯੇ ਵੋ ਜੰਨਤ ਹੈ ਜਿਸਮੇ ਹੋਰ ਨਹੀਂ। ਠੀਕ ਹੈ ਗਿਆਨ ਬਾਹਰ ਦਾ ਅਕਸ਼ਈ ਗਿਆਨ, ਉਹਦੇ ਚ ਵੀ ਕੋਈ ਗੱਲ ਹੋਵੇਗੀ ਪਰ ਰਸ ਤੋਂ ਹੀ ਨਹੀਂ ਹੈ, ਕੁਛ ਵੀ ਨਹੀਂ। ਗਿਆਨ ਤੇ ਅਨੁਭਵ ਹੀ ਆਉਂਦਾ ਜੋ ਅੰਦਰੋਂ ਜਨਮੇ ਤੇ ਅੰਦਰ ਦੀ ਦੁਨੀਆ ਨੂੰ ਬਦਲ ਦੇਵੇ। ਅਨੁਭਵ ਪ੍ਰਕਾਸ਼ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ। ਜਿਤਨੇ ਚਿਰ ਤੱਕ ਸਮਝ ਦੀ ਅੱਖਾਂ ਨਹੀਂ ਨੇ ਗੁਸਤਾਖੀ ਮਾਫ ਨੇਤਰਹੀਣ ਹੈ, ਭਾਵਨਾ ਨਹੀਂ ਹੈ ਇਹ ਟੁੰਡਾ ਹੈ, ਭੈ ਨਹੀਂ ਹੈ ਇਹ ਲੰਗੜਾ ਹੈ, ਅੰਮ੍ਰਿਤ ਵੇਲੇ ਉੱਠ ਕੇ ਜਪਦਾ ਨਹੀਂ ਹੈ ਇਹ ਤੇ ਗੁੰਗਾ ਹੈ, ਇਹ ਤੇ ਗੁੰਗਾ ਹੈ। ਪਰਮਾਤਮਾ ਦੀ ਬਾਣੀ ਗੁਰੂ ਦੇ ਬੋਲ ਸੁਣਨ ਲੱਗੇ ਅੰਦਰ ਉਤਸ਼ਾਹ ਨਹੀਂ ਪੈਦਾ ਹੁੰਦਾ, ਇਹ ਤੇ ਬਹਿ ਰਿਹਾ ਹੈ, ਇਹ ਕਿਤੇ ਸੁਣਦਾ ਹੈ ਇਹ ਤੇ ਬਹਿ ਰਿਹਾ ਹੈ। ਮਹਾਰਾਜ ਕਹਿੰਦੇ ਨੇ ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾਏ, ਪਹਿਲਾ ਪਾਤਸ਼ਾਹ ਵਾਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਦਾਏ। ਜੋ ਲੰਗੜਾ ਹੈ ਟੁੰਡਾ ਹੈ ਅੰਧਾ ਹੈ ਬਹਿਰਾ ਹੈ ਗੁੰਗਾ ਹੈ ਇਹਨੂੰ ਪਰਮਾਤਮਾ ਕਿੱਥੋਂ ਨਸੇ। ਅੰਗ ਅੰਗ ਭੰਗ ਰੰਗ ਰੂਪ ਕੁੱਲ ਹੀਨ ਦੀ, ਬੱਚੇ ਕੋਲ ਅੰਗ ਨਹੀਂ ਨੇ, ਹੱਥ ਹੈ ਕੁਛ ਨਹੀਂ ਕਰ ਸਕਦਾ, ਜ਼ਬਾਨ ਹੈ ਨਹੀਂ ਬੋਲ ਸਕਦਾ, ਸਹਿਜੇ ਸਹਿਜੇ ਇਸ ਨੂੰ ਭੋਜਨ ਮਿਲਦਾ, ਦੁੱਧ ਮਿਲਦਾ, ਖੁਰਾਕ ਮਿਲਦੀ ਹੈ, ਇੱਕ ਦਿਨ ਇਸਦੇ ਹੱਥਾਂ 'ਚ ਤਾਕਤ ਆਉਂਦੀ ਕੁਛ ਕਰਨ ਲੱਗ ਪੈਂਦਾ, ਇੱਕ ਦਿਨ ਇਸਦੇ ਪੈਰਾਂ 'ਚ ਬਲ ਆ ਜਾਂਦਾ ਚੱਲਣ ਲੱਗ ਪੈਂਦਾ, ਇੱਕ ਦਿਨ ਕੂਵਤ ਤੇ ਗੋਇਆਈ ਮਿਲ ਜਾਂਦੀ ਹੈ ਬੋਲਣ ਲੱਗ ਪੈਂਦਾ। ਸਰੀਰ ਦੇ ਇਹ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਕੰਮ ਕਰਨ ਲੱਗ ਪੈਂਦੇ ਨੇ ਭੋਜਨ ਦੀ ਸ਼ਕਤੀ ਨਾਲ, ਵਿਕਾਸ ਸਾਰਾ ਭੋਜਨ ਤੇ ਖੜਾ ਹੈ। ਰੋਜ਼ ਰੋਜ਼ ਭਜਨ ਕੀਤਾ ਜਾਏ ਅੰਮ੍ਰਿਤ ਵੇਲੇ ਉੱਠ ਕੇ, ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ, ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇੱਕ ਦਿਨ ਵਾਹਿਗੁਰੂ ਦਿਖਾਈ ਦੇਣ ਲੱਗ ਪੈਂਦਾ, ਇੱਕ ਦਿਨ ਉਸਦੇ ਬੋਲ ਚਾਰੋਂ ਪਾਸੇ ਸੁਣਾਈ ਦੇਣ ਲੱਗ ਪੈਂਦਾ, ਇੱਕ ਦਿਨ ਉਸਦਾ ਦਾਮਨ ਹੱਥਾਂ ਵਿੱਚ ਆ ਜਾਂਦਾ, ਇੱਕ ਦਿਨ ਐਸਾ ਮਹਿਸੂਸ ਹੁੰਦਾ ਸੀ ਕਿ ਪਰਮਾਤਮਾ ਦੀ ਗੋਦ ਵਿੱਚ ਬੈਠੇ ਹਾਂ। ਇਹ ਸਾਰੀ ਤੋਫੀਕ ਮਿਲਦੀ ਹੈ ਭਜਨ ਨਾਲ। ਜੈਸੇ ਸਰੀਰ ਦਾ ਸਾਰਾ ਬਲ ਕੀ ਹੈ ਭੋਜਨ, ਭੋਜਨ ਨਾ ਮਿਲੇ ਕੋਈ ਇੰਦਰਾ ਵਿਕਸਿਤ ਨਹੀਂ ਹੋਏਗਾ, ਮਨੁੱਖ ਦਾ ਸਰੀਰ ਮਰ ਜਾਏਗਾ, ਪਰ ਭਜਨ ਰੋਜ਼ ਰੋਜ਼ ਨਾ ਹੋਵੇ ਉਹ ਅੱਖਾਂ ਨਹੀਂ ਮਿਲਣਗੀਆਂ ਜੋ ਪਰਮਾਤਮਾ ਨੂੰ ਵੇਖ ਸਕਦੀਆਂ, ਉਹ ਕੰਨ ਵੀ ਨਹੀਂ ਮਿਲਣਗੇ ਜੋ ਸੁਣ ਸਕਦੇ ਨੇ, ਉਹ ਜ਼ਬਾਨ ਵੀ ਨਹੀਂ ਮਿਲੇਗੀ ਜੋ ਭਜਨ ਦਾ ਰਸ ਮਾਣ ਸਕਦੀ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਭੋਜਨ ਦੀ ਬੁਰਕੀ ਮੂੰਹ ਤੇ ਰੱਖਦੇ ਹਾਂ ਸਵਾਦ ਆ ਗਿਆ, ਵਾਹਿਗੁਰੂ ਵਾਹਿਗੁਰੂ ਜਪਦਿਆਂ ਰਸ ਨਹੀਂ ਆਇਆ, ਕਿਉਂ? ਅਜੇ ਜ਼ਬਾਨ ਵਿੱਚ ਉਹ ਤੋਫੀਕ ਨਹੀਂ ਹੈ, ਵਰਨਾ ਵਾਹਿਗੁਰੂ ਆਖਣ ਦਾ ਵੀ ਆਪਣਾ ਰਸ ਹੈ,
ਤੇ ਜਿਹਨੂੰ ਵਾਹਿਗੁਰੂ ਆਖਦੇ ਆ ਰਸ ਆਵੇ, ਸਾਹਿਬ ਕਹਿੰਦੇ ਨੇ ਪਰਮਾਤਮਾ ਉਹਦੀ ਰਸਨਾ ਤੇ ਵਸਿਆ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਵਾਹਿਗੁਰੂ ਤੇ ਇਹਦੀ ਜ਼ਬਾਨ ਤੇ, ਕਿਉਂ? ਇਹ ਵਾਹਿਗੁਰੂ ਆਖਦਾ ਰਸ ਨਾਲ ਵਰ ਜਾਂਦਾ, ਇਹ ਬਾਣੀ ਜਪਦਾ ਰਸ ਨਾਲ ਵਰ ਜਾਂਦਾ, ਬਾਣੀ ਤੇ ਇਹਦੀ ਰਸਨਾ ਤੇ ਵਸ ਗਈ, ਨਾਮ ਤੇ ਇਸਦੀ ਰਸਨਾ ਤੇ ਵਸ ਗਿਆ। ਜਿੰਨੇ ਚਿਰ ਤੱਕ ਵਾਹਿਗੁਰੂ ਵਾਹਿਗੁਰੂ ਆਖਦੇ ਆ ਰਸ ਨਾ ਆਵੇ, ਅਜੇ ਵਾਹਿਗੁਰੂ ਰਸਨਾ ਤੇ ਨਹੀਂ ਵਸਿਆ। ਤੇ ਜਿੰਨੇ ਚਿਰ ਤੱਕ ਰਸਨਾ ਤੇ ਨਹੀਂ ਵਸਿਆ, ਅੱਖਾਂ ਨਾਲ ਦਿਖਾਈ ਵੀ ਕੁਛ ਨਹੀਂ ਦੇਗਾ, ਪਰਮਾਤਮਾ ਨੇ ਦਿਖਾਈ ਦੇਗਾ, ਸੰਸਾਰ ਦਿਖਾਈ ਦੇਗਾ, ਕੰਨਾਂ ਨਾਲ ਸੁਣਾਈ ਵੀ ਨਹੀਂ ਦੇਗਾ। ਪਹਿਲੇ ਗੱਲ ਰਸ ਦੀ, ਭੋਜਨ ਪਹਿਲੇ ਜ਼ਬਾਨ ਦਾ ਰਸ ਬਣਦਾ, ਖੂਨ ਬਾਅਦ ਵਿੱਚ ਬਣਦਾ, ਮਾਸ ਬਾਅਦ ਵਿੱਚ ਬਣਦਾ, ਹੱਡੀਆਂ ਦੀ ਤਾਕਤ ਬਾਅਦ ਵਿੱਚ ਬਣਦਾ, ਇੰਦਰੀਆਂ ਦੀ ਸ਼ਕਤੀ ਬਾਅਦ ਵਿੱਚ ਬਣਦਾ, ਰਸ ਪਹਿਲੇ। ਭੋਜਨ ਦੀ ਬੁਰਕੀ ਦਾ ਰਸ ਆ ਗਿਆ, ਸਵਾਦ ਤੇ ਪਹਿਲੇ ਆ ਗਿਆ। ਹੁਣ ਸਹਿਜੇ ਸਹਿਜੇ ਇਹ ਬੁਰਕੀ ਪਚੇਗੀ, ਪਚ ਕੇ ਖੂਨ ਬਣੇਗੀ, ਮਿੰਜ ਬਣੇਗੀ, ਮਾਸ ਬਣੇਗੀ, ਸਰੀਰ ਦੀ ਤਾਕਤ ਬਣੇਗੀ। ਵਾਹਿਗੁਰੂ ਆਖਦੇ ਆ ਜਦ ਰਸ ਆ ਜਾਏ, ਤੋ ਸਮਝ ਲੈਣਾ ਵਾਹਿਗੁਰੂ ਰਸਨਾ ਤੇ ਵਸ ਗਿਆ। ਅਜੇ ਰੂਹਾਨੀ ਸ਼ਕਤੀ ਨਹੀਂ ਹੈ, ਅਜੇ ਅੱਖਾਂ ਵਿੱਚ ਵੀ ਤੌਫੀਕ ਨਹੀਂ ਹੈ ਕਿ ਪ੍ਰਭੂ ਨੂੰ ਦੇਖ ਸਕਣ, ਅਜੇ ਇਹ ਸਿਲਸਿਲਾ ਵਿਕਸਿਤ ਹੋਵੇਗਾ। ਪਰ ਇਤਨੀ ਗੱਲ ਤੇ ਸਪਸ਼ਟ ਹੋ ਗਈ ਜ਼ਬਾਨ ਤੇ, ਇਹ ਪਹਿਲਾ ਕਦਮ ਹੈ। ਬਾਣੀ ਪੜ੍ਹ ਰਹੇ ਹਾਂ, ਕੋਈ ਰਸ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਜਪ ਰਹੇ ਹਾਂ, ਕੋਈ ਰਸ ਨਹੀਂ ਹੈ। ਅਜੇ ਰਸਨਾ ਤੇ ਵੀ ਨਹੀਂ ਵਸਿਆ, ਅਜੇ ਹਨੂਸ ਦਿੱਲੀ ਦੋ ਰਸਤ, ਰੂਹਾਨੀ ਬਲ ਰੂਹਾਨੀ ਸ਼ਕਤੀ, ਅਜੇ ਵੇਖਣਾ ਉਸ ਪ੍ਰਭੂ ਨੂੰ, ਸੁਣਨਾ ਸਮਝਣਾ ਅਨੁਭਵ ਪ੍ਰਕਾਸ਼, ਉਹ ਤੇ ਲੰਬੀ ਗੱਲ ਹੈ। ਅਜੇ ਤੇ ਆਖਦੇ ਆ ਰਸ ਵੀ ਨਹੀਂ ਹੈ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਜੈਸੇ ਰਸ ਆਉਣ ਲੱਗ ਪੈਂਦਾ ਹੈ, ਰਸਨਾ ਤੇ ਪ੍ਰਭੂ ਵਸ ਜਾਂਦਾ ਹੈ, ਤੇ ਰਸਨਾ ਵਿੱਚ ਬਰਕਤਾਂ ਆ ਜਾਂਦੀਆਂ ਨੇ, ਬੋਲਾਂ ਵਿੱਚ ਬਰਕਤਾਂ ਆ ਜਾਂਦੀਆਂ ਨੇ, ਇੱਕ ਦਿਨ ਹੱਥਾਂ 'ਚ ਬਰਕਤਾਂ ਆ ਜਾਂਦੀਆਂ ਨੇ ਜਪਦਿਆਂ ਜਪਦਿਆਂ, ਇੱਕ ਦਿਨ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ। ਇਹ ਸਭ ਕੁਝ ਜਪਦਿਆਂ ਜਪਦਿਆਂ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਐਸੇ ਵੀ ਹੱਥ ਨੇ ਬਿਲਕੁਲ ਬੇਬਰਕਤੇ, ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਸੇਤੀ ਰਲ ਗਿਆ, ਸੋਨੇ ਨੂੰ ਹੱਥ ਪਾਉਂਦਾ ਮਿੱਟੀ ਹੋ ਜਾਂਦਾ, ਬਣਦੇ ਹੋਏ ਕੰਮ ਨੂੰ ਹੱਥ ਪਾਉਂਦਾ ਡੈ ਡੇਰੀ ਹੋ ਜਾਂਦਾ। ਪਰ ਐਸੇ ਵੀ ਹੱਥ ਨੇ ਮਿੱਟੀ ਨੂੰ ਛੂੰਹਦੇ ਨੇ ਸੋਨਾ, ਵਿਗੜੇ ਹੋਏ ਕੰਮ ਨੂੰ ਹੱਥ ਪਾਉਂਦੇ ਨੇ ਸਿਰੇ ਚੜ੍ਹਦਾ। ਮਹਾਰਾਜ ਕਹਿੰਦੇ ਨੇ ਹੱਥਾਂ 'ਚ ਬਰਕਤ, ਪੈਰਾਂ ਦੇ ਸੱਤੇ ਆ। ਇਹ ਤਾਂ ਹੁੰਦਾ ਜਦ ਪਹਿਲੇ ਬੋਲਾਂ 'ਚ ਬਰਕਤ ਆ ਜਾਏ, ਪ੍ਰਭੂ ਦਾ ਨਾਮ ਰਸਨਾ 'ਤੇ ਟਿਕ ਜਾਏ, ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਸੌਗਾਤ ਸਾਡੀ ਝੋਲੀ 'ਚ ਪਵੇ, ਤਾਂ ਕਿ ਇਸ ਪਰਮ ਆਨੰਦ ਨੂੰ ਅਸੀਂ ਮਾਣ ਸਕੀਏ। ਇਤਨੀਆਂ ਵਿਚਾਰਾਂ ਪ੍ਰਵਾਨ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

की फतेह। परम सत्कार योग गुरु स्वरूप गुरु खालसा साध संगत जीओ खास सर्वत संगत सतगुरु जी की पावन हदूरी विच बैठ करके रागी सिंह साहबाना की रचना तो रस पिना कीर्तन अमृत गुरबाणी का सुन रहे थे। सतगुरु जी की बाणी का लाहा तीन तरीकों के नाल सिख जगत में लिया जाता है। पहला तरीका है पाठ करन दा। पाठ करन वाला पाठ बोध हासिल करके फिर पाठ करे, उदा पाठ किया हुआ पाठक का सफला है। पाठ करन दे नाल महान पुन पैदा होते हैं। तो दूसरा तरीका है कीर्तन, जिहदे विच संगीत कला सम्मिलित हो करके शब्दों नू गुरबाणी के अमृत नू सोने की कटोरी विच पा के पीण का भाव। राग सोने का भांडा है, जे कोई सोने के भांडे विच जहर पा के पी लवे तां मर जाएगा, मौत हो जाएगी उसकी। जे सोने के भांडे च अमृत पी लवे तां अमृत अमर हो जाता है। उही संगीत है जो विषय रस के गाने उन्हां संगीत कला दे नाल गाए जाण तां उह जहर पीण दे समान हन। उहदे विच साथ जी सतगुरु की उस्तत होवे, वाहिगुरु की सिफत सलाह होवे, इह साथ जी अमृत है। ते तीसरा तरीका है साढ़े कोल सिख जगत विच गुरबाणी की कथा, गुरबाणी तो कथा रूप विच लाहा लैण। पाठ और कीर्तन दोनों दे विच अर्थ की समझ नहीं आ सकती, कथा विच अर्थ की समझ आती है। इसलिए कथा का महात्म पाठ नालों कीर्तन का महात्म ज्यादा है। कलयुग में हूँ कीर्तन प्रधाना, पाठ में नहीं कहा भी कलयुग में पाठ प्रधाना, कलयुग में कीर्तन प्रधाना प्रधान है। तो उस वाहिगुरु परमेश्वर के नाल मिलाप कराने लई सबसे उत्तम हर की कथा, ये तीसरा तरीका है सिख जगत का, जिहदे नाल अर्थ का बोध, जिन्हों अर्थ का बोध नहीं होएगा वह कथा करन दा अधिकारी नहीं, जिन्हों पाठ का बोध नहीं उन्हों पाठ करन दा कोई अधिकार नहीं, जिन्हों राग का बोध नहीं कीर्तन का बोध नहीं संगीत का उन्हों कीर्तन का अधिकार नहीं। तो जिवें पाठ के बोध वाले ही पाठक कहा जाता है, संगीत कला के महार राग वेतिया ही रागी कहा जाता है। तो अर्थों के जाणू होना गुरु गोबिंद सिंह साहब महाराज ने कितनी बख्शिश की है। उन्होंने अमृत वचनों में जिहड़ा ये वचन आया प्रगट, ये है हमारी कांसी, जिहड़ा वचन ये कह पढ़ा इहां ढोर मत रासी, बैल बुद्धि वाले पढ़न गए। सतगुरु का साथ समझी ये वचन प्रतक है, बिल्कुल लिखण सार जिथे कलमा करके सिटियां जदों गुरु ग्रंथ साहिब महाराज की रचना हुई। हर रोज़ सतगुरु कथा करदे, बाणी का उच्चारण करदे, फिर वो कथा करदे सतगुरु आप। 48 सिंघां नूं सतगुरु महाराज ने अर्थबोध कराया। भाई मनी सिंह लिखारी सन, बाबा दीप सिंह जी उस वेले उन्हां स्रोतियां दे विच मुख स्रोतियां दे विच सन। ते उस थां ते जिथे कलमां खिड़की करके छुट्टियां लिखण सार सर सरोवरों बने हैं, बचती स्याही उत्थे डोली, सतगुरु ने वर दिता जिहदे अखर नहीं चलते वह इतने 35 अखर धरती दे उत्ते अपनी उंगल नू कलम बना के साथ जी 35 लिखे। जिन्हों विद्या ना आउंदी होवे वह विद्या प्रचलित हो जाती है। ये सतगुरु की प्रतख कला साहब समझी, जिहड़ी सैकड़िया की अजमाई है उन्हां विचों एक मैं थोड़े सामने बैठा। मेरा दिल टुट गया सी भी मेरे तो अखर चलने नहीं है। मैनू एक साथ समझी दमदमे साहब भी पढ़िया होया रागी सिंह, उहदियां तीन संथिया होईयां सी उत्थे,
ਮੈਨੂੰ ਕਹਿਣ ਲੱਗਾ ਭਾਈ ਸਾਹਿਬ ਉਦਾਸ ਨਾ ਹੋ, ਜੇ ਅੱਖਰ ਨਹੀਂ ਚੱਲਦੇ ਨਾ 35 ਲਿਖਦੇ ਇੱਥੇ। ਮੈਨੂੰ ਕੋਲ ਬੈਠ ਕੇ ਉਹਨੇ 35 ਸਾਹਿਬ ਸਿੰਘੀ ਲਿਖਾਈ ਲਿਖਣ ਸਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸਿੰਘ ਜੀ ਮੇਰੇ ਵਰਗੇ ਪਸ਼ੂ ਵਿਰਤੀ ਵਾਲੇ ਬੰਦੇ 'ਤੇ ਵੀ ਇਹ ਕਿਰਪਾ ਕਰ ਦਿੱਤੀ ਕਿ ਅੱਜ ਤੁਹਾਡੇ ਵਿਚਕਾਰ ਬਹਿ ਕੇ ਸਤਿਗੁਰੂ ਦੀ ਬਾਣੀ ਦੇ ਸਾਧ ਸਿੰਘ ਜੀ ਅੱਖਰ ਜਿਹੜੇ ਕੁਝ ਮਹਾਂਪੁਰਸ਼ਾਂ ਵੱਲੋਂ ਉਪਦੇਸ਼ ਮਿਲੇ ਆ ਉਹ ਅੱਖਰਾਂ ਨੂੰ ਸਾਧ ਸਿੰਘ ਜੀ ਲੈ ਕੇ ਟਕਸਾਲੀ ਅੱਖਰਾਂ ਨੂੰ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਇਹ ਕਲਗੀਧਰ ਪਾਤਸ਼ਾਹ ਦੀ ਜੇ ਉੱਥੇ ਲਿਖਣ ਸਰ ਬਖਸ਼ਾਂ ਨਾ ਕੀਤੀਆਂ ਹੁੰਦੀਆਂ ਤਾਂ ਦਾਸ ਤੁਹਾਡੇ ਸਾਹਮਣੇ ਅਜੇ ਕਾਸ ਦੀ ਕਥਾ ਨਾ ਕਰਦਾ ਹੁੰਦਾ। ਗੁਰੂ ਦੀ ਕਿਰਪਾ ਜਾਣਨੀ ਚਾਹੀਏ। ਮੈਂ ਹਮੇਸ਼ਾ ਗੁਰੂ ਦੀ ਬਖਸ਼ਿਸ਼ 'ਤੇ ਵਿਸ਼ਵਾਸ ਰੱਖਦਾ, ਆਪਣੇ ਪੜ੍ਹੇ ਅੱਖਰਾਂ 'ਤੇ ਨਹੀਂ। ਮਹਾਂਪੁਰਖਾਂ ਦੀ ਆਸ਼ੀਰਵਾਦ ਜਿਹੜੀ ਹੋਈ ਉਹਨਾਂ 'ਤੇ ਸਾਹਸ ਜੀ, ਮੈਂ ਉਹਨਾਂ ਦੇ ਬ੍ਰਹਮ ਗਿਆਨੀਆਂ ਦੇ ਬਚਨਾਂ ਨੂੰ ਲੈ ਕੇ ਕਿ ਜਿਹੜਾ ਵਚਨ ਜੋ ਕੀਤਾ ਸੀ ਉਹ ਸਾਹਸ ਜੀ ਪੂਰਾ ਹੋਇਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਓ, ਕਥਾ ਕੋਈ ਸਿਆਣੇ ਬਣਨ ਦੀ ਪ੍ਰਦਰਸ਼ਨੀ ਨਹੀਂ ਕਿ ਲੋਕ ਕਹਿਣ ਜੀ ਬੜਾ ਵਿਦਵਾਨ ਹੈ। ਵਿਦਵਾਨ ਕਾਹਦਾ ਸਾਧ ਸਿੰਘ ਜੀ? ਜੇ ਹੰਕਾਰ ਉਹਨੂੰ ਭਾਵੇਂ ਕਥਾ ਦੇ ਹੋ ਗਿਆ, ਬਿਮਾਰੀ ਤਾਂ ਬਿਮਾਰੀ ਹੋਈ ਹੈ, ਕਿਸੇ ਢੰਗ ਨਾਲ ਲੱਗ। ਜੇ ਕਥਾ ਕਰਨ ਦਾ ਹੀ ਹੰਕਾਰ ਹੋ ਗਿਆ, ਬਿਮਾਰੀ ਤਾਂ ਫਿਰ ਵੀ ਲੱਗ। ਜੇ ਜਾਣੇ ਹੋ ਕਥਨੀ ਕਰਤਾ ਵਿਆਪਾਰੀ ਵਸਦਾ ਜੋ ਫਿਰਤਾ। ਮਹਾਰਾਜ ਕਹਿੰਦੇ ਸਾਧ ਸੰਗ ਜੇ ਹੋਮੇ ਮਾਰੀ, ਨਾਨਕ ਤਾਕੂ ਮਿਲੇ ਬੁਰਾਈ। ਵਾਹਿਗੁਰੂ ਤਾਂ ਭਾਈ ਗਰੀਬ ਹਿਰਦੇ, ਗਰੀਬ ਤੋਂ ਭਾਵ ਨਿਮਰਤਾ, ਨਿਮਰਤਾ ਵਾਲੀ ਹਿਰਦਿਆਂ ਵਾਲੇ ਸਾਧ ਜੀ ਮਿਲਦਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ, ਮਨ ਵਿਰਤੀਆਂ ਇਕਾਗਰ ਕਰੋ। ਚੱਲਦੀ ਹੋਈ ਲੜੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਕਥਾ, ਇਹ ਪੰਜਵੀਂ ਕਥਾ ਸਾਧ ਜੀ ਜਥੇ ਵਿੱਚ ਚੱਲ ਰਹੀ ਹੈ। ਜਦੋਂ ਉੱਥੇ ਅਸਥਾਨ 'ਤੇ ਹੋਈ ਜਾਏ ਉਦੋਂ ਸਾਧ ਸਿੰਘ ਜੀ ਫਿਰ ਇੱਕ ਥਾਂ 'ਤੇ ਹੋ ਜਾਂਦੀ ਹੈ। ਜਦੋਂ ਸਾਡਾ ਜਥਾ ਦੋ ਥਾਂ 'ਤੇ ਵੰਡਿਆ ਜਾਏ ਉਹ ਕਥਾ ਦੀਆਂ ਦੋ ਸ਼ਾਖਾ ਹੋ ਜਾਂਦੀਆਂ। ਫਿਰ ਅਸਥਾਨ 'ਤੇ ਨਿਰੰਤਰ ਚੱਲ ਰਹੀ ਹੈ ਲੜੀਵਾਰ ਕਥਾ। ਜਦੋਂ ਮੈਂ ਬਾਹਰ ਆ ਜਾਂਦਾ ਮੈਂ ਵੀ ਉਸੇ ਲੜੀਵਾਰ ਨੂੰ ਹੀ ਕਰਦਾ। ਫਿਰ ਅਸੀਂ ਫੋਨ 'ਤੇ ਆਪਸ ਵਿੱਚ ਹੀ ਮੇਲ ਕਰ ਲੈਂਦੇ ਹਾਂ ਵੀ ਭਾਈ ਤੂੰ ਅੱਗੇ ਹੈ ਕਿ ਮੈਂ ਅੱਗੇ ਹਾਂ। ਜਿਹੜਾ ਅੱਗੇ ਹੁੰਦਾ ਉਹ ਪਿਛਲੇ ਨੂੰ ਥੋੜ੍ਹਾ ਜਿਹਾ ਨਾਲ ਰਲਾ ਲੈਂਦਾ, ਪਿਛਲਾ ਹਿੰਮਤ ਨਾਲ ਅੱਗੇ ਆ ਜਾਂਦਾ। ਜਿਹੜੇ ਸਾਡੇ ਜਥੇ ਦੇ ਗਿਆਨੀ ਸਿੰਘ ਉੱਥੇ ਪਿੱਛੇ ਨੇ ਨਾ ਦੋ, ਉਹ ਸਾਧ ਸਿੰਘ ਜੀ ਕਥਾ ਉੱਥੇ ਕਰਦੇ ਆ ਲੜੀਵਾਰ। ਸੰਗਤਾਂ ਸੁਣਦੀਆਂ, ਵਿਦਿਆਰਥੀ ਪੜ੍ਹਦੇ। ਅਸੀਂ ਬਾਹਰ ਜਿਹੜੇ ਆਏ ਹੋਏ ਹਾਂ ਜਥੇ ਦਾ ਹਿੱਸਾ, ਅਸੀਂ ਵੀ ਆਪਣਾ ਵੀ ਉਹਦਾ, ਤਾਂ ਕਿ ਕਥਾ ਦਾ ਨਾਂ ਦਾ ਕਿਸੇ ਦਾ ਵੀ ਨਾ ਪਵੇ, ਨਾ ਸਾਡਾ ਨਾ ਉਹਨਾਂ ਦਾ। ਇਹ ਜੁਗਤੀ ਰੱਖੀ ਵੀ ਹੈ ਆਪਣੇ ਹੀ ਨਿਤਨੇਮ ਜਥੇ ਦਾ, ਪਰ ਇਹਦੇ ਵਿੱਚ ਸਾਧ ਸਿੰਘ ਜੀ ਜਿੰਨੇ ਤੁਸੀਂ ਪ੍ਰੇਮੀ ਸ਼ਾਮਿਲ ਹੁੰਦੇ ਹੋ, ਮੇਰੇ ਵੀ ਧੰਨ ਭਾਗਨ ਤੁਹਾਡੇ ਦਰਸ਼ਨ ਕਰਕੇ ਸਤਿਗੁਰੂ ਦੀ ਆਪਣੀ ਅੰਮ੍ਰਿਤਮਈ ਬਾਣੀ ਦੀ ਇਹ ਖੇਡ ਸਤਿਗੁਰੂ ਨੇ ਜੋ ਰਚਾਈ ਹੈ। ਜਿਵੇਂ ਅੰਨੇ ਨੂੰ ਸਾਧ ਸਿੰਘ ਜੀ ਤਰਸ ਕਰਕੇ ਨਾ ਉਹਨੂੰ ਕੋਈ ਸੋਟੀ ਦੇ ਦੇਵੇ ਵੀ ਅੰਨੇ ਆ ਤੂੰ ਕਿਵੇਂ ਤੁਰੇਗਾ, ਤੇਰੇ ਤਾਂ ਅੱਖਾਂ ਨਹੀਂ ਹਨ, ਉਹ ਫਿਰ ਸਾਧ ਸਿੰਘ ਜੀ ਸੋਟੀ ਦੇ ਸਹਾਰੇ ਹੌਲੀ ਹੌਲੀ ਟੋਹ ਟੋਹ ਕੇ ਤੁਰਦਾ। ਇਸੇ ਤਰ੍ਹਾਂ ਸਾਧ ਸਿੰਘ ਜੀ ਮੈਂ ਤਾਂ ਇਹੀ ਸਮਝਿਆ ਵੀ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਵੀ ਮੈਨੂੰ ਅੰਨੇ ਨੂੰ ਮਹਾਂਪੁਰਸ਼ਾਂ ਨੇ ਟੋਹਣੀ ਫੜਾ ਦਿੱਤੀ ਵੀ ਲੈ ਭਾਈ ਟੋਹ ਟੋਹ ਕੇ ਤੁਰੀ ਚੱਲੀ। ਇਹ ਮੈਂ ਕਥਾ ਦਾ ਸਹਾਰਾ ਰੱਖਿਆ ਜੀਵਨ ਵਿੱਚ ਸਾਧ ਸਿੰਘ ਜੀ, ਕੋਈ ਲੋਕਾਂ ਨੂੰ ਸੁਣਾਉਣ ਵਾਸਤੇ ਨਹੀਂ, ਮੈਂ ਤਾਂ ਆਪਣੀ ਮੂਰਖ ਨੂੰ ਸਮਝਾਉਣ ਵਾਸਤੇ ਸਾਧ ਸਿੰਘ ਜੀ। ਪਰ ਅਜੇ ਵੀ ਮਨ ਮੂਰਖ ਅਜੋ ਨਹੀਂ ਸਮਝਤ, ਸਿੱਖ ਦੇ ਹਾਰੇ ਉਮੀਤ ਸਮਝਿਆ ਅਜੇ ਵੀ ਨਹੀਂ ਹੈ ਮੂਰਖ। ਕਾਲੀ ਤੋਂ ਧੌਲੇ ਆ ਗਏ ਲੱਗੇ ਹੋਏ ਹਾਂ, ਕਦੇ ਤਾਂ ਗੁਰੂ ਕਿਰਪਾ ਕਰੂਗਾ ਹੀ ਭਾਈ। ਆਓ ਮਨ ਗਿਰਤੀਆਂ ਇਕਾਗਰ ਕਰੋ। ਬਿਲਾਵਲ ਰਾਗ ਹੈ, ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ। 72 ਸਾਲ ਦੀ ਉਮਰ ਸਾਧ ਸਿੰਘ ਗਾਗਰ ਚੱਕੀ ਪਾਣੀ ਦੀ, ਜਿਹੜੀ ਉਮਰ ਵਿੱਚ ਲੋਕਾਂ ਦੇ ਬਜ਼ੁਰਗ ਮੰਜੀ 'ਤੇ ਬਹਿ ਕੇ ਆਰਾਮ ਕਰਦੇ ਹਨ, ਉਹ ਉਮਰ ਦੇ ਸਾਡੇ ਗੁਰੂ ਨੇ ਸੇਵਾ ਆਰੰਭ ਕੀਤੀ ਸਾਧ ਸਿੰਘ। ਕੋਈ ਬਹਾਨਾ ਨਾ ਬਣਾਵੇ, ਕੋਈ ਇਹ ਨਾ ਕਹੇ ਵੀ ਮੈਂ ਜੀ ਸਰੀਰ ਵੱਡਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਜਾ ਸਕਦਾ। ਮਹਾਰਾਜ ਨੇ ਕਿਹਾ ਵੀ ਬਿਰਧ ਅਵਸਥਾ ਦੇ ਵਿੱਚ ਵੀ ਸੇਵਾ ਕਰਕੇ ਗੁਰਤਾ ਗੱਦੀ ਦੇ ਮਾਲਕ ਬਣ ਕੇ ਵਿਖਾਇਆ, ਆਪਣੀ ਹੋਮੀ ਨੂੰ ਮੇਟ ਦਿੱਤਾ। 12 ਸਾਲ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਇਹ ਸਾਧ ਸਿੰਘ ਜੀ ਆਪਣੇ ਸਰੀਰ 'ਤੇ ਕਰਚ ਕੇ ਦਿਖਾਇਆ। 12 ਸਾਲ ਪਾਣੀ ਦੀਆਂ ਗਾਗਰਾਂ ਢੋਈਆਂ, ਨਾ ਦਿਨ ਦੇਖਿਆ ਨਾ ਰਾਤ ਦੇਖੀ, ਕੁੰਭਲ 'ਚ ਡਿੱਗ ਪਏ ਸਾਧ ਸਿੰਘ ਜੀ। ਬਿਰਧ ਸਰੀਰ ਹੈ, ਜਿੱਥੇ ਕੁੰਭਲ ਦੇ ਵਿੱਚ ਡਿੱਗੇ ਮਹਾਰਾਜ, ਉਹ ਖੜਕਾ ਹੋਇਆ, ਮੀਂਹ ਪੈਂਦਾ ਸੀ, ਝੱਖੜ ਝੁੱਲਦਾ, ਪੋਹ ਦੇ ਮਹੀਨੇ, ਲੋਕ ਰਜਾਈਆਂ 'ਚ ਮੂੰਹ ਲਗੋਈ ਪਏ ਹੈ, ਖੜਕਾ ਹੋਇਆ, ਜਲਾਹਾ ਕਹਿੰਦਾ ਚੋਰ ਆ ਗਿਆ ਕੋਈ। ਉਹ ਤਾਕੀ ਖੋਲ੍ਹ ਕੇ ਜਲਾਹੀ ਕਹਿੰਦੀ ਚੋਰ ਕਾਹਨੂੰ ਹੈ,
ਇਹ ਤਾਂ ਅਮਰੂ ਨਥਾਵਾਂ ਤੁਰਿਆ ਫਿਰਦਾ, ਨਾ ਦਿਨੇ ਟੇਕ ਨਾ ਰਾਤ ਨੂੰ ਟੇਕ ਹੈ, ਨਥਾਵਾਂ ਸ਼ਬਦ ਕਹਿ ਦਿੱਤਾ ਸਾਧ ਸ਼ਬਦ। ਮਹਾਰਾਜ ਨੇ ਗਾਦਰ ਸੰਭਾਲੀ, ਇਹ ਲੋਕ ਨਹੀਂ ਕਿਸੇ ਦੇ ਕਸਰ ਛੱਡਦੇ ਸਾਧ ਸਮਝੀ। ਉੱਠ ਕੇ ਕਹਿੰਦੇ ਕਮਲੀ ਇਹ ਹੁਣ ਤਾਂ ਮੈਂ ਥਾਂ ਵਾਲਾ, ਬਸ ਐਂ ਕਮਲੀ ਸ਼ਬਦ ਨਿਕਲ ਗਿਆ। ਕਹਿੰਦੇ ਕਮਲੀ ਇਹ ਹੁਣ ਤਾਂ ਨਾ ਮੈਨੂੰ ਨਥਾਵਾਂ ਕਹਿ, ਨਥਾਵਾਂ ਤਾਂ ਮੈਂ ਉਦੋਂ ਸੀ ਜਦੋਂ ਮੈਨੂੰ ਗੁਰੂ ਅੰਗਦ ਸਾਹਿਬ ਨਹੀਂ ਸੀ ਮਿਲੇ, ਹੁਣ ਤਾਂ ਮੈਂ ਥਾਂ ਵਾਲਾ। ਆਪਣੇ ਥਾਂ 'ਤੇ ਮਾਣ ਕੀਤਾ ਵੀ ਮੈਂ ਗੁਰੂ ਵਾਲਿਆਂ ਹੋ। ਇੰਨਾ ਵਚਨ ਕਹਿਣ ਦੀ ਦੇਰ ਸੀ, ਜਲਾਹੀ ਦਾ ਜਦੇ ਦਿਮਾਗ ਹਿੱਲ ਗਿਆ। ਸਤਿਪੁਰਸ਼ਾਂ ਦੇ ਸਾਧ ਸਿੰਘ ਜੀ ਜਿਹੜੇ ਬਚਨ ਹੁੰਦੇ ਆ, ਭਾਈ ਰੁਮਾਲਾ ਪਾਦੇ ਕੋਲ ਸਤਿਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਸਾਧ ਸਿੰਘ ਜੀ, ਇਹ ਵਿਅਰਥ ਨਹੀਂ ਜਾਇਆ ਕਰਦੇ। ਢੁੱਡੀ ਕੇ ਪਿੰਡ ਵਾਹਿਗੁਰੂ ਠੁੱਲੀ ਵਾਲੇ ਪਿੰਡ ਦੇ ਵਿੱਚ ਜਥਾ ਗਿਆ ਵਾ, ਉੱਥੇ ਮਹਾਂਪੁਰਸ਼ ਕਥਾ ਕਰਕੇ ਨਾ ਸੰਤਾਂ ਦਾ ਸੁਭਾਅ ਸੀ ਤਾਬਿਆਂ ਹੀ ਬੈਠੇ ਰਹਿਣਾ। ਕਈ ਵਾਰ ਤਾਂ ਐਸਾ ਹੋਇਆ ਵੀ ਸਵੇਰ ਦੀ ਕਥਾ ਕਰਕੇ ਮਹਾਂਪੁਰਸ਼ ਵਿਦਿਆਰਥੀ ਪੋਥੀਆਂ ਲੈ ਕੇ ਤੁਰ ਜਾਂਦੇ, ਮਹਾਂਪੁਰਸ਼ ਉੱਥੇ ਬਾਣੀ ਪੜ੍ਹਨ ਲੱਗ ਜਾਂਦੇ। 2 ਘੰਟੇ 3 ਘੰਟੇ 4 ਘੰਟੇ ਰਸ ਲੈ ਕੇ ਬਾਣੀ ਪੜ੍ਹਦੇ, ਇੱਕ ਇੱਕ ਤੁੱਕ ਨੂੰ ਕਈ ਕਈ ਵਾਰ ਪੜ੍ਹਦੇ। ਜਿਹੜੀ ਤੁੱਕ ਬਹੁਤ ਹੀ ਪਿਆਰੀ ਉੱਥੇ ਮਨ ਟਿਕ ਜਾਣਾ, ਫਿਰ ਕਈ ਵਾਰ ਪੜ੍ਹੀ ਜਾਂਦੀ ਉਹੀ ਤੁੱਕ। ਫਿਰ ਉਹਨੂੰ ਤੁੱਕ ਨੂੰ ਦੇਖਣਾ ਵੀ ਇਹ ਕਿਹੜੇ ਪ੍ਰਕਾਰ ਨਾਲ ਮਿਲਦੀ ਹੈ, ਕੰਠ ਕਰਕੇ ਫਿਰ ਉਹ ਖਜ਼ਾਨੇ ਪਾਈ ਜਾਣੇ। ਤੁਸੀਂ ਦੁਨੀਆਂ ਭਰ ਦੇ ਗਿਆਨੀਆਂ ਦੀਆਂ ਕਥਾ ਸੁਣ ਲਓ, ਮਹਾਂਪੁਰਸ਼ਾਂ ਦੀਆਂ ਟੇਪਾਂ ਸੁਣ ਲਓ, ਕਥਾ ਵਿੱਚ ਬਹੁਤੇ ਪ੍ਰਮਾਣ ਗੁਰਬਾਣੀ ਦੇ ਦੇਣ। ਇੰਨੇ ਪ੍ਰਮਾਣ ਕੋਈ ਵੀ ਗੁਰਬਾਣੀ ਦੇ ਗਿਆਨੀ ਦਿੰਦਾ ਜਿੰਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤੇ ਹੋਏ। ਉਹ ਸਾਧ ਸਿੰਘ ਜੀ ਬਾਣੀ ਪੜ੍ਹਦੇ ਰਹੇ। ਕਈ ਵਾਰ ਤਾਂ ਇਹ ਹੁੰਦਾ ਵੀ ਸਵੇਰ ਦੀ ਕਥਾ ਕਰਕੇ ਨਾ ਜਲ ਨਾ ਪਾਣੀ ਕੁਛ ਨਹੀਂ ਛਕਿਆ, ਅਤੇ ਨਿਤਨੇਮ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਇੰਨਾ ਆਨੰਦ ਬਣਨਾ, ਤੀਸਰਾ ਪੈਰ ਹੋ ਜਾਣਾ ਸੰਤਾਂ ਨੂੰ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਹੋ ਜਾਣਾ, ਫਿਰ ਕਹਿਣਾ ਚਲੋ ਭਾਈ ਹੁਣ ਸ਼ਾਮ ਦੀ ਕਥਾ ਕਰਕੇ ਚੱਲਾਂ। ਦੁਨੀਆਂ ਨੇ ਕਥਾ ਸੁਣ ਕੇ ਸਵੇਰ ਦੀ ਕੰਮ ਕਾਰ ਕਰਕੇ ਮੁੜ ਕੇ ਆ ਕੇ ਦੂਸਰੀ ਕਥਾ ਸੁਣਨ ਵੀ ਆ ਜਾਣਾ, ਵਿਦਿਆਰਥੀ ਨੂੰ ਪੋਥੀਆਂ ਲੈ ਕੇ ਮਹਾਂਪੁਰਸ਼ ਦੇ ਤਾਬੇ ਬੈਠੇ ਹੁੰਦੇ ਸੀ। ਗੱਲਾਂ ਕਰਨੀਆਂ ਸੌਖੀਆਂ, ਸਾਧ ਸਿੰਘ ਜੀ ਘਾਲਣਾ ਤਾਂ ਬਹੁਤੀ ਔਖੀ ਹੁੰਦੀ ਹੈ, ਇਸ ਲਈ ਕੋਈ ਘਾਲ ਨਹੀਂ ਘਾਲਦਾ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਉੱਥੇ ਇੱਕ ਸਾਧ ਸਿੰਘ ਜੀ ਇੱਕ ਦਿਨ ਮਹਾਂਪੁਰਸ਼ਾਂ ਬੈਠੇ ਜਥੇ ਅੱਜ ਤਾਂ ਚਲੇ ਗਏ, ਇੱਕ ਬੀਬੀ ਬੈਠੀ ਬਾਹਲੀ ਉਹ ਭਾਵਨਾ ਪਾਈ। ਉਹ ਵਿਚਾਰੀ ਨੂੰ ਗੁਰਮਤ ਦੇ ਅਸੂਲਾਂ ਦਾ ਤਾਂ ਪਤਾ ਨਹੀਂ ਸੀ। ਸਾਰੇ ਲੋਕਾਂ ਨੂੰ ਕਿਹੜਾ ਸਾਧ ਸਿੰਘ ਜੀ ਪਤਾ ਹੁੰਦਾ, ਹੌਲੀ ਹੌਲੀ ਪਤਾ ਲੱਗਦਾ, ਪਹਿਲਾਂ ਕਿਹੜਾ ਸਿੱਖਿਆ ਹੁੰਦਾ, ਸਕੂਲ 'ਚ ਜਾ ਕੇ ਵਿਦਿਆਰਥੀ ਸਿੱਖਦਾ। ਉਹ ਬੈਠੀ ਰਹੀ, ਉਹਦੇ ਮਨ 'ਚ ਸ਼ਰਧਾ ਸੀ ਵੀ ਇੰਨੀ ਸੋਹਣੀ ਕਥਾ ਕਰਦੇ ਆ ਸੰਤ, ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਦਾ, ਇਹ ਭਾਵਨਾ ਉਹਦੇ ਮਨ ਦੇ 'ਚ। ਕਿਉਂਕਿ ਪੈਰੀ ਪਵਣਾ ਜਗ ਵਰਤਾਇਆ, ਇਹ ਜਿਹੜੀ ਸਾਧ ਸਿੰਘ ਜੀ ਮਰਿਆਦਾ ਪੈਰੀ ਪੈਣੇ ਦੀ, ਇਹ ਗੁਰੂ ਸਾਹਿਬ ਦੇ ਵੇਲੇ ਹੀ ਚੱਲੀ, ਗੁਰਮਤ ਦੇ ਵਿੱਚ ਹੀ ਹੈ, ਗੁਰਮਤ ਤੋਂ ਬਾਹਰ ਨਹੀਂ। ਪਰ ਇੱਕ ਗੱਲ ਹੈ ਵੀ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ ਕਿਸੇ ਸਿੱਖ ਦੇ ਪੈਰਾਂ ਨੂੰ ਪੂਜਿਆ ਨਹੀਂ ਜਾਂਦਾ, ਕਿਸੇ ਮਹਾਤਮਾ ਦੇ ਪੈਰਾਂ ਹੱਥ ਨਹੀਂ ਲਾ ਸਕਦੇ, ਕਿਉਂਕਿ ਗੁਰੂ ਨਾਨਕ ਦੀ ਗੱਦੀ ਦਾ ਮਾਣ ਘਟਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਐਸਾ ਹੋ ਸਕਦਾ, ਉਹ ਆਪਣੇ ਪਿਤਾ ਦੀ ਲਾ ਦਿੰਦੇ ਹਾਂ, ਪੈਰੀ ਹੱਥ ਮਾਤਾ ਦੀ ਲਾ ਦਿੰਦੇ ਹਾਂ, ਇਹ ਕੋਈ ਪਾਪ ਥੋੜ੍ਹੀ ਹੈ। ਸਾਧ ਸਿੰਘ ਜੀ ਭਾਈ ਗੁਰਦਾਸ ਤਾਂ ਕਹਿੰਦੇ ਦੇਖੀ ਕਿਤੇ ਇਹ ਗਲਤੀ ਨਾ ਕਰ ਬੈਠੀ, ਪੈਰੀ ਪਵਣ ਨਾ ਛੋਡੀ, ਕਹਿੰਦੇ ਇਹ ਨਾ ਛੋਡੀ ਜੋ ਲੋਕ ਮਰਜ਼ੀ ਕਹੀ ਜਾਣ। ਭਾਈ ਗੁਰਦਾਸ ਇਹ ਕਹਿੰਦੇ ਠੋਕ ਕੇ, ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਨੂੰ ਸਾਰੇ ਮੰਨਦੇ ਹੈ, ਭਾਈ ਸਾਹਿਬ ਕਹਿੰਦੇ ਨਾ ਕੁਝ

ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਪੈਰੀਂ ਹੱਥ ਲਾਉਣ ਲੱਗ ਗਏ। ਫਿਰ ਭਾਈ ਟਕਸਾਲ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਪੈਰੀਂ ਹੱਥ ਲਾਉਣ ਦਾ ਗੱਲ ਹੀ ਮੁਕਾ ਦਿਓ, ਕਹਿੰਦੇ ਭਾਈ ਫਤਿਹ ਬੁਲਾਇਆ। ਫਿਰ ਬਹੁਤਾ ਜ਼ੋਰ ਇਹਦੇ 'ਤੇ ਦਿੱਤਾ ਕਿਉਂਕਿ ਬਿਮਾਰੀ ਬਹੁਤੀ ਭਿਆਨਕ ਫੈਲ ਗਈ ਸੀ ਇਹ। ਫਿਰ ਇਹਦਾ ਇਲਾਜ ਇਹੀ ਰੱਖਿਆ, ਨਹੀਂ ਪੈਰੀਂ ਹੱਥ ਵੀ ਲਾਉਣੇ, ਫਤਿਹ ਵੀ ਬੁਲਾਉਣੀ। ਫਿਰ ਕਹਿਤਾ ਵੀ ਭਾਈ ਪੈਰੀਂ ਹੱਥ ਨਾ ਲਾਓ, ਫਤਿਹ ਹੀ ਬੁਲਾਓ। ਉਹ ਕੱਲ੍ਹ ਫਿਰ ਵਿੱਚੋਂ ਕੱਢੇ ਦੱਸੀ ਹੈ। ਸੋ ਮਹਾਂਪੁਰਸ਼ ਸਾਹਿਬ ਜੀ ਜਦੋਂ ਬੈਠੇ ਤਾਬਿਆਂ ਤੋਂ ਉੱਠ ਕੇ ਜਾਣ ਲੱਗੇ, ਬੀਬੀ ਬੈਠੀ ਹੋਈ, ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਲਾਉਣੇ। ਅਤੇ ਜਿਸ ਵੇਲੇ ਮਹਾਂਪੁਰਸ਼ ਸਾਹਿਬ ਜੀ ਅਰਦਾਸ ਕੀਤੀ, ਅਰਦਾਸ ਕਰਕੇ ਜਦੋਂ ਸੰਤ ਤੁਰਨ ਲੱਗੇ ਨਾ, ਇਹਨੇ ਮਾਈ ਨੇ ਨੱਠ ਕੇ ਆ ਕੇ ਪੈਰ ਫੜ ਲਏ ਸੰਤਾਂ ਦੇ, ਮਹਾਰਾਜ ਦੀ ਹਜ਼ੂਰੀ 'ਚ। ਮਹਾਂਪੁਰਸ਼ ਸਾਹਿਬ ਜੀ ਸੁਭਾਵਕ ਹੀ ਬਚੇ ਨਿਕਲ ਗਿਆ ਗੁਰੂ ਅਮਰਦਾਸ ਜੀ ਦੀ ਤਰ੍ਹਾਂ। ਕਹਿੰਦੇ ਕਮਲੀਏ, ਐਂ ਸ਼ਬਦ ਨਿਕਲ ਗਿਆ, ਕਹਿੰਦੇ ਕਮਲੀਏ ਨਾਲੇ ਮੈਨੂੰ ਕਹਿੰਦੇ ਗੁਨਾਹੀ ਬਣਾ ਦਿੱਤਾ, ਨਾਲੇ ਤੂੰ ਕਹਿੰਦੇ ਏਡਾ ਵੱਡਾ ਪਾਪ ਖੱਟ ਲਿਆ, ਮਹਾਰਾਜ ਦੀ ਹਜ਼ੂਰੀ 'ਚ ਨਹੀਂ ਪੈਰੀਂ ਹੱਥ ਲਾਈ ਦੇ। ਉਹ ਕਮਲੀ ਸ਼ਬਦ ਕਹਿਣ ਦੀ ਦੇਰ ਸੀ ਜਦੇ ਦਿਮਾਗ ਹਿੱਲ ਗਿਆ ਸਾਹਿਬ ਸਿੰਘ ਜੀ। ਦਿਮਾਗ ਹਿੱਲੇ ਤੋਂ ਘਰ ਸਾਹ ਸੰਗੀ ਕੱਪੜੇ ਲਪਾੜ ਬੁਰੇ ਹਾਲ, ਨਿਆਣਿਆਂ ਨੂੰ ਕੌਣ ਸਾਂਭੇ, ਉਹ ਵਿਚਾਰਾ ਗਰੀਬ ਜੱਟ, ਸੰਗਲ ਸੁੰਗਲ ਲਾ ਕੇ ਰੱਖੀ ਇਲਾਜ ਬੁਝ, ਉਹਨੂੰ ਸਾਹਿਬ ਸਿੰਘ ਜੀ ਸਾਲ ਕੱਢਿਆ ਉਹਨੇ, ਇਸ ਸਾਲ ਬਾਅਦ ਜਥਾ ਫੇਰ ਗਿਆ ਉੱਥੇ। ਉਹਨੇ ਸਿੰਘਾਂ ਨੂੰ ਕਿਹਾ ਵੀ ਮੈਂ ਤਾਂ ਪਟਿਆ ਗਿਆ, ਕਾਹਦੀ ਬੀਬੀ ਕਥਾ ਮੇਰੀ ਘਰ ਵਾਲੀ ਗਈ ਸੁਣਨ। ਵੀ ਇਹਨੇ ਦਿਮਾਗ ਹਿੱਲ ਗਿਆ, ਸੰਤਾਂ ਨੇ ਬਚਨ ਕਰ ਦਿੱਤਾ ਵੀ ਹੁਣ ਦੱਸੋ ਮੈਂ ਕੀ ਕਰਾਂ, ਮੈਂ ਤਾਂ ਜਵਾਕ ਪਾਲਣੇ ਵੀ ਔਖੇ ਹੋ ਗਏ। ਕਹਿੰਦੇ ਇਉਂ ਕਰ, ਇਹ ਜਿਹੜੇ ਤਰੀਕੇ ਨਾਲ ਬਿਮਾਰੀ ਲੱਗੀ ਆ ਹਟੂਗੀ ਉਸੇ ਤਰੀਕੇ ਨਾਲ, ਵੀ ਸਾਡਾ ਨਾਂ ਤਾਂ ਲਈ ਨਾ, ਵੀ ਤੂੰ ਇਹਨੂੰ ਕਮਲੀ ਨੂੰ ਸਿਖਾ ਕੇ ਲਿਆ ਵੀ ਮਾੜਾ ਮੋਟਾ ਅੱਖ ਹੀ ਲੱਗਦੀ ਹੈ। ਕਹਿੰਦਾ ਹਾਂ, ਇਹ ਤਾਂ ਕਈ ਵਾਰੀ ਅੱਖ ਵੀ ਲੱਗਦੀ ਹੈ। ਇਹਨਾਂ ਨੂੰ ਸਿਖਾ ਕੇ ਲਿਆ ਵੀ ਜਦੋਂ ਸੰਤ ਬਾਹਰ ਆ ਜਾਣ ਨਾ ਗੁਰਦੁਆਰੇ ਤੋਂ, ਇਹਨੂੰ ਕਹਿ ਦੇ ਵੀ ਇੱਕ ਵਾਰੀ ਪੈਰ ਫੜ ਲੈ, ਰਹਿੰਦੇ ਵੀ ਛੱਡਣੇ ਨਹੀਂ ਉਹਨਾਂ ਚੱਲ ਜਾਂਦਾ ਜੇ ਮੈਂ ਨਾ ਕਹਾਂ। ਅਤੇ ਅਸੀਂ ਫਿਰ ਸਾਰੇ ਨਾਲ ਹੋ ਕੇ ਮਦਦ ਕਰਾਂਗੇ। ਉਹ ਸਾਹ ਸੰਜੀ ਮਾਂ ਉਹਦੀ ਫੜੀ ਹੋਈ ਸੀ, ਐਂ ਸੰਤਾਂ ਨੇ ਵੀ ਦੇਖ ਲਿਆ ਵੀ ਇਹ ਬੀਬੀ ਵਿਚਾਰੀ ਪਤਾ ਨਹੀਂ ਬਿਮਾਰ ਹੈ। ਉਹ ਕਮਲੀ ਨੱਠ ਕੇ ਜਾ ਕੇ ਜਾਂ ਪੈਰਾਂ ਨੂੰ ਚਿੰਬੜੀ, ਸੰਤ ਕਹਿਣ ਪੈਰ ਛਡਾਓ, ਕਹਿੰਦੇ ਮਾਰੇ ਕਮਲੀ ਹੈ ਇਸ ਕਰਕੇ ਛੱਡਣੇ ਨਹੀਂ ਹੈ ਇਹਨੇ, ਹੁਣ ਇਹ ਆਪਣੀ ਮਰਜ਼ੀ ਨਾਲ ਛੱਡੂਗੇ ਤਾਂ ਦਿਮਾਗ ਹਿੱਲਿਆ। ਅਤੇ ਮਹਾਂਪੁਰਸ਼ ਕਹਿੰਦੇ ਭਾਈ ਫਿਰ ਇਹਨੂੰ ਕਹਿੰਦੇ ਮਹਾਰਾਜ ਜੀ ਵੀ ਤੁਹਾਡੇ ਰਸਨਾ ਤੋਂ ਹੀ ਇਹਦਾ ਦਿਮਾਗ ਹਿੱਲਿਆ। ਮਹਾਂਪੁਰਸ਼ ਕਹਿੰਦੇ ਭਾਈ ਮੈਂ ਕਿਤੇ ਕੋਈ ਸਿੱਧ ਹਾਂ? ਆਹ ਤੁਸੀਂ ਚੰਗੀ ਉਸਤਤ ਕਰਦੇ ਹੋ, ਮੇਰੇ ਤੋਂ ਕਥਾ ਸੁਣੋ, ਆਹ ਕਿਹੜੀ ਗੱਲ ਕਰਦੇ ਹੋ? ਕਹਿੰਦੇ ਮਹਾਰਾਜ ਤੁਹਾਡੇ ਰਸਨਾ ਤੋਂ ਨਿਕਲਿਆ ਸੀ ਬਚਨ, ਵੀ ਇਹਨੇ ਪੈਰੀਆਂ ਤਲਾਤਾ ਸੀ ਮਹਾਰਾਜ ਦੀ ਹਜ਼ੂਰੀ 'ਚ, ਕਮਲਾ ਕਹਿਤਾ ਸੀ ਤੁਸੀਂ, ਇਹ ਹੁਣ ਮਹਾਰਾਜ ਕਿਰਪਾ ਕਰੋ। ਕਹਿੰਦੇ ਮੇਰੇ ਪੈਰ ਛਡਾਓ ਪਹਿਲਾਂ, ਫਿਰ ਮੈਂ ਦੱਸਦਾ ਵੀ ਕਿਵੇਂ ਠੀਕ ਹੋ। ਪੈਰ ਪੂਰ ਛਡਾਏ, ਕਹਿੰਦੇ ਭਾਈ ਐਂ ਕਰੋ ਵੀ ਇੱਕ ਅਖੰਡ ਪਾਠ ਕਰਾ ਦਿਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ, ਫਿਰ ਸਿੰਘ ਜਥੇ ਵਾਲੇ ਰਹਿਤਮੰਦ ਸਿੰਘ ਕਰਨਗੇ ਪਾਠ। ਅਰਦਾਸ ਕਹਿੰਦੇ ਭਾਈ ਕਰਾਂਗੇ, ਮੈਂ ਕਰ ਦਿੰਦਾ ਅਰਦਾਸ ਵੀ ਮਹਾਰਾਜ, ਮੇਰੇ ਕੋਲੋਂ ਗਲਤੀ ਨਾਲ ਕਿਹਾ ਗਿਆ, ਬੀਬੀ ਦਾ ਦਿਮਾਗ ਠੀਕ ਕਰ ਦਿਆ। ਸੰਤਾਂ ਨੇ ਅਰਦਾਸ ਕੀਤੀ, ਸਾਥ ਹੀ ਸਾਲ ਬਾਅਦ ਉਹਦਾ ਦਿਮਾਗ ਫਿਰ ਠੀਕ ਹੋ ਗਿਆ। ਮਹਾਂਪੁਰਸ਼ ਦਿਆਲੂ ਹੁੰਦੇ ਨੇ, ਐਂ ਉਹ ਜਲਾਹੀ ਦਾ ਦਿਮਾਗ ਹਿੱਲਿਆ, ਗੁਰੂ ਅੰਗਦ ਸਾਹਿਬ ਕੋਲ ਲੈ ਕੇ ਆਉਂਦੇ, ਅਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਵੀ ਹੁਣ ਇੱਕੋ ਹੀ ਰਾਹ ਹੈ, ਵੀ ਤੂੰ ਆਹ ਜਗ੍ਹਾ ਜਿਹੜੀ ਹੈ ਨਾ ਮੁੱਲ ਵੇਚ ਦੇ ਸਾਨੂੰ, ਜਿੱਥੇ ਮੇਰਾ ਸੇਵਕ ਡਿੱਗਿਆ ਨਾ ਇਹਨੂੰ ਜਗ੍ਹਾ ਨੂੰ ਮੁੱਲ ਵੇਚ ਦੇ, ਪੈਸੇ ਭਾਵੇਂ ਦੁੱਗਣੇ ਲੈ ਲੈ। ਕਹਿੰਦੇ ਮਹਾਰਾਜ ਸਤਿਵਚਨ, ਸਤਿਗੁਰੂ ਮਹਾਰਾਜ ਦਾ ਅੰਤ ਸਮਾਂ ਸਰੀਰ ਦਾ ਆਇਆ ਅਤੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਪੁਰਖਾ, ਕਹਿੰਦੇ ਤੇਰਾ ਜਿਹੜਾ ਰਹਿਣਾ ਜੇ ਲਿਹਾ ਨਹੀਂ ਹੈ, ਤੈਨੂੰ ਗੁਰਤਾ ਗੱਡੀ ਵੀ ਦੇ ਦਿੱਤੀ, ਤੇਰਾ ਰਿਣ ਨਹੀਂ ਹੈ ਜਿਹਦੇ ਤੋਂ ਲਿਆ, ਤੂੰ ਬਹੁਤ ਜੇਵਾ ਕੀਤੀ। ਨਹੀਂ ਮਹਾਰਾਜ, ਰਿਣ ਕਾਹਦਾ ਹੈ, ਇਹਦਾ ਸਰੀਰ ਤੁਹਾਡਾ। ਕਹਿੰਦੇ ਇਉਂ ਕਰੀ, ਮੇਰੀ ਇਹ ਭਾਵਨਾ ਹੈ ਜਦੋਂ ਮੇਰੇ ਸਰੀਰ ਦਾ ਅੰਤ ਸਮਾਂ ਆ ਜਾਵੇ, ਸਰੀਰ ਤਿਆਗ ਦੇਵਾਂ। ਕਹਿੰਦੇ ਜਿੱਥੇ ਕੁੰਭਲ 'ਚ ਡਿੱਗਿਆ ਸੀ ਨਾ, ਜਿੱਥੇ ਤੇਰੀਆਂ ਪੈੜਾਂ ਨੇ, ਮੇਰਾ ਸੰਸਕਾਰ ਤੇਰੀ ਪੈਰ ਦੇ ਵਿੱਚ ਹੋ ਜਾਏ, ਤੇਰਾ ਚਰਨ ਪਿਆ ਹੋਇਆ। ਗੁਰੂ ਅੰਗਦ ਸਾਹਿਬ ਦਾ ਸੰਸਕਾਰ ਉੱਥੇ ਹੋਇਆ, ਅੰਗੀਠਾ ਬਣਿਆ ਹੋਇਆ। ਸਾਹਿਬ ਸਿੱਧ ਦੇਖੋ ਗੁਰੂ ਸਿੱਖ ਨਾਲ ਕਿੰਨਾ ਪ੍ਰੇਮ ਕਰਦਾ, ਸਿੱਖ ਗੁਰੂ ਨਾਲ, ਗੁਰੂ ਅਮਰਦਾਸ ਜੀ ਖੜੀ ਰੋਣ ਅੱਖਾਂ ਨਹੀਂ ਬਹਿ ਪਏ। ਇਹ ਮਹਾਰਾਜ ਐਡਾ ਵੱਡਾ ਮਹਾਂ ਸੱਚੇ ਪਾਤਸ਼ਾਹ, ਮੈਂ ਤਾਂ ਸੇਵਕਾਂ ਤੁਹਾਡਾ, ਕਹਿੰਦੇ ਨਹੀਂ ਨਹੀਂ ਸਿੱਖਾ, ਤੇਰੀ ਘਾਲਣਾ ਬਹੁਤ ਵੱਡੀ ਹੈ। ਉਸ ਗੁਰੂ ਅਮਰਦਾਸ ਮਹਾਰਾਜ ਦਾ ਇਹ ਸ਼ਬਦ ਹੈ, ਪਰਮੇਸ਼ੁਰ ਦੀਆਂ ਸਿਫਤਾਂ ਕਰਦੇ ਨੇ ਕਿ ਹੇ ਮੇਰੇ ਵਾਹਿਗੁਰੂ ਤੂੰ ਐਸਾ ਬੇਅੰਤ ਹੈ, ਕੌਣ ਤੇਰੀ ਉਪਮਾ ਨੂੰ ਜਾਣ ਸਕਦਾ ਹੈ। ਸਾਹਿਬ ਜੀ ਦੋ ਚੀਜ਼ਾਂ ਜਿਹੜੀਆਂ ਨੇ, ਇੱਕ ਤਾਂ ਤੋਲਣਾ, ਇੱਕ ਮਾਪਣਾ।
ਤੇ ਤੀਸਰਾ ਕਿਸੇ ਚੀਜ਼ ਦਾ

0: ਇਹਨਾਂ ਚੀਜ਼ਾਂ ਤਿੰਨਾਂ ਚੀਜ਼ਾਂ ਦੇ ਨਾਲ ਸਮਝੋ ਉਹ ਚੀਜ਼ ਦਾ ਅੰਤ ਹੋ ਜਾਂਦਾ। ਜਦੋਂ ਨਾਪ ਦਿੱਤੀ ਅੰਤ ਆ ਗਿਆ ਵੀ ਇੰਨੀ ਉਮਰ, ਜਦੋਂ ਤੋਲ ਦਿੱਤੀ ਤਾਂ ਉਹਦਾ ਅਹਿਸਾਸ ਜੀ ਆ ਗਿਆ ਵੀ ਇੰਨਾ ਹੀ ਵਜ਼ਨ ਹੈ ਇਹਦਾ, ਅੰਤ ਆ ਗਿਆ। ਜਦੋਂ ਮੁੱਲ ਪਾ ਦਿੱਤਾ ਤਾਂ ਵੀ ਉਹਦਾ ਅੰਤ ਆ ਗਿਆ ਵੀ ਇੰਨੇ ਮੁੱਲ ਦੀ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੀ ਮੇਰੇ ਵਾਸਤੇ ਤੂੰ ਐਸਾ ਹੈ, ਅੱਜ ਤੱਕ ਦੁਨੀਆਂ ਦੀ ਕੋਈ ਐਸੀ ਤੱਕੜੀ ਨਹੀਂ ਬਣੀ ਜਿਹਦੇ ਵਿੱਚ ਤੈਨੂੰ ਕੋਈ ਤੋਲ ਸਕੇ ਵੀ ਤੂੰ ਕਿੰਨਾ ਕਹਿ ਰਿਹਾ। ਕੋਈ ਐਸਾ ਮਾਪ ਤੋਲ ਨਹੀਂ ਬਣਿਆ ਜਿਹਦੇ ਨਾਲ ਤੈਨੂੰ ਨਾਪ ਵੀ ਤੂੰ ਐਡਾ ਕੀ ਹੈ। ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਕੋਈ ਮਾਪ ਨਹੀਂ ਸਕਦਾ, ਤੇਰਾ ਕੋਈ ਮੁੱਲ ਨਹੀਂ ਪਾ ਸਕਦਾ। ਅਮੁੱਲ ਹੀ ਹੈ, ਸਾਈ ਨਾਮ ਅਮੋਲ, ਕੀ ਨਾ ਕੋਈ ਜਾਣਦਾ, ਤੂੰ ਅਮੁੱਲ। ਸੋ ਇਸ ਕਰਕੇ ਹੈ ਮੇਰੇ ਵਾਹਿਗੁਰੂ, ਕਿਉਂ ਤੋਲਿਆ ਜਾਏ, ਤੈਨੂੰ ਕੋਈ ਕਿਵੇਂ ਤੋਲ ਸਕਦਾ। ਤੋਲਣ ਤੋਂ ਭਾਵ ਕਿ ਵਿਚਾਰ ਰੂਪ ਤੱਕੜੀ ਦੇ ਨਾਲ, ਬੁੱਧ ਰੂਪ ਤੱਕੜੀ ਦੇ ਅੰਦਰ ਵਿਚਾਰ ਵੱਟੇ ਪਾ ਕੇ ਕਿਹੜਾ ਕਿਹੜਾ ਤੈਨੂੰ ਜਿਹੜਾ ਤੋਲ ਲਵੇ ਵੀ ਤੂੰ ਇਹੋ ਜਿਹਾ ਹੈ, ਭਾਵ ਕਰੇ ਤਾਂ ਤੈਨੂੰ ਜਾਣ ਲੱਗਦਾ। ਇਸ ਲਈ ਤੋਲਿਆ ਕਿਉਂ ਜਾਏ, ਕਿਉਂ ਅਤੁੱਲ, ਤੂੰ ਅਤੁੱਲ ਹੈ, ਤੋਲਿਆ ਨਹੀਂ ਜਾ ਸਕਦਾ ਹੈ।
1: ਦੂਜਾ ਹੈ ਤਾਂ ਸੋਜੀ ਪਾਏ,
0: ਇਹ ਮੇਰੇ ਵਾਹਿਗੁਰੂ ਕੋਈ ਤੇਰੇ ਮੁਕਾਬਲੇ ਵਿੱਚ ਤੇਰੇ ਵਰਗਾ, ਤੇਰਾ ਸ਼ਰੀਕ ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਆਗੇ ਤੁਰ ਆਖਾਂ, ਤੇਰੇ ਜੇੜ ਤੂੰ ਹੈ ਸਾਈਆਂ, ਮੈਂ ਅੰਧਲੇ ਨੌ ਸੀਗਾ, ਤੇਰੇ ਵਰਗਾ ਮਾਰਾ ਤੂੰ ਹੀ, ਦੂਸਰਾ ਹੈ ਨਹੀਂ। ਹੋਰ ਸ਼ਰੀਕ ਹੋਵੇ ਕੋਈ ਤੇਰਾ, ਹੋਵੇ ਕੋਈ ਸ਼ਰੀਕ, ਕਹਿ ਦੀ ਵੀ ਆ ਤੇਰੇ ਵਰਗਾ ਰੱਬ ਵਰਗਾ ਇੱਕ ਹੋਰ ਰੱਬ ਵੀ ਹੈਗਾ, ਇਹ ਦੁਨੀਆਂ ਵਿੱਚ ਬਥੇਰੇ ਇੱਕ ਰੱਬ ਵਰਗੇ ਸੈਂਕੜੇ ਰੱਬ ਨੇ। ਸੋ ਇਹੋ ਸਾਸ ਵੀ ਇਹ ਨਕਲੀ ਹਨ, ਅਤੁੱਲ ਕਿਉਂ ਤੋਲਿਆ ਜਾਏ। ਦੂਜਾ ਹੋਏ ਤਾਂ ਸੋਝੀ ਪਾਏ, ਜੇ ਮਹਾਰਾਜ ਕੋਈ ਦੂਸਰਾ ਤੇਰਾ ਸ਼ਰੀਕ ਹੋਵੇ ਤਾਂ ਤੇਰੀ ਕੋਈ ਸੋਝੀ ਪਾਵੇ, ਵੀ ਰੱਬ ਵਰਗਾ ਹੈਗਾ ਵੀ ਤੂੰ, ਉਹਦੇ ਤਾਂ ਸੋਝੀ ਹੋਊਗੀ ਵੀ ਤੇਰੇ ਵਰਗਾ ਉਹ ਹੈ। ਤੇਰੇ ਅਤੁੱਲ ਨੂੰ ਸਮਝਣ ਵਾਲਾ ਕਿਸੇ ਦੇ ਕੋਲ ਭਾਈ ਦੂਸਰਾ ਗੁਰੂ ਹੋਵੇ ਨਾ ਕੋਈ, ਇੱਕ ਜਗਿਆਸੂ, ਦੂਜਾ ਗੁਰੂ ਦੂਜਾ ਹੋਏ, ਦੂਸਰਾ ਹੋਏ ਤਾਂ ਸੋਝੀ ਪਾਏ, ਫਿਰ ਉਹ ਗਿਆਨ ਦੀ ਸੋਝੀ ਤਾਂ ਹੋ ਸਕਦੀ ਹੈ। ਦੋ ਮਿਲ ਕਾਰਜ ਵੀ ਪੁੱਜੇ, ਰਾਮ ਨਾਮ ਸਮਝੋ, ਇਕੱਲੇ ਨੂੰ ਨਹੀਂ ਹੋ ਸਕਦਾ। ਸੋ ਇਸ ਕਰਕੇ ਵੀ ਦੂਸਰਾ ਅਰਥ ਜਾਣਨਾ ਮੁੱਖ ਰੂਪ ਵਿੱਚ ਉਹੀ ਰੱਖਣਾ ਜਿਹੜਾ ਪਹਿਲਾ ਹੈ। ਦੂਜਾ ਹੋਏ ਤਾਂ ਸੋਝੀ ਪਾਏ, ਤਾਂ ਕੋਈ ਸੋਝੀ ਪਾ ਸਕਦਾ ਹੈ, ਕੋਈ ਤੁਰ ਤੇਰਾ ਸ਼ਰੀਕ ਹੋਵੇ ਦੂਸਰਾ।
1: ਜਿੱਤੇ ਦੂਜਾ ਨਹੀਂ ਕੋਏ,
0: ਪ੍ਰਕਰਣ ਦੇ ਅਨੁਸਾਰ ਪਹਿਲਾ ਅਰਥ ਹੀ ਸਾਸ ਨਹੀਂ ਝੁਕੇਗਾ। ਹੇ ਮੇਰੇ ਵਾਹਿਗੁਰੂ ਜੀਓ, ਤੇ ਤੋਂ ਬਿਨਾਂ ਦੂਸਰਾ ਕੋਈ ਹੋਰ ਹੈ ਹੀ ਨਹੀਂ। ਇਸ ਕਰਕੇ ਤੇਰੀ ਮਹਿਮਾ ਤੂੰ ਜਾਣਦਾ, ਤੇਰੀ ਮਹਿਮਾ ਨੂੰ ਦੂਸਰਾ ਕੋਈ ਜਾਣ ਨਹੀਂ ਸਕਦਾ। ਤੇਰੀ ਮਹਿਮਾ ਅਪਰ ਅਪਾਰ ਹੈ, ਤੇਰੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦਾ। ਮਹਿਮਾ ਨਹੀਂ ਜਾਣਦਾ ਵੇਦ, ਬ੍ਰਹਮਾ ਨਹੀਂ ਜਾਣਦਾ ਭੇਦ, ਤੇਰੇ ਭੇਦ ਨੂੰ ਬ੍ਰਹਮਾ ਨਹੀਂ ਜਾਣ ਸਕਦਾ, ਅਵਤਾਰ ਨਾ ਜਾਣੇ ਅੰਤ, ਤੇਰੇ 24 ਅਵਤਾਰ ਤੇਰਾ ਅੰਤ ਨਹੀਂ ਜਾਣ ਸਕਦਾ। ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਤੂੰ ਬੇਅੰਤ ਹੀ ਹੈ, ਤੇਰੀ ਉਪਮਾ ਅਪਰ ਅਪਾਰ ਹੈ। ਜਿਵੇਂ ਭੱਟਾ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਨਾ ਕਿ ਹੇ ਗੁਰੂ ਅਮਰਦਾਸ ਮਹਾਰਾਜ, ਘਨ ਹਰ ਬੂੰਦ ਵਸੋ ਰੋਮਾਵਲ ਕੁਸੁਮ ਬਸੰਤ ਗਣੰਤ ਨਾ ਆਵੈ, ਰਵ ਸਤਿਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਤਲ ਜਲ ਭੱਲ ਉਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਵਲ ਆਵੈ। ਤੇਰੀ ਉਪਮਾ ਕੋਈ ਕਰੇ ਹੀ ਨਹੀਂ ਸਕਦਾ, ਤੇਰੀ ਉਪਮਾ ਤੈਨੂੰ ਬਣਾਉਂਦੀ ਹੈ। ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਇਸੇ ਦੂਜਾ ਨਹੀਂ ਹੋਏ, ਤੇ ਤੋਂ ਮੇਰਾ ਤੇਰਾ ਕੋਈ ਹੈ ਹੀ ਨਹੀਂ ਹੋਰ ਜਿਹੜਾ ਸਮਝ ਸਕੇ।
1: ਕੀਮਤ ਕਿੱਥੋਂ ਹੋਏ,
0: ਤੇਰੀ ਕੀਮਤ ਪ੍ਰਾਪਤੀ ਰੂਪੀ ਕਿਵੇਂ ਕੋਈ ਪਾ ਕੇ ਕਹਿ ਸਕਦਾ ਹੈ। ਵਿਦਾਨ ਦੇ ਅੰਦਰ ਇੱਕ ਦ੍ਰਿਸ਼ਟਾਂਤ ਆਉਂਦਾ, ਸਾਹ ਸੰਜੀਵਾ ਪੁਰਸ਼ਾਂ ਨੇ ਪੜ੍ਹਾਇਆ ਸੀ। ਕਹਿੰਦੇ ਚਲੀ ਪੂਤਰੀ ਸਿੰਧ ਕੀ ਥਾ, ਚਲੀ ਪੂਤਰੀ ਲਗਣ ਕੀ ਥਾ, ਸਿੰਧ ਕੀ ਲੈਣ। ਅਨਾਦਪੁਰੀ ਜੀ ਲਿਖਦੇ ਨੇ ਵਿਚਾਰ ਮਾਲਾ ਦੇ ਅੰਦਰ, ਅਤੇ ਉਹ ਸਾਸਤਰੀ ਕਹਿੰਦੇ ਨੇ ਵੀ ਨੂਣ ਦੀਆਂ ਗਲੀਆਂ, ਇਹ ਕਈ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ ਸਾਸਤ ਜੀ, ਇਹ ਕਲਪਤ ਹੁੰਦੀਆਂ। ਉਪਦੇਸ਼ ਦੇਣ ਵਾਸਤੇ ਕਲਪਨਾ ਕਰਨੀ ਤਾਂ ਕਿ ਮਨੁੱਖ ਨੂੰ ਗਿਆਨ ਮਿਲੇ ਉਹਦੇ ਵਿੱਚੋਂ, ਇੱਥੇ ਕਲਪਨਾ ਕੀਤੀ ਹੈ ਨੂਣ ਦੀਆਂ ਗਲੀਆਂ ਦੀ। ਹੋਰ ਕਿ ਨੂਣ ਦੀਆਂ ਗਲੀਆਂ ਕਿਤੇ ਗੱਲਾਂ ਤਾਂ ਨਹੀਂ ਕਰਦੀਆਂ। ਕਹਿੰਦੇ ਨੂਣ ਦੀਆਂ ਗਲੀਆਂ ਆਪਸ ਵਿੱਚ ਹੀ ਗੱਲਾਂ ਕਰਨ ਲੱਗੀਆਂ। ਕਹਿੰਦੀ ਭੈਣੇ, ਆਹ ਜਿਹੜਾ ਸਮੁੰਦਰ ਹੈ ਵੀ ਕਿੰਨਾ ਡੂੰਘਾ ਹੋਊਗਾ ਇਹ। ਉਹ ਕਹਿੰਦੇ ਵੀ ਜਦੋਂ ਦੇਖਿਆ ਹੀ ਨਹੀਂ ਆਪਾਂ ਕੀ ਕਹਿ ਸਕਦੇ ਵੀ ਕਿੰਨਾ ਡੂੰਘਾ। ਫਿਰ ਵਿਚਾਰ ਹੋਈ ਕਿ ਦੇਖਣਾ ਚਾਹੀਦਾ, ਕਹਿੰਦੇ ਇੱਕ ਨੂਨ ਦੀ ਡਲੀ ਕਹਿੰਦੀ ਵੀ ਇਉਂ ਕਰਦੀ ਆ ਫਿਰ ਮੈਂ ਜਾਂਦੀ ਹਾਂ ਦੇਖਣ, ਫਿਰ ਤੁਹਾਨੂੰ ਮੁੜ ਕੇ ਆ ਕੇ ਦੱਸੂਗਾ ਵੀ ਕਿੰਨਾ ਕੁ ਡੂੰਘਾ, ਕਮਲੀ ਨਾ ਹੋਵੇ ਕਿਸੇ ਸਾਂਝੀ। ਨੂਨ ਦੀ ਡਲੀ ਪਾਣੀ ਨੂੰ ਨਾ ਪਹੁੰਚਾਈ। ਅਨਾਦ ਗੁਰੂ ਜੀ ਕਹਿੰਦੇ ਨੂਨ ਦੀ ਡਲੀ ਪਾਣੀ ਦੇ ਵਿੱਚ ਸਮੁੰਦਰ 'ਚ ਜਾ ਵੜੀ, ਉਹ ਜਾਂਦੀ ਜਾਂਦੀ ਦਸਾਂ ਮਿੰਟਾਂ 'ਚ ਖੁਰ ਗਈ। ਉਹ ਜਿਹੜੀਆਂ ਬਾਹਰ ਬੈਠੀਆਂ ਨੇ ਉਹ ਡੀਕਦੀਆਂ ਨੇ ਵੀ ਭੈਣ ਆਊਗੀ ਦੱਸਣ ਵਾਸਤੇ ਵੀ ਕਿੰਨਾ ਡੂੰਘਾ, ਉਹ ਮੁੜੀ ਹੋਈ ਨਾ। ਕਹਿੰਦੇ ਫਿਰ ਵਿਚਾਰਵਾਨ ਮਹਾਤਮਾ ਨੇ ਕਿਹਾ ਭਾਈ ਕੀ ਗੱਲ ਹੈ, ਤੁਸੀਂ ਬੜੀ ਉਤਾਵਲੀ ਹੋ, ਕੀ ਕਰਦੇ ਹੋ? ਕਹਿੰਦੇ ਜੀ ਸਾਡੇ ਨਾਲ ਦੀ ਇੱਕ ਸਮੁੰਦਰ ਦੀ ਗਹਿਰਾਈ ਨਾਪਣ ਵਾਸਤੇ ਗਈ ਸੀ, ਮੁੜੀ ਨਹੀਂ ਹੈ। ਕਹਿੰਦੇ ਉਹਨੂੰ ਨਾ ਡੀਕੋ, ਉਹਨੇ ਮੁੜਨਾ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਪਾਣੀ ਦਾ ਰੂਪ ਹੀ ਹੋ ਗਈ, ਤੁਹਾਨੂੰ ਕਿਸੇ ਦੱਸੂਗੀ ਆ ਕੇ। ਇਹ ਕਲਪਨਾ ਹੈ ਸਾਹ ਸਿਮਤ ਜੀ, ਲੂਣ ਦੀਆਂ ਡਲੀਆਂ ਕਿਹੜੀਆਂ ਹਨ? ਜਿੰਨੇ ਜੀਵ ਨੇ ਸਭ ਲੂਣ ਦੀਆਂ ਡਲੀਆਂ ਹਨ, ਜਿਵੇਂ ਲੂਣ ਖੜਦਾ ਐਂ ਕਾਲ ਖਾੜ ਦਿੰਦੇ ਹਨ, ਇਹ ਲੂਣ ਦੀਆਂ ਡਲੀਆਂ ਨੇ ਸਾਰੀਆਂ। ਉਹ ਲੂਣ ਦੀ ਡਲੀ ਕੌਣ? ਜੀਵ। ਅਤੇ ਜਿਸ ਵੇਲੇ ਗਿਆਨ ਪ੍ਰਾਪਤ ਹੋਇਆ, ਵਿਚਾਰ ਚੱਲੀ ਵੀ ਰੱਬ ਕਿਹਾ ਗਿਆ, ਪਰਮੇਸ਼ਰ ਕਿਹਾ ਗਿਆ, ਉਹ ਕਹਿੰਦੇ ਵੀ ਮੈਂ ਪੂਰੇ ਦਰਸ਼ਨ ਕਰਕੇ ਨਾ ਬ੍ਰਹਮ ਦੇ, ਫਿਰ ਮੈਂ ਮੁੜ ਕੇ ਆ ਕੇ ਤੁਹਾਨੂੰ ਦੱਸਦਾ ਵੀ ਕਿਹਾ ਗਿਆ। ਕਹਿੰਦੇ ਜਦੋਂ ਬ੍ਰਹਮ ਦੇ ਦਰਸ਼ਨ ਕਰਨ ਵਾਸਤੇ ਦਰਸ਼ਕ ਚੱਲਿਆ, ਜਾਂਦਾ ਜਾਂਦਾ ਉਹਦੇ ਵਿੱਚ ਲੀਨ ਹੋ ਗਿਆ। ਮੁੜ ਕੇ ਕਿਹਨੂੰ ਦੱਸਿਆ ਕਿ ਵੀ ਰੱਬ ਕਿਹਾ ਜਾਏ? ਜਿਉਂ ਜਲ ਮੈਂ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐ ਮਿਲ ਗਈ ਜੋਤ ਵਿੱਚ, ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਗਈ। ਅਨਾਥ ਗੁਰੂ ਜੀ ਕਹਿੰਦੇ ਨੇ ਇੱਥੇ

0: ਕਿਹਨੂੰ ਦੱਸਿਆ? ਆ ਕੇ ਵੀ ਰੱਬ ਕਿਹਾ ਜਾ ਭਾਈ, ਉਹਦਾ ਰੂਪ ਹੀ ਹੋ ਜਾਂਦਾ ਹੈ। ਅਤੇ ਕਬੀਰ ਸਾਹਿਬ ਨੂੰ ਪੁੱਛਿਆ ਜਦੋਂ ਪ੍ਰਾਪਤੀ ਹੋ ਗਈ, ਅਤੇ ਕਬੀਰ ਤੂੰ ਦੱਸ, ਤੈਨੂੰ ਤਾਂ ਪਰਮਾਤਮਾ ਮਿਲ ਗਿਆ ਵੀ ਕਿਹਾ ਜਾ? ਕਬੀਰ ਸਾਹਿਬ ਕਹਿੰਦੇ ਹਾਂ ਦੱਸਦੇ, ਸੁਣ ਲਓ ਕਿਹਾ ਗਿਆ। ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਉਹਦੇ ਆਨੰਦ ਨੂੰ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ, ਉਹਦੇ ਆਨੰਦ ਦੀ ਵਿਆਖਿਆ ਨਹੀਂ ਬਣਦੀ। ਇਸ ਲਈ ਭਗਵਾਨ ਰਾਮ ਜੀ ਨੇ ਜਦੋਂ ਆਪਣੇ ਗੁਰਦੇਵ 'ਤੇ ਪ੍ਰਸ਼ਨ ਕੀਤਾ ਕਿ ਹੇ ਗੁਰਦੇਵ ਵਸਿਸ਼ਠ ਜੀ, ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦਾ ਸਰੂਪ ਕੈਸਾ ਹੈ, ਇਹ ਪ੍ਰਸ਼ਨ ਕੀਤਾ, ਵਸਿਸ਼ਠ ਜੀ ਚੁੱਪ ਕਰ ਗਏ। ਦੂਸਰੀ ਵਾਰ ਰਾਮ ਜੀ ਫਿਰ ਬੋਲੇ, ਮਹਾਰਾਜ ਮੈਂ ਪ੍ਰਸ਼ਨ ਕੀਤਾ ਸੀ, ਉੱਤਰ ਨਹੀਂ ਆਇਆ। ਫਿਰ ਚੁੱਪ ਰਹੇ। ਤੀਸਰੀ ਵਾਰ ਦਾ ਤੁਹਾਡੇ ਕੋਲ ਉੱਤਰ ਨਹੀਂ ਹੈ, ਅਤੇ ਜਾਂ ਫਿਰ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ। ਦੋਨਾਂ 'ਚੋਂ ਜਿਹੜੀ ਗੱਲ ਹੈ ਮੈਨੂੰ ਦੱਸ ਦਿਓ ਵੀ ਆਹ ਗੱਲ ਹੈ। ਕਹਿਣ ਲੱਗੇ, ਹੇ ਰਾਮ, ਐਸਾ ਕੋਈ ਪ੍ਰਸ਼ਨ ਨਹੀਂ ਤੇਰੇ ਕੋਲ ਹੋ ਸਕਦਾ ਜਿਹਦਾ ਮੇਰੇ ਕੋਲ ਉੱਤਰ ਨਾ ਹੋਵੇ। ਸਿੱਖ ਦੇ ਕੋਲ ਐਸਾ ਪ੍ਰਸ਼ਨ ਹੋ ਹੀ ਨਹੀਂ ਸਕਦਾ ਜਿਹਦਾ ਉੱਤਰ ਗੁਰੂ ਦੇ ਕੋਲ ਨਾ ਹੋਵੇ। ਉਹ ਗੁਰੂਏ ਕਹਿੰਦਾ ਜਿਹਦੇ ਕੋਲ ਉੱਤਰ ਨਹੀਂ ਹੈ। ਕਹਿੰਦੇ ਫਿਰ ਤੁਸੀਂ ਉੱਤਰ ਨਹੀਂ ਦਿੱਤਾ? ਕਹਿੰਦੇ ਮੈਂ ਤਾਂ ਤੇਰੀ ਅਕਲ ਤੋਂ ਹੈਰਾਨ ਆ ਵੀ ਤੂੰ ਸਮਝਿਆ ਕਿਉਂ ਨਹੀਂ, ਮੈਂ ਤਾਂ ਉੱਤਰ ਪਹਿਲੀ ਵਾਰ ਦਿੱਤਾ ਸੀ। ਕਹਿੰਦੇ ਜੀ ਤੁਸੀਂ ਤਾਂ ਉੱਤਰ ਦਿੱਤਾ ਨਹੀਂ, ਤੁਸੀਂ ਤਾਂ ਚੁੱਪ ਕਰ ਗਏ। ਕਹਿੰਦੇ ਰਾਮ, ਉਹਦਾ ਉੱਤਰ ਹੀ ਚੁੱਪ ਹੈ, ਉੱਥੇ ਵਿਆਖਿਆ ਹੀ ਨਹੀਂ ਹੈ, ਉਹਦਾ ਉੱਤਰ ਆ ਹੀ ਕਿਸ ਕਰਨਾ। ਵਿਦਾਂਤ ਕਹਿੰਦਾ, ਆਪ ਹੀ ਕੋ ਪਾਏ ਕਹਿ ਚੁੱਪ ਚਾਪ ਕੀਜੀਏ। ਆਪਣੇ ਆਪ ਨੂੰ ਪਾ ਕੇ ਬਸ ਸ਼ਾਂਤ ਹੋ ਜਾਣਾ ਹੈ, ਬ੍ਰਹਮ ਨੂੰ ਪਾ ਕੇ ਸ਼ਾਂਤ ਹੋ ਜਾਣਾ ਹੈ, ਸਾਰੇ ਫੁਰਨੇ ਖਤਮ ਹੋ ਜਾਣੇ। ਆਪਣੇ ਆਪ ਨੂੰ ਪਾ ਕੇ, ਆਪਣੇ ਆਪ ਤੋਂ ਹੀ ਭੁੱਲੇ ਹੋਏ ਹਾਂ, ਆਪਣੇ ਆਪ ਤੋਂ ਹੀ ਗੁਆਚੇ ਹੋਏ, ਅਤੇ ਆਪਣੇ ਆਪ ਨੂੰ ਲੱਭ ਲੈਣਾ ਗਿਆਨ ਕਿਸ ਨੂੰ ਕਹਿੰਦੇ ਹਨ? ਇਹਦਾ ਵਿਦਾਂਤ ਵਿੱਚ ਉੱਤਰ ਹੈ, ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ। ਜਿਹੜਾ ਤੂੰ ਆਪਣੇ ਆਤਮਕ ਰੂਪ ਨੂੰ ਭੁੱਲ ਗਿਆ, ਇਹਦਾ ਨਾਮ ਅਗਿਆਨ ਹੈ। ਸਿੱਖ ਇਹਨੂੰ ਅਗਿਆਨ ਕਹਿੰਦੇ ਨੇ। ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕਿ ਫਿਰ ਜਾਣਵੇ ਗਿਆਨ ਕਹਿਤ ਕਵ ਭੂਪ। ਉਹਨੂੰ ਜਾਣ ਲੈਣਾ ਹੀ ਆਤਮਾ ਨੂੰ ਗਿਆਨ ਹੈ। ਆਤਮਾ ਦੀ ਜਾਣਕਾਰੀ ਹੈ ਸਾਰੀ ਗੁਰਬਾਣੀ ਦੇ ਅੰਦਰ, ਇਸ ਲਈ ਗਿਆਨ ਸਰੂਪ ਹੈ ਸਤਿਗੁਰੂ ਮਹਾਰਾਜ ਜਿਹਨੂੰ ਮੱਥਾ ਟੇਕ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤਿਸ ਦੀ ਕੀਮਤ ਕਿੱਕੋਂ ਹੋਵੇ, ਉਹਦੀ ਕੀਮਤ ਕੌਣ ਕੋਈ ਪਾ ਸਕਦਾ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ, ਉਹ ਬੇਅੰਤ ਹੈ ਐਸਾ ਪਰਮੇਸ਼ਰ। ਉਹਦੀ ਕੀਮਤ ਸਾਸ ਜੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ, ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ। ਇੱਕ ਕੋਈ ਸਾਸ ਬਾਣੀਆਂ ਸੀ, ਬਾਣੀਆਂ ਨਾਸਤਕ, ਪੈਸੇ ਇਕੱਠੇ ਕਰਨ ਵਾਲਾ, ਪਾਈ ਪਾਈ ਜੋੜਨ ਵਾਲਾ, ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ। ਚਲਤੀ ਵਾਰ ਨੂੰ ਕੁਛ ਮਿਲਿਓ, ਜਾਂਦੀ ਵਾਰ ਤਾਂ ਸਾਲ ਸੀ ਤਰਾਗੀ ਵੀ ਤੋੜ ਲੈਂਦੇ ਆ, ਲਈ ਲੰਗੋਟੀ ਤੋਰ। ਅਤੇ ਜਿਸ ਵੇਲੇ ਉਹ ਬਾਣੀ ਕੁਦਰਤੀ ਇੱਕ ਮਹਾਤਮਾ ਆ ਗਏ, ਇਹ ਦੋ ਭਰਾ ਸਨ, ਮਹਾਤਮਾ ਨੇ ਕਥਾ ਸ਼ੁਰੂ ਕਰਤੀ, ਜਿਵੇਂ ਬਾਬਾ ਹਰਦੀਪ ਸਿੰਘ ਜੀ ਕਾਫੀ ਦੇਰ ਦੇ ਤੁਹਾਨੂੰ ਇੱਥੇ ਕਥਾ ਸੁਣਾਉਂਦੇ ਆ। ਮਹਾਤਮਾ ਨੇ ਹੋਰ ਕੀ ਕਰਨਾ, ਕਥਾ ਸੁਣਾਉਣੀ ਉਹਨਾਂ ਨੇ। ਜਿਹੜੇ ਤੁਸੀਂ ਪੈਸੇ ਦਿਓਗੇ ਉਹ ਸ਼ੁਭ ਕਾਰਜਾਂ 'ਤੇ ਲਾ ਦੇਣਗੇ, ਦੋ ਕੰਮ ਕਰੀ ਜਾਣੇ ਨੇ ਇਹਨੇ ਇਕੱਠੀ, ਦੋਨਾਂ 'ਚ ਤੁਹਾਡਾ ਭਲਾ, ਕਥਾ ਸੁਣਨ 'ਚ ਵੀ, ਮਾਇਆ ਦੇਣ 'ਚ ਵੀ, ਦੋਨੇ ਭਲੇ ਕਰਦੇ ਨੇ ਸਾਧੂ ਨੇ। ਮਾਇਆ ਦੀ ਤ੍ਰਿਸ਼ਨਾ ਕਰਨੀ ਨਹੀਂ, ਹੱਥ ਅੱਡਣਾ ਨਹੀਂ, ਇਹ ਵੀ ਸਾਧੂ ਦਾ ਕਰਮ ਨਹੀਂ ਹੈ। ਵੀ ਬਗਲੀ ਪਾ ਕੇ ਝੋਲੀ ਫੇਰ ਕੇ ਮੰਗਣ ਲੱਗ ਜਾਵੇ, ਇਹ ਵੀ ਕਰਮ ਨਹੀਂ ਹੈ। ਉਹ ਸੰਤ ਕਲਿਆਣਦਾਸ ਜੀ, ਉੱਥੇ ਇੱਕ ਸਾਧ ਸਿੰਘ ਜੀ ਆਉਂਦੇ ਸਾਡੇ ਉੱਥੇ ਅਸਥਾਨ 'ਤੇ ਆਏ, ਬੜੇ ਵਿਦਵਾਨ, ਭਾਰੀ ਵਿਦਵਾਨ ਸਾਧ ਸਿੰਘ ਜੀ। ਅਤੇ ਉਹਨਾਂ ਦਾ ਲੇਖ ਛਪਦਾ ਹੁੰਦਾ ਹੈ ਆਤਮ ਮਾਰਗ ਦੇ, ਜਿਹੜਾ ਸੰਤ ਬ੍ਰਿਆਮਸ਼ੂ ਉਹਨਾਂ ਦਾ ਦਰਸ਼ਨ। ਉਹ ਚੰਗੇ ਵਿਦਵਾਨ, ਮੇਰੇ ਗੁਆਂਢੀ, ਮੇਰੇ ਨਾਲ ਬਹੁਤ ਪਿਆਰ ਹੈ ਉਹਨਾਂ ਮਹਾਂਪੁਰਸ਼ਾਂ ਦਾ। ਉਹ ਜਦੋਂ ਪਹਿਲੀ ਵਾਰ ਉੱਥੇ ਅਸਥਾਨ 'ਤੇ ਆਏ, ਦੇਖ ਕੇ ਨਾ ਹੈਰਾਨ ਹੀ ਹੋ ਗਏ। ਉਹ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ, ਤੁਹਾਡੇ ਜਥੇ ਦੀ ਇੰਨੀ ਮਸ਼ਹੂਰੀ ਵੀ ਇੱਥੇ ਦੇਖ ਕੇ ਮੈਂ ਹੈਰਾਨ ਹੀ ਹੋ ਗਿਆ, ਵੀ ਗੱਲ ਕੀ ਹੈ ਇੰਨੀ, ਆਹ ਹਾਲ ਡੇਰੇ ਦਾ ਕਿਸ ਤਰ੍ਹਾਂ ਦਾ ਹੈ। ਉਹ ਕਹਿੰਦੇ ਬਾਬਾ ਜੀ ਕੀ ਦੱਸੀਏ, ਵੀ ਸਾਡੇ ਸੰਤਾਂ ਨੂੰ ਇੱਕ ਸੁਭਾਅ ਇਹੋ ਜਿਹਾ ਪਿਆ ਹੋਇਆ। ਸਿੰਘ ਕਹਿੰਦੇ ਵੀ ਜਿਹੜੀ ਮਾਇਆ ਕੋਈ ਸਿਰੋ ਪੌ ਦੇ ਨਾਲ ਦਿੰਦਾ, ਉਹ ਵੀ ਛੱਡੇ ਆਉਂਦੇ ਨੇ ਉੱਥੇ, ਲੈਣੀ ਤਾਂ ਕਿਸੇ ਤੋਂ ਕੀ ਹੈ। ਕਹਿੰਦਾ ਕੋਈ ਨਹੀਂ, ਤੁਹਾਡਾ ਸੰਤ ਹਾਲ ਵੀ ਮੈਂ ਕਰਦਾ ਗੱਲ। ਕਲਿਆਣਦਾਸ ਜੀ ਕਹਿੰਦੇ ਉਹ ਪੰਗਤ ਬਹਿ ਕੇ ਰੋਟੀ ਖਾਂਦੇ, ਇਹਨਾਂ ਨੂੰ ਮੈਂ ਆ ਗਿਆ। ਕਹਿੰਦੇ ਸੰਤ ਜੀ ਆ ਜਾਓ ਮੇਰੇ ਕੋਲ ਬੈਠੋ। ਕਹਿੰਦੇ ਸਾਨੂੰ, ਕਹਿੰਦੇ ਇੱਕ ਸਿੱਖਿਆ ਦੇਣੀ ਆ ਅੱਜ ਮੈਂ,
1: ਮੈਂ ਕਿਹਾ ਜੀ ਸਤਿਵਚਨ
0: ਸਾਧੂ ਸਿੱਖਿਆ ਦਿੰਦੇ ਮਹਾਰਾਜ ਤੁਹਾਡਾ ਬੱਚਾ ਮੈਂ, ਤੁਸੀਂ ਨਹੀਂ ਦਿਓਗੇ ਸਿੱਖਿਆ ਕੌਣ ਦੇਊਗਾ?
1: ਕਹਿੰਦੇ ਦੇਖ ਸਾਰੀ ਉਮਰ ਲੰਘ ਗਈ, 6 ਸਾਲ ਦੀ ਉਮਰ 'ਚ ਫਕੀਰ ਬਣਿਆ ਸੀ ਮੈਂ, ਸਾਰੀ ਜ਼ਿੰਦਗੀ ਹਕੀਮੀ ਵੀ ਕੀਤੀ ਵਿਦਵਾਨੀ ਵੀ ਕੀਤੀ ਸਾਧੂਆਂ 'ਚ ਰਿਹਾ, ਮੇਰੇ ਜ਼ਿੰਦਗੀ ਦੇ ਤਜ਼ਰਬੇ ਹੈ। ਕਹਿੰਦੇ ਵੀ ਇੱਕ ਤੈਨੂੰ ਵਚਨ ਕਰਦੇ ਹਾਂ ਵੀ ਤੂੰ ਪਹਿਲਾਂ ਵਚਨ ਦੇ ਵੀ ਮੰਨੇਗਾ? ਮੈਂ ਕਿਹਾ ਜੀ ਸਤਿਵਚਨ ਮੈਂ ਮੰਨੂੰਗਾ। ਕਿਉਂ ਸਾਧੂ 'ਤੇ ਸ਼ੰਕਾ ਕੀ ਹੈ ਵੀ ਇਹਨਾਂ ਕਿਹੜਾ ਕੋਈ ਗਲਤ ਕਹਿਣਾ? ਜੇ ਤਾਂ ਇਹ ਹੋਵੇ ਵੀ ਗਲਤ ਕਹੂੰਗਾ ਉੱਥੇ ਹੁੰਦਾ ਵੀ ਪਹਿਲਾਂ ਵਚਨ ਦੱਸ ਕੀ ਹੈ। ਅਤੇ ਮੈਂ ਕਿਹਾ ਜੀ ਸਤਿਵਚਨ। ਕਹਿੰਦੇ ਲੈ ਫਿਰ ਇੱਕ ਸਲੋਕ ਕੰਠ ਕਰ, ਲਿਖਣ ਤੋਂ ਬਿਨਾਂ ਕੰਠ ਕਰਾਤਾ ਉਹਨੇ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਬਣ ਜਾ ਫੱਕਰ। ਮੈਂ ਕਿਹਾ ਜੀ ਉਹ ਕਿਵੇਂ ਬਣੀਦਾ? ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ। ਫੱਕਰ ਉਹ ਹੁੰਦਾ ਜਿਹੜਾ ਮਾਇਆ ਦੀ ਤਮਾ ਨਾ ਕਰੇ ਵੀ ਮੈਨੂੰ ਮਾਇਆ ਮਿਲੇ। ਮੈਂ ਕਿਹਾ ਜੀ ਇਹ ਤਾਂ ਕਿਰਪਾ ਹੀ ਹੈ ਫਿਰ ਤੁਹਾਡੀ। ਕਹਿੰਦੇ ਨਹੀਂ ਨਹੀਂ ਅਜੇ ਕਸਰ ਹੈ, ਕਿਰਪਾ ਹੁਣ 'ਚ ਕਸਰ ਹੈ ਜੀ। ਕਹਿੰਦੇ ਉਹ ਕਸਰ ਕੱਢਣੀ ਹੈ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਕਹਿੰਦੇ ਇੱਥੇ ਫਰਕ ਹੈ, ਤੂੰ ਮਨਾ ਕਰਦਾ? ਮੈਂ ਕਿਹਾ ਜੀ ਇੱਥੇ ਤਾਂ ਹੈਗਾ ਫਰਕ ਜ਼ਰੂਰ। ਕਹਿੰਦੇ ਤਾਂ ਹੀ ਤੇਰੇ ਡੇਰੇ ਦੀ ਆਹ ਹਾਲਤ ਹੈ, ਐਡੀ ਮਜ਼ੂਰੀ ਜਦੇ ਦੀ, ਇੱਥੇ ਸਿੰਘਾਂ ਨੂੰ ਇੰਨਾ ਤੰਗ ਕਰਦੇ ਹੈ, ਅਤੇ ਇੱਥੇ ਪਦਾਰਥ ਫਿਰ ਤੇਰੇ ਗਰੀਬੀ ਨਾਲ ਭੁੱਲਦੇ ਹੈ। ਬਹੁਤ ਬੜਿਆਂ ਦੀ ਗੱਲ ਹੈ ਸਾਧ ਸਿੰਘ ਜੀ। ਉਦੋਂ ਇਹੀ ਨਿਯਮ ਰੱਖਿਆ ਹੋਇਆ ਸੀ ਵੀ ਤੇਲ ਵੀ ਕੋਲੋਂ ਹੀ ਪਾਉਣਾ, ਸਿੰਘਾਂ ਦਾ ਗੱਫਾ ਵੀ ਘਰ ਤੋਂ, ਵੀ ਚਲੋ ਪਰਿਵਾਰ ਨੂੰ ਸੇਵਾ ਮਿਲੀ ਹੈ, ਦਸਾਉਣ ਦੇ ਵਿੱਚ ਇਸ ਤਰੀਕੇ ਰਾਹੀਂ ਜਾਵੇ ਐਂ ਸੀ। ਉਹਦੇ 'ਚ ਫਿਰ ਸਾਧ ਸਿੰਘ ਜੀ ਫਿਰ ਥੋੜ੍ਹਾ ਜਿਹਾ ਘਰ ਦੇ ਪਦਾਰਥਾਂ ਦਾ ਵੀ ਨੁਕਸਾਨ ਹੋਣਾ ਹੀ ਸੀ, ਨੁਕਸਾਨ ਹੋ ਕੇ ਕੋਈ ਫਾਇਦਾ ਹੁੰਦਾ? ਅਤੇ ਉਹ ਜਿਸ ਵੇਲੇ ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਮੈਂ ਕਿਹਾ ਜੀ ਇਹ ਤੋਂ ਅੱਗੇ ਹੋਰ ਵੀ ਹੈ ਕੁਛ? ਕਹਿੰਦੇ ਇੱਕ ਪੰਕਤੀ ਹੋਰ ਹੈ, ਮਸਾਹੋ ਕੀ? ਕਹਿੰਦੇ ਆਈ ਹੋਈ ਨੂੰ ਜਮ੍ਹਾਂ ਨਾ ਕਰੇ। ਕਹਿੰਦੇ ਚੰਗੇ ਥੋਂ ਲਾਈ ਜਾਵੇ, ਨਾ ਤਮਾ ਕਰੇ, ਨਾ ਮਨਾ ਕਰੇ, ਨਾ ਜਮ੍ਹਾਂ ਕਰੇ, ਇਹ 3 ਕੰਮ ਕਰੇ। ਉਹ ਭਾਈ ਮਹਾਂਪੁਰਸ਼ਾਂ ਨੂੰ ਵਚਨ ਦੇਣ ਤੋਂ ਬਾਅਦ ਫਿਰ ਮੈਂ ਨਾ ਤਾਂ ਕਦੇ ਮਨਾ ਕੀਤੀ ਹੈ, ਨਾ ਕਦੇ ਤਮਾ ਕੀਤੀ ਹੈ। ਅਤੇ ਸਤਿਗੁਰੂ ਮਹਾਰਾਜ ਵਾਸਤੇ ਕਰਨ, ਅਤੇ ਜੇ ਜਮ੍ਹਾਂ ਥੋੜ੍ਹੀ ਬਹੁਤ ਹੁੰਦੀ ਆ ਵੀ ਇਕੱਠੀ ਕਰ ਲਈ ਫਿਰ ਲਾ ਦਿੱਤੀ। ਕਿਉਂ ਇੱਕ ਰਾਇਆ ਤਾਂ ਹੈ ਨਹੀਂ ਵੀ ਇੱਕ ਪੈਸਾ ਮਿਲ ਗਿਆ ਉਹੀ ਲਾ ਦਿੱਤਾ, ਥੋੜ੍ਹਾ ਜਿਹਾ ਜਮ੍ਹਾਂ ਕਰਕੇ ਲਾਉਣੇ ਪੈਂਦੇ ਆ। ਸੋ ਇਉਂ ਸਾਧ ਸੰਗਤ ਗੁਰੂ ਕਿਰਪਾ ਕਰੇ, ਉਹ ਮਹਾਂਪੁਰਸ਼ਾਂ ਦੇ ਐਸੇ ਸਾਧ ਸੰਗੀ ਸਿਧਾਂਤ ਗੱਲਾਂ ਕੀ ਦੋਹਰੇ ਇਹੋ ਜਿਹੇ ਪੜ੍ਹਦੇ, ਇਹੋ ਜਿਹੇ ਸਾਧੂ ਕੋਈ ਹਾਜ਼ਰੀ ਕਰਨੀ ਵਾਲੇ ਆ ਗਏ। ਸਾਰੇ ਨਗਰ ਦੇ ਲੋਕ ਇਹ ਕਥਾ ਸੁਣਨ, ਪਰ ਉਹ ਬਾਣੀਆਂ ਨਹੀਂ ਗਿਆ, ਉਹਦਾ ਭਰਾ ਗਿਆ। ਕਥਾ ਸੁਣ ਕੇ ਉਹਨੂੰ ਬੜੀ ਅਸਰ ਕਰ ਉੱਠਿਆ, ਅਤੇ ਉਹਨੇ ਕਿਹਾ, ਕਹਿੰਦੇ ਭਾਈ ਐਂ ਦੱਸੋ ਵੀ ਤੁਹਾਡੇ ਨਗਰ ਦੇ ਵਿੱਚੋਂ ਕੋਈ ਪ੍ਰੇਮੀ ਰਹਿੰਦਾ ਤਾਂ ਨਹੀਂ ਜਿਹੜਾ ਕਥਾ 'ਚ ਨਾ ਆਉਂਦਾ ਹੋਵੇ? ਜੇ ਨਹੀਂ ਕੋਈ ਆਉਂਦਾ ਉਹਨੂੰ ਲਿਆਇਆ ਕਰੋ ਪ੍ਰੇਮ 'ਚ, ਭਲਾ ਹੋ ਜੂਗਾ ਉਹਦਾ। ਕਹਿੰਦੇ ਜੀ ਹੋਰ ਤਾਂ ਸਾਰਾ ਪਿੰਡ ਆਉਂਦਾ, ਉਹ ਕਹਿੰਦਾ ਮੇਰਾ ਭਰਾ ਨਹੀਂ ਆਉਂਦਾ। ਕਹਿੰਦੇ ਲਿਆ ਆਪਣੇ ਭਰਾ ਨੂੰ। ਕਹਿੰਦੇ ਜੀ ਉਹ ਨਹੀਂ ਆਉਂਦਾ, ਉਹ ਤਾਂ ਮੈਨੂੰ ਵੀ ਹਟਾਉਂਦਾ ਸਮਾਂ ਵੀ ਤੂੰ ਐਵੇਂ ਸਾਧਾਂ ਦੇ ਕੋਲ ਕਾਹਤੇ ਲੈ ਜਾਂਦਾ। ਕਹਿੰਦੇ ਫਿਰ ਤੂੰ ਭਾਈ ਫਿਰ ਬੜੀ ਮਾੜੀ ਗੱਲ ਆ ਵੀ ਸਾਰਾ ਪਿੰਡ ਤਰੂਗਾ, ਉਹ ਵਿਚਾਰਾ ਡੁੱਬੂਗਾ ਇਕੱਲਾ। ਕਹਿੰਦੇ ਜੀ ਹੁਣ ਕੀ ਕਰੀਏ, ਡੁੱਬਣ ਦਿਓ ਫਿਰ ਹੁਣ? ਇਹ ਜਿਹਨੂੰ ਕਹਿੰਦੇ ਨਹੀਂ, ਤਰਸ ਕਰੀਦਾ ਜੇ ਕੋਈ ਡੁੱਬਦਾ ਹੋਵੇ, ਜੇ ਕੋਈ ਡੁੱਬਾ ਫਿਰ ਹੋਵੇ ਸਾਰ, ਥੋੜ੍ਹੀ ਜਿਹੀ ਕਰਨੀ ਚਾਹੀਦੀ ਹੈ ਸਬਰ। ਅੱਤ ਪਿਆਰਾ ਪਵੇ ਤੂੰ ਕਿਉਂ ਸੰਜਮ ਕਰਨਾ, ਸੰਜਮ ਕਰਨਾ ਆਪਾਂ ਨੇ। ਉਹਨੂੰ ਨਿਉਂਦਾ ਵਰਜਿਆ ਮਹਾਤਮਾ ਨੂੰ, ਕਹਿੰਦੇ ਲੈ ਕਰ ਵੀ ਤੇਰੇ ਘਰ ਰੋਟੀ ਖਾਣ ਆਉਣਾ ਹੈ, ਵੀ ਉਦਣ ਤੇਰੇ ਭਰਾ ਨੂੰ ਆਪਾਂ ਆਪ ਹੀ ਮਿਲਾਂਗੇ ਜੇ ਆਪ ਨਹੀਂ ਆਉਂਦਾ। ਹੁਣ ਜਦੋਂ ਸੰਤ ਆਪ ਕਿਸੇ ਕੋਲ ਚਲੇ ਜਾਵੇ, ਇਹ ਲੋਕ ਭਾਰੀ ਪੈ ਜਾਂਦੇ ਨੇ ਜ਼ਿਆਦੇ। ਉਹ ਨਿਉਂਦਾ ਜਿਸ ਵੇਲੇ ਵਰਜ ਦਿੱਤਾ, ਉਹਨੂੰ ਉਹਦੇ ਨਾਲ ਲੜੇ ਆਪਣੇ ਭਰਾ ਨਾਲ, ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਸਾਧ ਨੂੰ ਘਰ ਬੁਲਾਉਣ ਨੂੰ? ਰੋਟੀ ਖਵਾਉਣੀ ਸੀ ਉੱਥੇ ਖਵਾਇਆ ਜਾਂਦਾ, ਕਿੱਥੇ ਤੂੰ ਇੱਥੇ ਪਿੱਪਲ ਲਿਆ ਕੇ ਲਾਇਆ? ਇਹੋ ਜਿਹੇ ਸ਼ਬਦ ਕਹੇ, ਪਿੱਪਲ ਬੰਦ ਦੱਸ ਲਿਆ ਕਿ ਇੱਥੇ ਤੂੰ ਕਾਹਨੂੰ ਬੁਲਾਉਣਾ ਸੀ ਸੰਤ ਨੂੰ ਇੱਥੇ? ਉਹ ਕਹਿੰਦਾ ਭਾਈ ਤੂੰ ਐਂ ਕਰ ਵੀ ਮੂੰਹ ਬੰਦ ਰੱਖੀ, ਹੋਰ ਲੋਕਾਂ ਨੇ ਵੀ ਆਉਣਾ, ਪ੍ਰਸ਼ਾਦਾ ਤੂੰ ਸਮਾਂ, ਅਤੇ ਇੱਥੇ ਤਾਂ ਦਰਸ਼ਨ ਕਰ ਕਹਿੰਦਾ ਮੈਂ ਨਹੀਂ ਦਰਸ਼ਨ ਕਰਨਾ, ਮੇਰਾ ਨੇਮ ਕਰਿਆ ਵਾ ਵੀ ਕਿਸੇ ਸਾਧ ਦਾ ਦਰਸ਼ਨ ਨਹੀਂ ਕਰਨਾ। ਕਹਿੰਦਾ ਵੇ ਕੀ ਕਰੇਗਾ ਹੁਣ ਆਪਣੇ ਘਰ ਆਊ? ਕਹਿੰਦਾ ਕਰਨਾ ਕਿ ਕੁੰਡਾ ਲਾ ਕੇ ਬੈਠੂ ਅੰਦਰ, ਅੰਦਰਲਾ ਕੁੰਡਾ ਲਾ ਕੇ ਬੈਠੂ, ਸੰਤ ਦੇ ਦਰਸ਼ਨ ਕਰਦਾ। ਕਿਹਾ ਵੀ ਬੜੀ ਗੜਬੜ ਹੋ ਗਈ, ਸੰਤ ਤਾਂ ਆਏ ਇਸ ਕਰਕੇ ਸੀ, ਮਹਾਤਮਾ ਜੀ ਆ ਗਏ, ਰੋਟੀ ਖਾਧੀ, ਹੱਥ ਧੋਏ, ਕਹਿੰਦੇ ਭਰਾ ਕਹਿੰਦੇ ਜੀ ਅੰਦਰ ਬੈਠਾ ਕੁੰਡਾ ਲਾਈ। ਸੰਤ ਕਹਿੰਦੇ ਬਈ ਚਾਹੇ ਹੁਣ ਤਾਂ ਦਰਵਾਜ਼ਾ ਭੰਨੋ ਵੀ ਮੈਂ ਤਾਂ ਮਿਲਣਾ ਉਹਨੂੰ। ਉਹ ਭਰਾ ਨੇ ਦਰਵਾਜ਼ਾ ਖੜਕਾਇਆ, ਕਹਿੰਦਾ ਜਾਂ ਤਾਂ ਕੁੰਡਾ ਖੋਲ ਦੇ, ਨਹੀਂ ਫਿਰ ਦੇਖ ਲਾ ਵੀ ਚੂਲਾ ਪੱਟ ਕੇ ਅੰਦਰ ਆਉਣਾ ਪਊਗਾ ਹੁਣ ਸਾਨੂੰ, ਚੂਚੀ ਪੱਟ ਦੇਣੀ। ਉਹ ਕਹਿੰਦਾ ਕਾਹਨੂੰ ਦਰਵਾਜ਼ਾ, ਸੂਮ ਸੀ ਨਾ, ਕਹਿੰਦਾ ਦਰਵਾਜ਼ੇ ਦਾ ਨੁਕਸਾਨ ਨਾ ਕਰੀ, ਮੈਂ ਬਾਹਰ ਖੋਲ ਦੇਣਾ, ਕੀ ਲੈਣਾ ਮੇਰੇ ਕੋਲੋਂ? ਜਦ ਕਿ ਦਰਵਾਜ਼ਾ ਤੋਂ ਕੁੰਡਾ ਖੋਲਤਾ, ਪਿੱਠ ਕਰਕੇ ਖੜ ਗਿਆ, ਦਰਵਾਜ਼ਾ ਖੋਲ ਕੇ ਨਾ ਪਿੱਠ ਕਰਕੇ ਖੜ ਗਿਆ। ਸੰਤ ਮੂੰਹ ਕਰੀ ਖੜੇ ਆ, ਉਹ ਪ੍ਰੇਮੀ ਪਿੱਠ ਕਰੀ ਖੜਾ। ਸੰਤ ਕਹਿੰਦੇ ਭਾਈ ਕੀ ਗੱਲ, ਤੂੰ ਰੁੱਸਿਆ? ਕਹਿੰਦਾ ਰੁੱਸਣ ਦਾ ਮਤਲਬ ਨਹੀਂ ਸੰਤ ਜੀ, ਚਲੇ ਜਾਓ ਤੁਸੀਂ, ਮੈਂ ਤੁਹਾਡਾ ਦਰਸ਼ਨ ਨਹੀਂ ਕਰਦਾ। ਕਹਿੰਦੇ ਚੱਲ ਮੇਰਾ ਦਰਸ਼ਨ ਨਾ ਕਰ, ਮੈਂ ਤਾਂ ਦਰਸ਼ਨ ਮੈਨੂੰ ਵੀ ਕੋਈ ਏਡੀ ਖਾਸ ਨਹੀਂ ਵੀ ਮੇਰੇ, ਮੈਂ ਤੈਨੂੰ ਆ ਦਰਸ਼ਨ ਨਹੀਂ ਦੇਣਾ ਆ, ਮੈਂ ਤਾਂ ਤੇਰਾ ਦਰਸ਼ਨ ਕਰਨਾ ਹੈ ਵੀ ਤੂੰ ਦਰਸ਼ਨ ਤਾਂ ਦੇ ਦੇ। ਕਹਿੰਦਾ ਜੇ ਮੈਂ ਦਰਸ਼ਨ ਦੇ ਤਾ ਤੇਰਾ ਵੀ ਲਿਆ ਜਾਓ ਨਾਲ। ਕਹਿੰਦਾ ਮੈਂ ਦੇਣਾ ਹੀ ਨਹੀਂ ਦਰਸ਼ਨ ਤੈਨੂੰ, ਨਾ ਤੇਰਾ ਦਰਸ਼ਨ ਲੈਣਾ।
0: संत कहते चंगा फिर एक गल सुन लिया, कहते राम का नाम लिया कर, चलाक देकर कभी गाल जड़े राम ने, ऐसी गाल कटी ना, गाल कट के कहना मैं नहीं लेना वह राम, राम का नाम। संत कहते वह लिया गया, यह लिया गया। हूं तेरे को हम एक गल का ख्याल रखी, अज ते अठवें तेरी मौत हो जानी है। फिर हो गया दिमाग दुरुस्त, कहना है, कहते हाँ यही है, अठवें मौत है तेरी। घबरा गया, फिर मूँह कर लिया, पहला नहीं कर, फिर मूँह कर लिया उधर। कहना जी पक्की गल है, संत कहते पक्की गल है, तैयारी कर लिया बस तू। कहना जी फिर की होगा, कहते अगे परलोक के तेन धर्मराज ने ले आएंगे, तेरा सारा काम हिसाब किताब तेरी गड़बड़ हो गई है बहुत बड़ी, नरक ही बनता, सुरगता बनता नहीं। कहते तैं जिहड़ा गाल कढ़ के राम का नाम लिया ना, इत्थे आके तेन धर्मराज ने पूछना भी आ थोड़ा जा पुन एक नाम जपेद है, गाल कढ़ी दी तैं परमात्मा नूं। कहते फिर उत्थे वह कहणगे भी तेनों स्वर्ग दईए चार घड़ियां, तू कह दी मैं नहीं स्वर्ग लैना, तू कहे भी मैं तो यदा मुल लैना है, जिन्हें पैसे बनते ना वो पैसे दो जी गाल कढ़ी थी वो। कहना जी ठीक है, अठ मैं मर गया धर्मराज दे गया। कहते भाई दस पाप ही करे ने नरकों च सटना है, आ एक बारी राम कहा सी एदा महात्मा, कहना महात्मा कोई नहीं मैं तो मुल लैना है। धर्मराज पै गया चक्कर जी भी मुल हूँ मैं की पावे, मुल बतेरा उन्होंने लालच दिता, कहना नहीं मुल लैना, लैना भी पहला बाद दे विच नरक सटना। धर्मराज नठिया गया बर्मा को, कहें जी आ गड़बड़ हो गई, दसो हूँ की करिए, कहे जे भांडे चालचे तुम्हें, आ खड़ा उसे मुल मंगता, गाल कट के रब का ना लिया वह भी मुल मंगता मेरे को, मेरे वास्ते तो टांटा छड़ गया, मैं दसो की करा, मैनू भी तो डर है परमात्मा का, मैं कोई मुल किए मैं पा दूँ। बर्मा कहता तो मैंने भी पता, शिव जी पुछ रहे हो बड़ी तपस्या करता, शिव से तपस्या और बर्मा सेना वेद चारी दसमिक महाराज, कहें शिव जी पुछया तू दस, तो कहना मैनू भी नहीं पता इस गल का। वर्मा विष्णु वर्मा शिवजी ते धर्मराज कहते हैं करो कट्ठे हो, क्या भगवान विष्णु को चलते हैं, अपने सारे तो वड्डा होगा। भगवान जी को गए, कहते महाराज भी आ एक समस्या आ गई, ये मुल मंगता है कभी गाल है, तो राम कहा पर महात्म जरूर, क्योंकि तुम ये निजम बनाया भी जेड़े तरीके कोई मर्जी करे महाराज, फिर यदा हूँ दसो भी मुल मंगता जी की करिए। भगवान विष्णु कहते ऐ करो मेरे को लो लैन, कहते बिठा दो बिठाता। भगवान जी ने वो ते माया पा दी, कहते जाओ माया पाती आनंद बैठा भुलिया। तो जिस वे रस्ते मिल गया नारदे ना, तिना कहना कितों आए हो तुम, अपने बाप को भी पुछदा है, तो शिवजी पुछदा है, धर्मराज को कट्ठे होकर कितने गए थे, कहते भगवान दे की गल आ समस्या आ गई थी। कहते गल सुनो फिर निर्णय की होया, कल कोई होर आके तंग करूगा तेन, ये तो उची रह गई गल, जाके पुछ के आओ भगवान भी नाम का मुल की है, ये तो गड़बड़ कर दी भगवान ने भी जाओ। मुड़ के फिर आ गए बाबा, भगवान जी कहते की गल, फिर आ गए, कहते जी कहानी तो उत्थे दी उत्थे रह गई, भी यदा मुल की है। कहते भोले हो यदा मुल की होना सी, नाम का भी कितने मुल है। कहते माया पा के भुला दिता है, कहते यदा तो मुल यही है भी नाम जपण वाला नामी दे अभेद हो जाता, बस ये अभेद हो गया, हम मुल हो सकती है, यदा तो आही मुल है, जिन्हें गाल कढ़ी परमात्मा ने उदा भी उधार कर दिता। इस करके साहब सिंह जी जिहड़े वाहिगुरु का जाप करते हैं, मूल मंत्र पढ़ते हैं, परमात्मा का नाम लेंदे हैं, उन्हों का आधार भाई क्यों नहीं करनगे महाराज, ऐसा गाला कढ़िया वाले का आधार कर दिता। सो इस करके साहब सिंह जी कहते हैं तिसकी कीमत, तिस की कीमत किको होए, कीमत किवें हो सकती है, साई नाम अमोल की ना कोई जानते, तो जानते ही नहीं कोई उन्होंने कीमत। सो इस प्रकार कहते हैं जी
2: गुरु प्रसाद बस मन आए,
0: हाँ मन दे विच साध सिंह जी कदों वसद, हर थां ते जिथे किसी की वसों है ते उसे थां ते कोई होर वसों करनी चाहे भला वह वसों ऐ हो जूगी। कौन वसों कर लेंदा है जिहदा पहला कब्जा वह छड़दा हुंदा, कितने पहला जिहड़े बसदे है उन्होंने उत्थों चाहे पैसे दे के विदा करो, चाहे डंडे मार के विदा करो, उन्होंने जिमें भी मर्जी है उन्होंने जगह तो कब्जा छड़ाओ, तो उसे अपनी वसों करो। जे गलत बंदियां दा कब्जा हो गया तुहाडी जमीन ते, फिर डंडे भी चकने पैंदे, शस्त्र भी चकने पैंदे। इस तरह साध सिंह जी ਆਪਣਾ ਜਿਹੜਾ ਹਿਰਦਾ ਰੂਪੀ ਘਰ ਹੈ ਨਾ, ਇਹਦੇ ਉੱਤੇ ਕਾਮ ਕਰੋ ਲੋਭੋ ਹੰਕਾਰ ਦਾ ਕਬਜ਼ਾ ਹੋਇਆ ਹੋਇਆ, ਇਹ ਬੜੇ ਨਜਾਇਜ਼ ਬੰਦਿਆਂ ਨੇ ਕਬਜ਼ਾ ਕੀਤਾ, ਇਹ ਲੱਗਦਾ ਕੁਛ ਨਹੀਂ ਇਸ ਘਰ, ਵਾਧੂ ਇਹ ਜਗ੍ਹਾ ਮੰਨੀ ਬੈਠੇ, ਬੁੱਧ ਰੂਪ ਧਰਤੀ ਨੂੰ ਨਾ ਇਹਨਾਂ ਨੇ ਦੱਬਿਆ ਹੋਇਆ। ਹੁਣ ਜਿੰਨੀ ਦੇਰ ਤੱਕ ਇਹਨਾਂ ਨੂੰ ਸਾਧ ਸੰਗਤ ਜੀ ਡੰਡੇ ਮਾਰ ਕੇ ਗੁਰੂ ਦਾ ਸ਼ਬਦ ਜਿਹੜਾ ਡੰਡਾ ਹੈ, ਤੇ ਇਹਨਾਂ ਡੰਡਿਆਂ ਦੇ ਨਾਲ ਕਿਵੇਂ ਕੱਢਣਾ ਹੈ, ਇਹ ਘਰ ਵਸੇਗਾ ਉੱਜੜ ਥੇ ਹੋ ਵਸਾਇਓ, ਇਹ ਉੱਜੜਿਆ ਹੋਇਆ ਥੇ ਨਾਮ ਕਨੀ ਤੇ ਸੁੱਖ ਗੁਣਾ ਕਰਕੇ ਉੱਜੜਿਆ ਹੀ ਪਿਆ ਸਾਧ ਸੰਗਤ ਜੀ, ਉੱਜੜੇ ਹੋਏ ਘਰ ਜਿਹੜੇ ਵਸਾਉਣੇ ਸੌਖੇ ਹੈ, ਕਈ ਕਈ ਬਰੇ ਲੱਗ ਜਾਂਦੇ ਸਮਾਨ ਜੋੜਦਿਆਂ ਨੂੰ ਮੈਂ, ਤੇ ਮਹਾਰਾਜ ਕਿੰਨਾ ਪਿਆਰਾ ਵਚਨ ਕਰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਈਏ ਵਸਾਇਆ, ਉਹ ਘਰ ਵਸ ਗਿਆ ਹਿਰਦਾ ਰੂਪੀ ਘਰ ਜਿੱਥੇ ਵਾਹਿਗੁਰੂ ਚੇਤਿਆ, ਤੇ ਜਦੋਂ ਘਰ ਸੁੱਖ ਵਸਿਆ ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਮਿਲ ਗਿਆ, ਬਾਹਰ ਸੁੱਖ ਪਾਇਆ, ਫਿਰ ਤਾਂ ਸੁੱਖ ਹੀ ਸੁੱਖ ਹੈ, ਜੈ ਵਸਾ ਲਈ ਤਾਂ ਵੈਸਾ ਸਵਾਮੀ ਜੈ ਭੇਜੀਏ ਤਾਂ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ ਸਭ ਕਵਿਤ ਹੈ ਸਭ। ਸੋ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਤੋਂ ਕਬਜ਼ਾ ਛਡਾਉਣ ਵਾਸਤੇ, ਹੁਣ ਉਹ ਛੱਡਦੇ ਨਹੀਂ ਕਬਜ਼ਾ, ਏਕਾ ਬੜਾ ਇਹਨਾਂ ਦਾ, ਇੱਕ ਤੁਸੀਂ ਅਜਮਾਇਸ਼ ਕਰਕੇ ਦੇਖ ਲਓ, ਜਿਹਨਾਂ ਗਲਤ ਬੰਦਿਆਂ ਦਾ ਏਕਾ ਹੋਊਗਾ, ਇੰਨੇ ਚੰਗੇ ਬੰਦਿਆਂ ਦਾ ਕਦੇ ਏਕਾ ਨਹੀਂ ਹੋ ਸਕਦਾ। ਸਿੱਖਾਂ ਵਿੱਚ ਇੰਨੀ ਚੰਗਿਆਈਆਂ ਨੇ, ਇੰਨੇ ਗੁਣ ਨੇ, ਮਾੜਾ ਜਿਹਾ ਰੁੱਸ ਜਾਵੇ ਕਮੇਟੀ ਵਿੱਚ, ਚਾਰ ਬੰਦੇ ਰੁੱਸ ਜਾਣ, ਕਹਿਣਗੇ ਅੱਡ ਗੁਰਦੁਆਰਾ ਖੋਲੂੰਗਾ, ਉਹਨੇ ਇਹਨਾਂ ਨਾਲ ਹੀ ਰਹਿਣਾ, ਏਕਾ ਨਹੀਂ ਹੈ। ਗਲਤ ਬੰਦਿਆਂ ਦਾ ਇੰਨਾ ਏਕਾ ਹੈ, ਜਿਹੜੇ ਠੇਕੇ ਦੇ ਸ਼ਰਾਬ ਰਹਿੰਦੇ ਨੇ ਉਸੇ 'ਤੇ ਮੁੜ ਕੇ ਜਾਈ ਜਾਂਦੇ ਨੇ, ਇਹ ਨਹੀਂ ਕਹਿੰਦੇ ਹੈਗੇ ਜੇ ਲੜਦੀ ਪੈਣਗੀ ਉਹ ਠੇਕਾ ਹੋਰ ਖੋਲਣਾ, ਕਹਿਣਗੇ ਇੱਕ ਨਾਲ ਹੀ ਸਰ ਜੂਗਾ ਆਪਣਾ। ਗਲਤ ਬੰਦਿਆਂ ਦਾ ਏਕਾ ਸਾਡੇ ਨਾਲ ਜ਼ਿਆਦਾ ਹੈ। ਕਾਮ ਕਰੋ ਲੋਭ ਓਹਕਾਰ ਦਾ ਏਕਾ ਜਿਹੜਾ ਸਾਧ ਸੰਗਤ ਜੀ ਹੈ, ਇਹ ਗਲਤ ਪਰ ਏਕਾ ਬਹੁਤ ਹੈ ਇਹਨਾਂ ਦਾ, ਐਸਾ ਏਕਾ ਹੈ ਵੀ ਜਿਵੇਂ ਹੜਵਾਰਾਂ ਦੇ ਕੁੱਤੇ ਹੁੰਦੇ ਇਹਨਾਂ ਦੇਖਿਆ, ਉਹਨਾਂ ਦਾ ਸਾਧ ਸੰਗਤ ਜੀ ਬੜਾ ਏਕਾ ਹੁੰਦਾ ਉਹਨਾਂ ਦਾ, ਜੇ ਕਿਤੇ ਇੱਕ ਕੁੱਤਾ ਕਿਸੇ ਦੇ ਮਗਰ ਪੈ ਜਾਣਾ ਇੱਕ ਕਿਤੇ ਅਚਨਚੇਤ, ਉਹ ਕੁੱਤੇ ਦੀ ਮਦਦ ਤੇ ਚਾਰ ਪੰਜ ਊਈ ਰੌਲਾ ਪਾਉਂਦੇ ਪਾਉਂਦੇ ਭੌਂਕਦੇ ਉਹ ਵੀ ਮਗਰੇ ਆਉਣ ਲੱਗ ਜਾਂਦੇ ਨੇ। ਇਹ ਇਸੇ ਤਰ੍ਹਾਂ ਦੇ ਕੁੱਤੇ ਨੂੰ ਹੜਵਾਰਿਆਂ ਦੇ ਕੁੱਤੇ ਨੂੰ ਸਾਧ ਸੰਗਤ ਜੀ, ਜੇ ਕਿਤੇ ਕਾਮ ਭੌਂਕੇ ਨਾ ਇਹ ਕੁੱਤਾ ਲੱਤ ਨੂੰ ਪੈ ਜਾਏ ਬੁੱਧ ਰੂਪ ਲੱਤ ਨੂੰ, ਉਹ ਫਿਰ ਜਿਹੜੇ ਬਾਕੀ ਦੇ ਉਹ ਵੀ ਭੌਂਕਦੇ ਆ ਨਾਲ ਹੀ, ਉਹ ਵੀ ਸਾਥ ਹੀ ਭੌਂਕਦੇ ਹੋਏ ਲਾਰੇ ਹੀ ਬੰਨ ਲੈਂਦੇ, ਉਹਦੀ ਮਦਦ ਕਰਾਉਂਦੇ ਰਹੂਗੀ, ਸਾਰੇ ਹੀ ਆ ਜਾਂਦੇ ਨੇ, ਜਿੱਥੇ ਇੱਕ ਆਉਂਦਾ ਉੱਥੇ ਚਾਰੇ ਹੀ ਆ ਜਾਂਦੇ ਨੇ। ਸੋ ਇਸ ਕਰਕੇ ਮਨ ਲੋਚਿਆ ਬੁਰਿਆਈਆਂ, ਗੁਰੂ ਸਾਹਿਬ ਦੀ ਇਹ ਮਨ ਹੋੜੀ ਹੈ, ਇਹ ਤਾਂ ਡੰਡਾ ਕੁੱਤੇ ਵਾਲ ਕੁੱਤੇ ਦਾ ਇੱਕੋ ਇਲਾਜ, ਮਰ ਜਾ ਡੰਡਾ ਦਿਖਾ ਦਿਓ ਕੁੱਤਾ ਤਾਂ ਦਸ ਕਰਮਾਂ ਜਾ ਕੇ ਖੜ ਗਿਆ, ਭੌਂਕੀ ਦਾ ਜਾਊ ਪਰ ਲੱਤ ਨਹੀਂ ਵਾੜ ਸਕਦਾ, ਫਿਰ ਬਾਸ਼ਨਾ ਉੱਠੂ ਤਾਂ ਸੀ ਪਰ ਉਹ ਵਿਗਾੜ ਨਹੀਂ ਸਕਦੀ, ਫਜਰ ਕਰਹਿ ਨਹੀਂ ਕਰਾ ਸਕਦੀ ਫਿਰ, ਕਿਉਂਕਿ ਡੰਡਾ ਗੁੰਦੇ ਸ਼ਬਦ ਆ ਗਿਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਤੇ ਉੱਜੜੇ ਥਿਆਂ ਨੂੰ ਵਸਾਉਣਾ ਬੜਾ ਔਖਾ ਭਾਈ, ਤੇ ਹੁਣ ਮਨ ਦੇ ਵਿੱਚ ਲਿਵ ਕਿਵੇਂ ਲੱਗੇ, ਲਿਵ ਕਿਤੇ ਐਵੇਂ ਲੱਗ ਜੂਗੀ ਸਾਧ ਸੰਗਤ ਜੀ, ਅੰਦਰ ਕਾਮ ਕਰੋ ਕਿ ਲੱਭਣ ਦਿੰਦੇ ਆ ਲਿਵ ਨੂੰ, ਉਹ ਕਿਤੇ ਜੁੜਨ ਦਿੰਦੇ ਆ, ਜਿਹਦੀ ਦੇਰ ਤੱਕ ਗੁਰ ਪ੍ਰਸਾਦ ਗੁਰੂ ਦੀ ਪ੍ਰਸਾਦ ਕੀ ਹੈ ਕਿਰਪਾ ਨਾ ਹੋਵੇ, ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਕਿਰਪਾ ਵੀ ਪੂਰੀ ਹੋ ਜਾਵੇ 100%, ਮਾੜੀ ਮੋਟੀ ਕਿਰਪਾ ਨਾਲ ਹੀ ਕੰਮ ਚੱਲਣਾ, ਤੇ ਥੋੜ੍ਹੀ ਥੋੜ੍ਹੀ ਕਿਰਪਾ ਜਿਹੜੀ ਹੈ ਥੋੜ੍ਹੇ ਥੋੜ੍ਹੇ ਕਰਮ ਕਰਨ ਦੇ ਨਾਲ ਉਨੀ ਉਨੀ ਹੋਈ ਜਾਊ, ਜਿੰਨਾ ਕਰਦੇ ਕਰਦੇ ਹੀ ਪੂਰਨ ਕਿਰਪਾ ਦਾ ਕਰਮ ਕਦੋਂ ਕਰਿਆ ਸੀ, ਜਦੋਂ ਪੂਰਨ ਕਰਮ ਕਰਾਂਗੇ ਪੂਰਨ ਕਿਰਪਾ ਹੋ ਜਾਊਗੀ, ਅਜੇ ਤਾਂ ਭਾਂਡਾ ਹੀ ਨਹੀਂ ਪੂਰਾ ਬਣਿਆ ਸਾਧ ਸੰਗਤ ਜੀ, ਪੂਰਾ ਉਹਦੇ 'ਚ ਦੁੱਧ ਕਿਵੇਂ ਪੈ ਜਾਵੇ, ਭਾਂਡਾ ਧੋਏ ਬੈਸ ਧੂਪ ਦੇਵ ਤਾਉ ਦੂਤੇ ਕੋ ਜਾਹੋ, ਦੂਧ ਕਰਮ ਪੁਨ ਸੁਰਤ ਸੁਮੈਣ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵ ਨਿਰਾਫਲ ਕਮ। ਇਸ ਕਰਕੇ ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ 'ਚ ਆ ਕੇ ਵਾਹਿਗੁਰੂ ਵਸ ਜਾਂਦਾ, ਜਦੋਂ ਹਿਰਦੇ 'ਚ ਵਸ ਜਾਵੇ ਤਾਂ ਫਿਰ ਸਾਧ ਸੰਗਤ ਜੀ ਹਿਰਦੇ ਦੇ ਅੰਦਰ ਕੋਈ ਵਾਸ਼ਨਾ ਨਹੀਂ ਰਹਿੰਦੀ, ਵਾਸ਼ਨਾ ਸਾਰੀਆਂ ਵਿਸਰਜਨ ਹੋ ਜਾਂਦੀ, ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਹਨ, ਕੋਈ ਵਾਸ਼ਨਾ ਨਹੀਂ ਰਹਿੰਦੀ ਹੈ, ਕੋਈ ਕੋਈ ਸੱਜਣ ਸਾਥੀ ਕੋਈ ਕੋਈ ਸੱਜਣ ਆਇਕ ਹੈ, ਮੇਰੇ ਮੇਰੇ ਵੀਠਲਾ ਵਾਹੜੀ ਬਲਾਏ, ਕੋਈ ਸੱਜਣ ਹੈ ਕੋਈ ਐਸਾ ਸੱਜਣ ਕੋਈ ਮਿਲ ਜਾਏ ਨਾ, ਹਾਂ ਤਾਂ ਕਿ ਧੋਵਾਂ ਪਾਏ ਉਹਦੇ ਚਰਨ ਧੋਦਾ ਮੈਂ। ਇੱਕ ਦਿਨ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੂੰ ਸਿੰਘ ਪੁੱਛਣ ਲੱਗੇ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਹਿੰਦੇ ਮਹਾਰਾਜ ਜੀ ਵੀ ਤੁਸੀਂ ਨਾਮ ਦੀ ਪ੍ਰੇਰਨਾ ਦੇਖੋ ਬਾਣੀ ਦੁਆਰਾ ਕਰਦੇ ਹੋ, ਵੀ ਅਸੀਂ ਵੈਸੇ ਹੱਕ ਤਾਂ ਨਹੀਂ ਰੱਖਦੇ ਪਰ ਉਹ ਪ੍ਰਸ਼ਨ ਆ ਗਿਆ ਮਨ 'ਚ, ਹੁਣ ਤੁਸੀਂ ਕਿਰਪਾ ਕਰੋ ਵੀ ਓਹਲਾ ਨਾ ਰੱਖਿਓ ਵੀ ਤੁਹਾਡੀ ਨਾਮ ਦੀ ਅਵਸਥਾ ਕਹੀ ਜੀ ਬਣੀ ਹੋਈ ਹੈ ਸੰਤਾਂ ਨੂੰ, ਐਂ ਪ੍ਰਸ਼ਨ ਕਰ। ਮਹਾਂਪੁਰਸ਼ ਕਹਿੰਦੇ ਸਿੰਘੋ ਇਹ ਨਹੀਂ ਸੀ ਸਵਾਲ ਕਰ, ਇਹ ਕਿਉਂ ਮਹਾਰਾਜ, ਕਹਿੰਦੇ ਮੈਂ ਕਦੇ ਸਿੰਘਾਂ ਦੇ ਸਾਹਮਣੇ ਝੂਠ ਵੀ ਨਹੀਂ ਬੋਲ ਸਕਦਾ, ਪਰ ਇਹ ਕਹਿੰਦੇ ਗੁਪਤ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਹਿੰਦੇ ਉਜਾਗਰ ਨਹੀਂ ਕਰੀ ਦੀਆਂ, ਪਰ ਮੈਨੂੰ ਮੇਰੇ ਵਾਸਤੇ ਧਰਮ ਸੰਕਟ ਖੜਾ ਕਰ ਦਿੱਤਾ, ਨਾ ਮੈਂ ਝੂਠ ਬੋਲ ਸਕਦਾ, ਜੇ ਮੈਂ ਦੱਸਦਾ ਤਾਂ ਫਿਰ ਸੂਖਮ ਜਿਹਾ ਹੰਕਾਰ। ਕਹਿੰਦੇ ਮਹਾਰਾਜ ਤੁਹਾਨੂੰ ਕਿੱਥੇ ਹੰਕਾਰ ਚਿੰਬੜ ਜੂ, ਸਾਡਾ ਭਲਾ ਇਹਦੇ 'ਚ। ਮਹਾਂਪੁਰਸ਼ ਵਿਰਾਗ 'ਚ ਆ ਕੇ ਨਾ ਸਾਸੀ ਅੱਖਾਂ ਉਹ ਭਰ ਕੇ ਕਹਿੰਦੇ ਸਿੰਘ, ਕਹਿੰਦੇ ਜਿੱਦਣ ਅੰਮ੍ਰਿਤ ਛਕਿਆ ਸੀ ਨਾ ਕਲਗੀਧਰ ਪਾਤਸ਼ਾਹ ਦੇ ਖੰਡੇ ਵਾਟੇ ਦਾ, ਜਦ ਕਹਿੰਦੇ ਪੰਜਾਂ ਪਿਆਰਿਆਂ ਨੇ ਮੈਨੂੰ ਗੁਰਮੰਤਰ ਵਾਹਿਗੁਰੂ ਦਿੱਤਾ, ਉਸ ਦਿਨ ਤੋਂ ਲਾ ਕੇ ਕਹਿੰਦੇ ਅੱਜ ਤੱਕ ਕਹਿੰਦੇ ਕਦੇ ਸੁੱਤਿਆਂ ਨੂੰ ਵੀ ਨਹੀਂ ਭੁੱਲਿਆ, ਜਾਗਦਿਆਂ ਨੂੰ ਤਾਂ ਵਿਸਰਨੇ ਕੀ ਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਸੁੱਤੇ ਨੂੰ ਵੀ ਨਹੀਂ ਭੁੱਲਿਆ ਮਹਾਂਪੁਰਖ ਕਹਿੰਦੇ, ਸੁੱਤਿਆਂ ਵੀ ਨਾਮ ਚੱਲਿਆ। ਇਹ ਫਿਰ ਕਿਉਂ ਹੋਇਆ? ਗੁਰਪ੍ਰਸਾਦ ਬਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਫਿਰ ਦੇ ਵਿੱਚ ਵੱਸਦੇ, ਜਿੱਥੇ ਕਾਮ ਕ੍ਰੋਧ ਵੱਸਦੇ ਨੇ ਉਹ ਸਾਧ ਸੰਗੀ ਉਜੜ ਜਾਂਦੇ ਨੇ, ਅਤੇ ਫਿਰ ਗੁਰੂ ਦਾ ਉਪਦੇਸ਼ ਗੁਰੂ ਦੀ ਕਿਰਪਾ ਦੁਆਰਾ ਨਾਮ ਹਿਰਦੇ ਦੇ ਅੰਦਰ ਵੱਸਦਾ ਹੈ। ਸੋ ਇਸ ਪ੍ਰਕਾਰ ਸਾਧ ਸੰਗੀ ਸਮਾਂ ਸਮਾਪਤੀ 'ਤੇ ਪਹੁੰਚਿਆ ਹੈ। ਗੁਰਮੁਖਾਂ ਦਾ ਹੁਕਮ ਹੈ, ਕਹਿੰਦੇ ਵੀ ਥੋੜ੍ਹਾ ਜਿਹਾ ਸਮਾਂ ਉੱਤੇ ਲਾਇਆ ਕਰੋ, ਇਹ ਜਿਹੜੇ ਪ੍ਰੇਮੀ ਮੂਵੀ ਬਣਾਉਂਦੇ ਹੈ ਇਹਨਾਂ ਦੀ ਭਾਵਨਾ ਹੈ ਸਾਧ ਸੰਗੀ, ਇਸ ਕਰਕੇ ਥੋੜ੍ਹੇ ਜਿਹੇ ਮਿੰਟ ਆਪਾਂ ਉੱਤੇ, ਕੋਈ ਇਹ ਖਿਆਲ ਨਾ ਕਰਿਓ ਵੀ ਟਾਈਮ ਖਾਲੀ, ਵੀ ਇਸ ਕਰਕੇ ਕਈ ਨਾ ਇਹਦੇ ਅਰਥ ਹੋਰ ਹੀ ਕੱਢ ਲੈਂਦੇ ਆ, ਹੋਰ ਕਿਹੜਾ ਕੱਢ ਲੈਂਦੇ ਆ, ਅਗਲੇ ਜੇ ਟਾਈਮ ਥੋੜ੍ਹਾ ਜਿਹਾ ਲਓ ਜੀ ਖਾਲੀ, ਇਹ ਬਾਬੇ ਖਾਲੀ ਪੌਂਗੜੇ ਡੀਕਦੇ ਆ, ਹੋਰ ਵੀ ਇਹਦੇ ਘੱਟ ਆਏ ਹੈ, ਆਹ ਇਹ ਹੋਰ ਕਿਹੜੀ ਗੱਲਾਂ ਮੇਰੇ ਕੋਮਨ ਕਰਨ। ਮੈਨੂੰ ਅੱਜ ਆਉਂਦੇ ਆਉਂਦੇ ਮਨ ਦੇ ਵਿੱਚ ਇੱਕ ਖਿਆਲ ਮੇਰੇ ਤੁਰਿਆ, ਮੈਂ ਕਹਿ ਹੀ ਦਿੰਦਾ, ਮੈਂ ਸੋਚਿਆ ਵੀ ਕੁਛ ਤਾਂ ਇਹੋ ਜਿਹੇ ਸੂਮ ਲੋਕ ਨੇ, ਉਹ ਦੇਖਦੇ ਰਹਿੰਦੇ ਹੈ ਵੀ ਹੁਣ ਜਦ ਬਾਬੇ ਹਰਦੀਪ ਸਿੰਘ ਨੂੰ ਮੱਥਾ ਟੇਕਦਾ, ਹੁਣ ਰੰਧਾਵੇ ਵਾਲੇ ਨੂੰ ਟੇਕਣਾ, ਵੀ ਐਂ ਕਰੋ ਬਾਰੀ ਬੰਨ ਲਓ, ਇਹਨਾਂ ਘਾਟਣੇ ਵੀ ਕਈ ਕਈ ਜਣੇ ਇਕੱਠੇ ਹੋ ਕੇ ਆ ਜਾਂਦੇ ਆ, ਵੀ ਇੱਕ ਦਿਨ ਹਰਦੀਪ ਸਿੰਘ ਬਾਬੇ ਨੂੰ ਦੇ ਦਿਓ ਪੌਂਡ, ਦੂਜੇ ਦਿਨ ਹਰੀ ਸਿੰਘ ਬਾਬੇ ਨੂੰ ਦੇ ਦਿਓ, ਜਿਹਨੂੰ ਮਰਜ਼ੀ ਦੇ ਦਿਓ, ਭਾਈ ਹੈ ਤਾਂ ਉਸੇ ਗੁਰੂ ਦੇ ਹੀ, ਜਿਹੜਾ ਇਹਨਾਂ ਨੇ ਕੰਮ ਕਰਨਾ ਉਹੀ ਮੈਂ ਕਰਨਾ। ਫਿਰ ਮੈਂ ਸੋਚਿਆ, ਮੈਂ ਹਾਂ ਸੱਚੇ ਪਾਤਸ਼ਾਹ, ਜਿੱਥੇ ਇਹੋ ਜਿਹੇ ਸੂਮਨ ਤਾਂ ਭਾਈ ਭਾਗ ਸਿੰਘ ਇਹਦਾ ਪਰਿਵਾਰ ਹੈ, ਵੀ ਨਾਲੇ ਤਾਂ ਸਾਨੂੰ ਨਹੀਂ ਫਿਰਦੇ ਆ, ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦਾ, ਨਾਲੇ ਜਦੋਂ ਮੈਂ ਕਥਾ ਕਰਦਾ ਮੈਨੂੰ ਵੀ ਇਹਨੇ ਲਿਆ ਕੇ ਕਥਾ ਦਾ ਸਤਿਕਾਰ ਕਰਨਾ, ਜੇ ਬਾਬਾ ਹਰਦੀਪ ਸਿੰਘ ਉਹਨੂੰ ਵੀ, ਰਾਗੀ ਸਿੰਘ ਹੈ ਉਹਨੂੰ ਵੀ, ਵੀ ਸੱਚੇ ਪਾਤਸ਼ਾਹ ਕਿਤੇ ਗੁਰਸਿੱਖ ਹੈ ਨਾ ਸੋਚਣ ਲੱਗ ਜਾਂਦੇ ਵੀ ਇਹ ਬੜਾ ਕੰਮ, ਇੱਥੇ ਕਥਾ ਵਾਲੇ ਚਾਰ ਚਾਰ ਇਕੱਠੇ ਹੁੰਦੇ ਆ ਰੋਜ਼, ਇਹ ਪੰਜ ਪੰਜ ਦਸ ਦਸ ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਘੁੰਮਣਾ ਹੁੰਦਾ। ਫਿਰ ਮੈਂ ਕਿਹਾ ਵੀ ਨਹੀਂ, ਇਹਦਾ ਹਿਰਦਾ ਬੜਾ ਵਿਸ਼ਾਲ ਹੈ ਭਗਤ ਸਿੰਘ ਦਾ, ਸਮਾਂ ਇਸ ਪਰਿਵਾਰ ਦੇ ਭਾਗ ਜਾ ਗਿਆ ਇਸ ਬਹਾਨੇ, ਉੱਥੇ ਕੈਲੀਫੋਰਨੀਆ 'ਚ ਗ੍ਰੰਥੀ ਸਿੰਘ ਸਾਹਿਬ ਸੀ, ਘਰ ਲੈ ਗਿਆ ਜਥੇ ਨੂੰ, ਜਥੇ ਦੇ ਸਿੰਘ ਸੀ, ਪੁਰਾਣਾ ਕਿਤੇ ਪੜ੍ਹਿਆ ਸੀ, ਕਥਾ ਤੋਂ ਪ੍ਰੇਮ ਕਰਕੇ ਲੈ ਗਿਆ, ਜਦੋਂ ਲਿਆ ਕੇ ਉਹਨੇ ਨਾ ਮਾਇਆ ਵਾਸਤੇ, ਮੈਂ ਕਿਹਾ ਗ੍ਰੰਥੀ ਸਿਆਂ ਵੀ ਤੇਰੇ ਕੋਲੋਂ ਨਹੀਂ ਲੈ, ਕਹਿੰਦਾ ਜੀ ਕਿਉਂ, ਮੈਂ ਕਿਹਾ ਤੇਰਾ ਤਾਂ ਪੂਜਨ ਅਸੀਂ ਕਰਨਾ ਗ੍ਰੰਥੀ ਸਿੰਘ ਹੈ ਤੂੰ, ਕਹਿੰਦਾ ਬਾਬਾ ਜੀ ਕਿਹੜੀ ਗੱਲ ਕਰ ਦਿੱਤੀ, ਕਹਿੰਦਾ ਪਨਾਲਾ ਤਾਂ ਹਰ ਘਰ ਨੂੰ ਚਾਹੀਦਾ, ਜਿਹੜੇ ਘਰ ਨੂੰ ਪਨਾਲਾ ਹੋਵੇ ਕਹਿੰਦੇ ਉਹਦਾ ਛੱਤਾਂ ਚੋਣ ਲੱਗ ਜਾਂਦੀਆਂ ਨੇ, ਇਹ ਜਿਹੜਾ ਦਾਨ ਕਰਨੇ ਪਨਾਲਾ ਹੈ ਇਹ ਤਾਂ ਚੱਲਦਾ ਹੀ ਠੀਕ ਹੈ ਸਾਸ ਜੀ, ਖੜ੍ਹੇ ਖੂਹਾਂ ਦਾ ਪਾਣੀ ਖਰਾਬ ਹੋ ਜਾਂਦਾ, ਇਸੇ ਕਰਕੇ ਰਜਵ ਕੱਢ ਕੂਪ ਜਲ ਕਰਦੇ ਨਾ ਨਿਰਮਲ ਨੀਰ, ਬਿਨ ਕੱਢੇ ਪਾਣੀ ਸੜਿਆ ਪੀਵੇ ਨਾ ਕੋਈ ਵੀਰ, ਪਾਣੀ ਪੀਣ ਜੋਗਾ ਹੀ ਨਹੀਂ ਰਹਿੰਦਾ, ਗੁਰੂ ਕਿਰਪਾ ਕਰੇ। ਕਿਉਂ? ਗੁਰਪ੍ਰਸਾਦ ਬਸੈ ਮਨ ਆਏ, ਇਹਨਾਂ ਦੇ ਕਹਿਣ ਤੋਂ ਭਾਈ ਕੁਝ ਮਿੰਟ ਉੱਤੇ ਲਾਉਣ ਲੱਗੇ ਹੈ, ਹੋਰ ਕੋਈ ਆਪਣਾ ਸਵਾਰਥ ਨਾ ਸਮਝਣਾ ਜੀ। ਚਲੋ ਜੀ ਅੱਗੇ ਬੋਲੋ। ਕਹਿੰਦੇ ਉਸ ਪਰਮੇਸ਼ਰ ਨੂੰ ਤਾਂ ਕੋਈ ਜਾਣ ਸਕਦਾ, ਕਿਵੇਂ ਜਾਣ ਸਕਦਾ? ਦੁਵਿਧਾ ਜਾਏ, ਦੁਵਿਧਾ ਦੋ ਵਿਧਾ, ਇੱਕ ਮਨ ਦੀ ਬਿਰਤੀ ਦੋ ਥਾਵਾਂ 'ਤੇ ਹੋ ਜਾਵੇ, ਰੱਬ ਹੈ ਰੱਬ ਨਹੀਂ ਹੈ, ਦੁਬਦਾ ਹੋਵੇ, ਇਹ ਕੰਮ ਠੀਕ ਇਸ ਤਰ੍ਹਾਂ ਹੈ ਜਾਂ ਇਹ ਬੇਠੀਕ ਹੈ, ਨਿਰਣਾ ਨਾ ਕਰ ਪਾਏ ਬੁੱਧੀ, ਉਹਨੂੰ ਦੁਬਦਾ ਕਹਿੰਦੇ, ਗੁਰਦੁਆਰੇ ਜਾਵਾਂ ਜਾਂ ਨਾ ਜਾਵਾਂ ਇਹਨੂੰ ਕਹਿੰਦੇ ਦੁਬਦਾ। ਦੁਬਦਾ ਗੌਰੀ ਮਨ ਗੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਦੁਬਦਾ ਦੇ ਵਿੱਚ ਇਹ ਸਾਰਾ ਜਾ ਰਿਹਾ। ਜਿਸ ਨਰ ਕੀ ਦੁਬਦਾ ਨਾ ਜਾਏ, ਜਿਹਦੀ ਦੁਬਦਾ ਨਾ ਜਾਵੇ ਨਾ, ਧਰਮ ਰਾਏ ਕਿਸ ਦੇਸ਼ ਜਾਏ, ਧਰਮ ਰਾਜ ਨੂੰ ਸਜ਼ਾ ਦਿੰਦਾ। ਅਤੇ ਇਉਂ ਸਾਧ ਸੰਗਤ ਮਹਾਂਪੁਰਸ਼ ਫਤਿਹਗੜ੍ਹ ਸਾਹਿਬ ਨੂੰ ਆ ਰਹੇ, ਮੈਂ ਗੱਡੀ ਚਲਾ ਰਿਹਾ, ਕੋਲ ਬੈਠੇ ਨਾ, ਅਤੇ ਮੈਂ ਇਸ ਕਰਕੇ ਵੀ ਉਹ ਮਹਾਂਪੁਰਸ਼ਾਂ ਦੀ ਚਲੋ ਜਿੰਨੀ ਕੁ ਸੇਵਾ ਹੋਵੇ, ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਪਤਾ ਨਹੀਂ ਕਿੱਥੋਂ ਵਿਚਾਰ ਚੱਲੀ, ਉਹ ਤਾਂ ਮੈਂ ਭੁੱਲ ਗਿਆ, ਜਿਹੜੀ ਉਨੀ ਕੁ ਗੱਲ ਮੇਰੇ ਯਾਦ ਰਹਿ ਗਈ, ਮੇਰੇ ਤੋਂ ਆ ਪੰਕਤੀ ਬੋਲ ਹੋ ਗਈ। ਵੈਸੇ ਮੈਂ ਸੰਤਾਂ ਦੇ ਸਾਹਮਣੇ ਮਹਾਂਪੁਰਸ਼ਾਂ ਦੇ ਆਪਣੇ ਦੇ ਘੱਟ ਹੀ ਬੋਲਦਾ ਜਾਂ, ਪਰ ਉਹ ਬੁਲਾ ਲੈਂਦੇ, ਉਹਨਾਂ ਨੂੰ ਤਰੀਕਾ ਸੀ ਇਹ ਵਿਚਾਰ ਨੂੰ ਵਧਾਉਣ ਵਾਸਤੇ। ਮੈਂ ਕਿਹਾ ਜਿਸ ਨਾਲ ਕੀ ਦੁਬਧਾ ਨਾ ਜਾਏ, ਧਰਮ ਰਾਜ ਤੇ ਦੇ ਸਜਾਏ। ਮਹਾਂਪੁਰਖ ਕਹਿੰਦੇ ਐਸੀ ਕੀਤਾ ਸੀ ਧਰਮ ਰਾਜ ਦੀ। ਮੈਂ ਕਿਹਾ ਜੀ ਇਹ ਕੀ ਗੱਲ? ਕਹਿੰਦੇ ਧਰਮ ਰਾਜ ਤਾਂ ਖੁਦ ਦੁਬਧਾ ਦੇ ਵਿੱਚ ਹੈ, ਕਹਿੰਦੇ ਸਾਨੂੰ ਸਜ਼ਾ ਕਿੱਥੋਂ ਦੇਊਗਾ ਉਹ? ਮੈਂ ਸੋਚਿਆ ਵੀ ਗੱਲ ਮਾਂ ਪਰੇਸ਼ਾਨੀ ਕਿਧਰੋਂ ਕਰ ਦਿੱਤੀ ਇਹ ਵੀ ਹੁਣ ਗਿਆਨ ਦੇ ਵਿੱਚ ਕੋਈ ਮੁਕਾਬਲਾ ਘੜੇ ਬੱਟੇ ਦਾ ਕਾਹਦਾ ਪਾਈ ਪੈ ਰਿਹਾ ਜੇ ਘੜੇ ਦੇ ਉੱਤੇ ਬੱਟਾ ਮਾਰੋ ਤਾਂ ਵੀ ਫੁੱਟ ਗਿਆ ਜੇ ਬੱਟੇ ਦੇ ਉੱਤੇ ਘੜਾ ਮਾਰ ਦੋ ਘੜਾ ਤਾਂ ਵੀ ਗਿਆ ਵੀ ਮੇਰੀ ਤਾਂ ਹਾਰ ਹੀ ਹਾਰ ਹੈ ਮੈਂ ਤਾਂ ਵਿਦਿਆਰਥੀ ਹਾਂ ਇਹਨਾਂ ਦਾ ਉਹ ਕੁਦਰਤੀ ਗੱਡੀ ਇਸ ਦਾ ਮੇਰਾ ਧਿਆਨ ਗੱਡੀ ਚਲਾਉਣ 'ਚ ਮੈਨੂੰ ਇੱਕ ਗੱਲ ਫੁੱਟ ਗਈ ਮੈਂ ਕਿਹਾ ਜੀ ਗੱਲ ਸੁਣੋ ਵੀ ਮੇਰੀ ਗੱਲ 'ਚ ਬੋਲਿਓ ਨਾ ਜਦੋਂ ਐਂਡ 'ਤੇ ਜਾਊਗੀ ਗੱਲ ਫਿਰ ਉਦੋਂ ਗੱਲ ਕਰਿਓ ਕਹਿੰਦੇ ਹਾਂ ਮੈਂ ਕਿਹਾ ਜੀ ਸਾਡੇ ਪਿੰਡ ਬਹੁਤ ਦੇਰ ਦੀ ਗੱਲ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਇੱਕ ਵਾਰੀ ਪੁਲਿਸ ਦਾ ਛਾਪਾ ਪੈ ਗਿਆ ਸੰਤ ਹਾਂ ਹਾਂ ਕਰੀ ਗਏ ਵੀ ਖਬਰ ਹੈ ਕੀ ਗੱਲ ਕਿੱਧਰ ਨੂੰ ਘੁਮਾਤੀ ਗੱਲ ਇਹਨੇ ਮੈਂ ਕਿਹਾ ਜੀ ਪੁਲਿਸ ਦਾ ਛਾਪਾ ਪੈ ਗਿਆ ਇੱਕ ਪੁਲਿਸ ਦਾ ਟਾਊਟ ਸੀ ਉਹਨੇ ਵੀ ਇਹਦੇ ਕੁਮਾਰ ਦੇ ਸ਼ਰਾਬ ਦਾ ਤੌੜਾ ਪਾਇਆ ਹੋਇਆ ਵੀ ਫਲਾਣੇ ਕੀਲੇ ਦੇ ਖਾਲ ਦੇ ਇੰਨੇ ਕਰਮਾਂ 'ਤੇ ਇਸ ਥਾਂ 'ਤੇ ਗਏ ਪੁਲਿਸ ਵਾਲੇ ਉਸੇ ਤਰ੍ਹਾਂ ਆ ਕੇ ਛਾਪਾ ਮਾਰਿਆ ਉੱਥੋਂ ਲੱਭ ਗਈ ਸ਼ਰਾਬ ਸ਼ਰਾਬ ਲੱਭੀ ਤੋਂ ਪਿੰਡ ਦੇ ਸਾਹਮਣੇ ਢਾ ਕੇ ਉਹਨੂੰ ਐਨ ਚੰਗੀ ਤਰ੍ਹਾਂ ਵੱਢਿਆ ਕੁੱਟਿਆ ਕੁੱਟਣ ਤੋਂ ਬਾਅਦ ਉਹਦੇ ਸਿਰ 'ਤੇ ਤੌੜਾ ਧਰ ਕੇ ਥਾਣੇ ਨੂੰ ਲੈ ਗਏ ਮੈਂ ਕਿਹਾ ਥਾਣੇ ਜਾ ਕੇ ਫਿਰ ਕਟਾਈ ਕੀਤੀ ਸੰਤ ਕਹਿੰਦੇ ਆਓ ਫਿਰ ਜਿਹੜਾ ਇਹ ਜਿਹਾ ਕੰਮ ਕਰੂਗਾ ਕਟਾਈ ਹੋਊਗੀ ਉਹਨਾਂ ਦੀ ਮੈਂ ਕਿਹਾ ਜੀ ਤੁਸੀਂ ਵਿਚਾਰੇ ਨਾ ਹੁਣ ਬੋਲੋ ਬਈ ਕੰਮ ਸਿਰੇ 'ਤੇ ਜਾਣ ਵਾਲਾ ਮੈਂ ਕਿਹਾ ਕਟਾਈ ਪਤਾ ਹੀ ਕਿਹਨਾਂ ਨੇ ਕੀਤੀ ਕਹਿੰਦੇ ਪੁਲਿਸ ਵਾਲਿਆਂ ਨੇ ਮੈਂ ਕਿਹਾ ਜੀ ਉਹਨਾਂ ਪੁਲਿਸ ਵਾਲਿਆਂ ਨੇ ਜਿਹਨਾਂ ਦਾ ਥਾਣੇਦਾਰ ਵੀ ਸ਼ਰਾਬ ਪੀ ਕੇ ਕੁੱਟਦਾ ਸੀ ਨਾਲੇ ਸਿਪਾਹੀ ਸਾਰਿਆਂ ਦੀ ਸ਼ਰਾਬ ਪੀਤੀ ਹੋਈ ਸੀ ਸ਼ਰਾਬ 'ਤੇ ਸ਼ਰਾਬ ਪੀਤੀ ਹੋਈ ਅਤੇ ਕੁੱਟਦੇ ਨੂੰ ਉਹਨੂੰ ਵੀ ਤੂੰ ਸ਼ਰਾਬ ਕਿਉਂ ਪਾਈ ਹੋਈ ਹੈ ਮਾੜਾ ਕੰਮ ਮੈਂ ਕਿਹਾ ਧਰਮਰਾਜ ਆਪ ਦੁਬਦਾ 'ਚ ਪਰ ਸਾਡੀ ਧੋੜੀ ਜ਼ਰੂਰ ਲਾਊਗਾ ਤੁਸੀਂ ਕਹਿੰਦੇ ਹੋ ਵੀ ਉਹ ਦੁਬਦਾ 'ਚ ਸਾਨੂੰ ਫਿਰ ਸੰਤ ਹੱਥ ਪਏ ਮੈਨੂੰ ਕਹਿੰਦੇ ਹਰੀ ਸਿੰਘ ਵੀ ਆਹ ਗੱਲ ਬੜੀ ਤੂੰ ਘੁਮਾ ਕੇ ਲੈਂਦੀ ਕਹਿੰਦੇ ਵੀ ਇੱਕ ਗੱਲ ਹੈ ਕਹਿੰਦੇ ਹੁਣ ਮੈਂ ਜਿੱਦ ਨਹੀਂ ਕਰਦਾ ਇਸ ਗੱਲ ਦੀ ਤੇਰਾ ਪੁੱਤਰ ਇੰਨਾ ਸਹੀ ਹੈ ਵੀ ਮੈਂ ਇਹਨੂੰ ਮੰਨਦਾ ਵੀ ਠੀਕ ਹੈ ਗੱਲ ਪੁੱਤਰ ਸਹੀ ਹੈ ਕਹਿੰਦੇ ਜਦੋਂ ਇਹੋ ਜਿਹੇ ਉੱਤਰ ਉੱਤਰਨ ਲੱਗ ਜਾਣ ਕਹਿੰਦੇ ਅਨੁਭਵ ਵਿੱਚ ਕਹਿੰਦੇ ਭਾਈ ਕਥਾ ਕਿਤੇ ਇਕੱਲੇ ਪੜ੍ਹਾਉਣ ਵਾਲਿਆਂ ਦੇ ਸਿਰ 'ਤੇ ਨਹੀਂ ਹੁੰਦੀ ਕਹਿੰਦੇ ਕੁਛ ਆਪਣਾ ਦਿਮਾਗ ਵੀ ਕਰਨਾ ਚਾਹੀਦਾ ਕੰਮ ਜੇ ਨਿਗਾਹ ਆਪਣੀ ਥੋੜ੍ਹੀ ਬਹੁਤ ਹੋਵੇ ਤਾਂ ਐਨਕ ਹੋਰ ਨਿਗਾਹ ਤਿੱਖੀ ਕਰ ਦੇਊਗੀ ਜੇ ਹੋਊਗੀ ਅੰਨਾ ਉੱਥੇ ਐਨਕ ਲਾ ਕੇ ਕੀ ਕਰੋਗੇ ਫਿਰ ਦਿਖ ਜੂਗਾ ਕਿਤੇ ਮਹਾਂਪੁਰਸ਼ਾਂ ਨੇ ਐਂ ਫਿਰ ਸਾਸ ਵੀ ਵਚਨ ਕੀਤਾ ਸੋ ਦੁਬਧਾ ਜਿਹੜੀ ਆ ਦੋ ਵਿਧਾਂ ਦੇ ਵਿੱਚ ਹੀ ਸੰਸਾਰ ਹੁਣ ਕੀ ਹੈ ਦੁਬਧਾ ਦੇ ਵਿੱਚ ਜਾ ਰਿਹਾ ਸਾਡਾ ਜਨਮ ਨਾਮ ਜਪ ਲਾਂਗੇ ਕੋਈ ਨਹੀਂ ਜੀ ਅਜੇ ਕੰਮ ਕਰਨੇ ਹੈ ਅਜੇ ਜਵਾਨ ਉਮਰ ਹੈ ਬੁਢਾਪੇ ਜਪ ਲਾਂਗੇ ਹੌਲੀ ਹੌਲੀ ਬੁਢਾਪਾ ਆ ਜਾਣਾ ਹੁਣ ਬਜ਼ੁਰਗਾਂ ਨੂੰ ਦੇਖ ਲਓ ਵੀ ਕਿੰਨਾ ਕੁ ਜਪਦੇ ਹੈ ਅਤੇ ਜਿਸ ਵੇਲੇ ਬੁਢਾਪਾ ਆ ਗਿਆ ਉਦੋਂ ਹੱਡ ਸਿੱਧੇ ਨਹੀਂ ਹੁੰਦੇ ਬਚਪਨ ਦੇ ਵਿੱਚ ਕਹਿੰਦੇ ਜੀ ਅਜੇ ਨਿਆਣਾ ਇਹਨੂੰ ਕੀ ਹੈ ਜੀ ਵੱਡਾ ਹੋ ਕੇ ਨਾਮ ਜਪ ਲੂਗਾ ਉਹ ਧਰੂਮ ਪ੍ਰਹਲਾਦ ਦੀ ਮਾਂ ਨੇ ਨਾ ਕਹਿ ਦਿੱਤਾ ਵੀ ਵੱਡਾ ਹੋ ਕੇ ਜਪ ਲੂ ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਵਰ ਜੈਸੇ ਨਾਮ ਜਪਣ ਦਾ ਨਾਮ ਜਪਣ ਕੀ ਸਗਲੀ ਵੇਲਾ ਚਾਹੇ ਜਵਾਨੀ ਹੈ ਚਾਹੇ ਬਚਪਨ ਹੈ ਚਾਹੇ ਬੁਢਾਪਾ ਹੈ ਸਾਧ ਸਾਧ ਸਿੰਘ ਰੋ ਗੋਬਿੰਦ ਕੋਈ ਸਵਾਸ ਵਿਅਰਥ ਨਾ ਜਾਵੇ ਦੁਬਧਾ ਦੇ ਵਿੱਚ ਸਾਧ ਸਿੰਘ ਸਭ ਕੁਛ ਜਾ ਰਿਹਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਤਾਂ ਕੋ ਜਾਣੇ ਦੁਬਧਾ ਜਾਏ ਜਦੋਂ ਦੁਬਧਾ ਜਾਏਗੀ ਤਾਂ ਕੋ ਜਾਣੇ ਉਹ ਕੋਈ ਪਰਮੇਸ਼ਵਰ ਨੂੰ ਜਾਣ ਸਕੂਗਾ ਜਿਹਦੇ ਦੁਬਧਾ ਮਿਟ ਜਾਏ ਅਥਵਾ ਤਾਂ ਕੋ ਜਾਣੇ ਤਾਂ ਕੋਈ ਉਹਨੂੰ ਜਾਣ ਸਕੂਗਾ ਦੁਬਧਾ ਜਾਏ ਜੇ ਦੁਬਧਾ ਮਿਟ ਜਾਊ ਸੋ ਇਸ ਕਰਕੇ ਕਹਿੰਦੇ ਹਨ ਜੀ ਕਹਿੰਦੇ ਨੇ
2: ਆਪ ਸਰਾਪ ਕਸਵੱਟੀ ਲਾਏ
0: ਇਹ ਪਰਮੇਸ਼ਰ ਆਪ ਹੀ ਕੈਸਾ ਸਰੂਪ ਧਾਰਨ ਕਰਦਾ ਹੈ ਸਰਾਪ ਰੂਪ ਵੀ ਆਪ ਹੀ ਹੈ ਗੁਰੂ ਸਰੂਪ ਗੁਰੂ ਸਾਹਿਬ ਸਿੰਘ ਜਿਹੜਾ ਸਰਾਪ ਦੀ ਨਿਆਈ ਹੈ ਸਰਾਪ ਸੋਨੇ ਦਾ ਕੰਮ ਕਰਦੇ ਹੁੰਦੇ ਹੈ ਉਹਨੂੰ ਸਰਾਪ ਕਹਿੰਦੇ ਹੈ ਕਹਿੰਦੇ ਗੁਰੂ ਆਪ ਹੀ ਸਰਾਪ ਰੂਪ ਹੋ ਕੇ ਸੋਨਾ ਰੂਪ ਜਗਿਆਸੂ ਨੂੰ ਉਹਦੇ 'ਚ ਜਿਹੜੀ ਮੈਲ ਹੈ ਨਾ ਖੋਟ ਪਈ ਹੋਈ ਉਹਨੂੰ ਕਸੌਟੀ ਲਾਉਂਦਾ ਕਸੌਟੀ ਇੱਕ ਕਾਲਾ ਜਿਹਾ ਪੱਥਰ ਹੁੰਦਾ ਉਹਦੇ 'ਤੇ ਘਸਾ ਕੇ ਦੇਖਦੇ ਆ ਵੀ ਇਹਦੇ 'ਚ ਕਿੰਨੀ ਖੋਟ ਹੈ ਕੂਟਣ ਕੂਟਣ ਅਤੇ ਕੱਟਣ ਤਾਪਣ ਘਸਣ ਇਹ ਚਾਰ ਕਸੌਟੀਆਂ ਮੰਨੀਆਂ ਸੋਨੇ ਸਰਵਨ ਪ੍ਰੀਖਿਆ ਚਾਰ ਸੋਨੇ ਦੀਆਂ ਚਾਰ ਪ੍ਰੀਖਿਆ ਹਨ ਘਸਾ ਕੇ ਦੇਖਣਾ ਕੱਟ ਕੇ ਦੇਖਣਾ ਤਪਾ ਕੇ ਦੇਖਣਾ ਅਤੇ ਇਹੋ ਸਾਸੀ ਕੁੱਟ ਕੇ ਦੇਖਣਾ ਕੂਟਣ ਕੱਟਣ ਘਸਣ ਤਪਣ ਇਹ ਚਾਰ ਕਸੌਟੀਆਂ ਹਨ ਉਹ ਕਸੌਟੀ ਕਹਿੰਦੇ ਨੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਗੇ ਨਾ ਕੋਈ ਜਗਿਆਸੂ ਜਿਹੜਾ ਝੂਠਾ ਕਾਹਨੂੰ ਟਿਗਦਾ ਵੇ ਸਤਿਗੁਰਾਂ ਦੀ ਕਸੌਟੀ 'ਤੇ ਭਾਈ ਆਪ ਹੀ ਸਰਾਪ ਰੂਪ ਕੇ ਜਗਿਆਸੂ ਰੂਪ ਸੋਨੇ ਨੂੰ ਉਹਨੂੰ ਸਾਧ ਸਿੰਘ ਜੀ ਤਾਰਨਾ ਰੂਪ ਕਸੌਟੀ 'ਤੇ ਲਾ ਦਿੰਦੇ ਆ ਅਤੇ ਜਿਸ ਵੇਲੇ ਕਸੌਟੀ 'ਤੇ ਲਾਉਂਦੇ ਹਨ ਆਪੇ ਪਰਖੇ
2: ਆਪੇ ਪਰਖੇ ਆਪ ਚਲਾਏ
0: ਫਿਰ ਆਪ ਹੀ ਪਰਖਦੇ ਆ ਵੀ ਹੁਣ ਮਲ ਦੋਸ਼ ਦੀ ਨਿਵਿਰਤੀ ਹੋ ਗਈ ਹੁਣ ਵਿਖੇਪ ਦੋਸ਼ ਦੀ ਨਿਵਿਰਤੀ ਹੋ ਗਈ ਹੁਣ ਅਵਰਣ ਦੋਸ਼ ਦੀ ਨਿਵਿਰਤੀ ਹੋ ਗਈ
3: You're listening to KRPI 1550 Radio, Ferndale, Washington.
4: ਇਹ ਗੱਲ ਹੋਣੀ ਕਿ 1976 ਦੀ ਜਾਂ 77 ਦੀ ਗੱਲ ਹੈ 76 ਦੀ ਗੱਲ ਹੈ ਸੰਤਾਂ ਦੇ ਪਿੰਡ ਵਾਢੀ ਚੱਲਦੀ ਸੀਗੀ ਦਾਤਰੀ ਹੱਥ ਲੈ ਕੇ ਵਾਢੀਆਂ ਕਰਨੀਆਂ ਸੰਤ ਜਰਨੈਲ ਸਿੰਘ ਵਿਦਿਆਰਥੀ ਸੀ ਉਦੋਂ, ਸੰਤ ਆ ਗਏ ਪਿੰਡ ਤੋਂ, ਮੈਂ ਕਿਹਾ ਹੋ ਗਈਆਂ ਵਾਢੀਆਂ? ਕਹਿੰਦੇ ਹੋ ਗਈਆਂ। ਕਹਿੰਦੇ ਆਸਣ ਕਿੱਥੇ ਕੁ ਲਾਇਆ? ਮੈਂ ਕਿਹਾ ਉੱਤੇ ਆ ਗੈਲਰੀ 'ਚ ਦਰਬਾਰ ਸਾਹਿਬ ਦੇ ਅੰਦਰ, ਇੱਕ ਇੱਕ ਟਰੰਕ ਰੱਖਿਆ ਹੁੰਦਾ ਸੀ ਪੋਥੀਆਂ ਵਾਲਾ, ਇੱਕ ਇੱਕ ਆਹ ਜਿਹੜੀ ਖਾਦ ਵਾਲੀ ਬੋਰੀ ਹੁੰਦੀ, ਇਹੀ ਸਾਡਾ ਟੈਚੀ ਹੁੰਦਾ ਸੀ, ਇਹ ਜੀ ਕੱਪੜੇ ਪਾ ਕੇ ਰੱਖ ਲੈਣੇ, ਉਹਦਾ ਹੀ ਸਿਰਹਾਣਾ ਬਣ ਜਾਣਾ, ਅਤੇ ਆਹ ਗਲ ਵਾਲਾ ਪਰਨਾ ਉੱਤੇ ਲੈ ਕੇ ਰਾਤ ਨੂੰ ਸੌਂ ਜਾਂਦੇ ਸੀ, ਥੱਲੇ ਦਰੀ ਹੁੰਦੀ ਸੀ, ਆਹ ਦਰੀਆਂ ਨੇ ਥੱਲੇ ਵਿਛਾਉਣੇ, ਹੁਣ ਤਾਂ ਗਲੀਚੇ ਆ ਗਏ। ਕਹਿੰਦੇ ਜੀ ਠਾਕਰ ਸਿੰਘ ਮੇਰਾ ਨਾ ਪਾਠ ਜਿਹੜਾ, ਮੈਂ ਸੰਗਰਾਂਦ ਨੂੰ ਹਰ ਸੰਗਰਾਂਦ ਨੂੰ ਭੋਗ ਪਾਉਂਦੇ ਸੀ, ਕਹਿੰਦੇ ਚਾਰ ਦਿਨ ਬਾਕੀ ਰਹਿ ਗਏ ਆ ਅਤੇ ਪਾਠ ਦਾ ਭੋਗ ਪਾਉਣਾ, ਅਤੇ ਸੰਗਰਾਂਦ 'ਚ ਚਾਰ ਦਿਨ ਨੇ ਅਤੇ ਸਾਰਾ ਪਾਠ ਬਾਕੀ ਹੈ। ਮੈਂ ਕਿਹਾ ਫਿਰ ਕੀ ਕਰਨਾ? ਕਹਿੰਦੇ ਮੈਂ ਇਸ਼ਨਾਨ ਕਰਕੇ ਆਇਆ, ਤੂੰ ਸੈਂਚੀ ਪ੍ਰਕਾਸ਼ ਕਰ, ਅਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ ਚਾਰ ਦਿਨ, ਮੈਨੂੰ ਸਿਰਫ ਦੇਸੀ ਘਿਓ ਲਿਆ ਕੇ ਦੇ ਦੇ ਬਸ। ਦੇਸੀ ਘਿਓ ਛੱਕ ਕੇ ਹੱਥ ਪੈਰ ਧੋ ਕੇ ਬਹਿ ਗਏ ਪਾਠ ਕਰਨ। ਪਾਠ ਵਿੱਚ ਬਹੁਤ ਮਹਾਰਤਾ ਸੀ, ਹਜ਼ਾਰ ਕੁ ਸਹਿਜ ਪਾਠ ਸਾਹਿਬ ਕੀਤਾ ਜ਼ਿੰਦਗੀ 'ਚ ਉਹਨਾਂ ਨੇ, ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਹੀ ਸੀ ਉਹਨਾਂ ਨੂੰ। ਜਾਂ ਬਾਬਾ ਨੌਦ ਸਿੰਘ ਨੇ ਹਜ਼ਾਰ ਪਾਠ ਕੀਤਾ ਸਹਿਜ, ਜਾਂ ਬਾਬਾ ਜਰਨੈਲ ਸਿੰਘ ਜੀ ਨੇ ਕੀਤਾ, ਉਹਨਾਂ ਨੂੰ ਕੰਠ ਸੀ। ਬਾਬਾ ਨੌਦ ਸਿੰਘ ਜੀ ਸਮਾਧ ਉਹ ਤਰਨ ਤਾਰਨ ਰੋਡ 'ਤੇ ਆ। ਬਾਬਾ ਜੀ ਇਹ ਸਾਰੇ ਹੁੰਦੇ ਆ, ਹੁਣ ਵੀ ਹੈਗੇ ਆ, ਥੋੜ੍ਹੀਆਂ ਅੱਖਾਂ ਨਹੀਂ ਦੇਖਣ ਵਾਲੀਆਂ, ਜੇ ਕਹਿੰਦੇ ਜ਼ਿਆਦਾ ਮਿਹਨਤ ਕਰੋਗੇ ਤਾਂ ਮਿਲ ਵੀ ਜਾਣਗੇ ਉੱਥੇ। ਬਾਬਾ ਜੀ ਨੇ ਆਪ ਕੇ ਸਿੰਘ ਨੂੰ ਦੱਸਿਆ ਕਿ ਮੈਂ, ਕਹਿੰਦੇ 93 ਕੁ ਸਾਲ ਦੀ ਉਮਰ ਸੀ ਜਾਂ ਮੈਂ ਸ਼ਹੀਦੀ ਪਾਈ ਹੈ, ਬੜੇ ਯੋਧੇ ਸੀ ਬਾਬਾ ਜੀ। 8 ਵਜੇ ਲਾਈਟ ਚਲੀ ਗਈ, ਸੰਤ ਬੈਠੇ ਪਾਠ ਕਰਦੇ ਸੀ, ਮੈਂ ਕਿਹਾ ਮੈਂ ਪ੍ਰਸ਼ਾਦਾ ਸੀ ਛਕ ਲਿਆ ਸੀ, ਮੈਂ ਕਿਹਾ ਅਸੀਂ ਬਾਹਰ ਗੈਲਰੀ 'ਚ ਘੁੰਮਦੇ ਹਾਂ ਵੀ ਉੱਥੇ ਚਲੋ ਮਾੜੀ ਮੋਟੀ ਹਵਾ ਲੱਗੂ, ਲਾਈਟ ਗਈ ਆ, ਕੋਈ ਜਨਰੇਟਰ ਨਹੀਂ ਸੀ ਹੁੰਦਾ ਮੈਂ ਇੱਥੇ ਉਦੋਂ। 8 ਤੋਂ 10 ਕੱਟ ਲੱਗਿਆ, 10 ਵਜੇ ਆਪਣਾ ਉੱਥੇ ਸਾਨੂੰ ਤਾਂ ਮੌਜ ਹੀ। ਸਾਡੇ ਇੱਕ ਸਿੰਘ ਹੁੰਦਾ ਸੀ, ਉਹ ਇੱਕ ਗੱਲ ਕਹਿੰਦਾ ਹੁੰਦਾ ਸੀ, ਕਹਿੰਦਾ ਸਾਧ ਅਤੇ ਉੱਲੂ ਦੋ ਜਾਣੇ ਉਜਾੜ ਹੀ ਭਾਲਦੇ ਹੁੰਦੇ ਆ, ਅਸੀਂ ਵੀ ਇਹੀ ਭਾਲਦੇ ਰਹਿੰਦੇ ਹਾਂ ਵੀ ਕਿਤੇ ਇਕਾਂਤ ਮਿਲ ਜਾਏ ਨਾ, ਬਹਿ ਕੇ ਪਾਠ ਕਰੀਏ। ਤੁਸੀਂ ਕਹਿੰਦੇ ਕਿਤੇ ਟਾਈਮ ਮਿਲ ਜਾਏ, ਇਕਾਂਤ ਟੀ ਵੀ ਦੇਖੀਏ ਜਾਂ ਮੋਬਾਈਲ ਨੂੰ ਹੱਥ ਮਾਰੀਏ ਜਾਂ ਕੁਛ ਆਹ ਦੇਖੀਏ ਜਾਂ ਕੁਛ ਸੌਂ ਜਾਈਏ। ਅਸੀਂ ਕਹਿੰਦੇ ਜੇ ਰਾਤ ਨੂੰ ਨੀਂਦ ਨਹੀਂ ਆਈ, ਲਾ ਲਓ ਫਿਰ ਚੌਪੀ ਸਾਹਿਬ, ਜਿੰਨੀਆਂ ਸੁਣ ਹੁੰਦੀਆਂ ਸੁਣੋ, ਦੱਸਣਾ ਨਹੀਂ ਚਾਹੀਦਾ। ਰਾਤ ਨੀਂਦ ਟਲ ਗਈ, ਮੈਂ ਕਿਹਾ ਵੀ ਅਸੀਂ ਲੋਕਾਂ ਨੂੰ ਕਹਿੰਦੇ 5 ਸੋਹਲੇ ਦੇ ਪਾਠ ਕਰੋ, ਮੈਂ ਰਿਪੀਟ 'ਤੇ ਲਾ ਕੇ ਮੋਬਾਈਲ ਵਿੱਚ 10-15 ਵਾਰੀ ਸੋਹਲਾ ਸਾਹਿਬ ਹੀ ਸੁਣ ਲਿਆ, ਆਨੰਦ ਆਇਆ। 25-30 ਚੌਪੀ ਸਾਹਿਬ ਦੇ ਪਾਠ ਕਰ ਲਏ, ਸਾਡੇ ਤਾਂ ਹੋਲਸੇਲ ਕੰਮ ਹੈ ਸਾਰੇ। ਬਾਬਾ ਜੀ ਬੈਠੇ, ਅਸੀਂ ਬਾਹਰੋਂ ਪਾਠ ਕੇ, ਲਾਈਟ ਆ ਗਈ, ਭੱਜ ਕੇ ਸਾਰੇ ਆਪੋ ਆਪਣੇ ਆਸਣਾਂ 'ਤੇ ਆਏ, ਪੱਖਿਆਂ ਥੱਲੇ, ਸੰਤ ਜਰਨੈਲ ਸਿੰਘ ਜੀ ਆਪਣੀ ਪੋਥੀ 'ਤੇ ਪਾਠ ਕਰ ਰਹੇ। ਮੈਂ ਆਇਆ, ਮੈਂ ਇੱਕ ਗੋਡਾ ਥੱਲੇ ਲਾ ਕੇ ਮੋਢੇ 'ਤੇ ਹੱਥ ਰੱਖ ਕੇ ਬਹਿ ਕੇ ਹੱਸੀ ਗਿਆ, ਮੈਂ ਕਿਹਾ ਲਾਈਟ 'ਤੇ ਗਈ ਹੋਈ ਸੀ, ਉਹਨਾਂ ਵੀ ਮੇਰੇ ਮੋਢੇ 'ਤੇ ਹੱਥ ਰੱਖੇ, ਨਾਲੇ ਹੱਸੀ ਜਾਣ। ਮੈਨੂੰ ਕਹਿੰਦੇ ਇਹ ਲਾਈਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਹਿੰਦੇ ਸਾਰੇ ਅੱਖਰ ਸੋਨੇ ਵਾਂਗੂ ਜਗਦੇ, ਆਖੋ ਸਤਨਾਮ। ਪ੍ਰਤੱਖ ਗੁਰੂ ਨਿਸਤਾਰੇ ਉਹਨਾਂ ਨੇ ਦੇਖਿਆ, ਪ੍ਰਤੱਖ ਕੌਤਕ ਸਾਰੇ ਸੰਤ ਕਰਤਾਰ ਸਿੰਘ ਜੀ ਵੇਲੇ ਮੈਂ ਦੇਖੇ ਨੇ, ਮੈਂ ਅੱਗੇ ਵੀ ਸੁਣਾਇਆ, ਪਰ ਲੋਕਾਂ ਨੇ ਨੈੱਟ 'ਤੇ ਮਖੌਲ ਹੀ ਕੀਤੇ, ਮੈਨੂੰ ਪੁੱਠੇ ਸਿੱਧੇ ਬੋਲਦੇ, ਇਹ ਹੋ ਹੀ ਨਹੀਂ ਸਕਦਾ। ਤਾਂ ਮੈਂ ਸੋਚਿਆ ਮੈਂ ਕਿਹੜੇ ਬਾਗ ਦੀ ਮੋਹਣੀ, ਇਹ ਤਾਂ ਕਹਿੰਦੇ ਰੀਠੇ ਨਹੀਂ ਮਿੱਠੇ ਕੀਤੇ, ਪੰਜਾ ਨਹੀਂ ਲਾਇਆ, ਇਹਨਾਂ ਆਹ ਨਹੀਂ ਕੀਤਾ। ਚਲੋ ਖੈਰ ਕੋਈ ਗੱਲ, ਹੈਂਡੀਕੈਪ ਵੀ ਹੁੰਦੇ ਬੰਦੇ, ਦਿਮਾਗ ਦਮੂਗ ਥੋੜ੍ਹਾ ਘੱਟ ਹੈ, ਹੁਣ ਕੀ ਕਰ ਸਕਦੇ ਹਾਂ। ਤਰਸ ਵੀ ਆਉਂਦਾ ਵਿਚਾਰਿਆਂ 'ਤੇ ਵੀ, ਕਿਉਂ ਇੱਕ ਬਾਹਰਲੇ ਦੇਸ਼ 'ਚ ਬੱਚਾ ਸੀ, ਮੈਂ ਉਹ ਆਈ ਕਰੇ, ਮੈਂ ਕਿਹਾ ਉਮਰ ਏਡੀ ਵੱਡੀ ਹੈ, ਕਹਿੰਦੇ ਹੈ ਤਾਂ 20 ਸਾਲ ਦਾ ਡਾਕਟਰ, ਕਹਿੰਦੇ ਮੱਤ 1-2 ਸਾਲ ਦੇ ਨਿਆਣੇ ਵਾਲੀ ਹੋਈ ਹੈ, ਇਹ ਵੀ ਇੱਦਾਂ ਦੇ ਹੀ ਆ, ਉਮਰੋਂ ਵੱਡੀਆਂ ਵੱਡੀਆਂ ਲੌਂਠੇ ਹੋ ਗਏ ਆ, ਅਤੇ ਮੱਤ ਕਿੰਨੀ ਕੁ ਹੈ? 2 ਸਾਲ ਦੇ ਨਿਆਣੇ ਤੋਂ ਵੀ ਘੱਟ ਮੱਤ। ਸੰਤ ਕਰਤਾਰ ਸਿੰਘ ਜੀ ਖਾਲਸਾ ਜੋੜ ਮੇਲਾ ਚੱਲ ਰਿਹਾ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ 28 ਜੂਨ ਦਾ ਦਿਨ ਹੈ, 26-27-28 ਦਾ ਜੋੜ ਮੇਲਾ ਹੁੰਦਾ ਸੀ ਮੈਥੇ, ਪ੍ਰਕਾਸ਼ ਹੋਇਆ ਪਹਿਲੇ ਦਿਨ ਢਾਡੀ ਜਥਾ, ਫਿਰ ਦੂਜੇ ਜਥੇ ਇਹ ਰਹਿਣ ਸਵਾਈ ਕੀਰਤਨ ਹੁੰਦਾ ਸੀ 27 ਨੂੰ, 28 ਨੂੰ ਫਿਰ ਭੋਗ ਪੈਣਾ, ਸਾਰੇ ਸਿੰਘ ਸ੍ਰੀ ਅੰਮ੍ਰਿਤਸਰ ਤੋਂ ਅਸੀਂ ਜਾ ਕੇ ਮੈਂ ਲੈ ਕੇ ਆਉਂਦਾ ਮਿੰਨੀ ਬੱਸ ਦੇ ਵਿੱਚ, ਕਾਫੀ ਵੱਡਾ ਰਹਿਣ ਸਵਾਈ ਸਮਾਗਮ ਸੀ। ਰਹਿਣ ਸਭਾਈ ਸਮਾਗਮ ਹੋਇਆ ਤੇ 12 ਵਜੇ ਰਾਤ ਦੇ ਸੰਤ ਕਹਿੰਦੇ ਯਾਰ ਥੱਕ ਗਏ ਆ, ਕੱਲ ਦੇ ਤੁਰੇ ਫਿਰਦੇ ਆ, ਚੱਲ ਥੋੜਾ ਜਿਹਾ ਆਰਾਮ ਕਰ ਲਈਏ। ਲੰਗਰ ਸੀ ਪਰੇ, ਲੰਗਰ ਦੇ ਉੱਤੇ ਜਾ ਕੇ ਇੱਕ ਮੰਜੇ ਦੇ ਉੱਤੇ ਲੇਟ ਗਏ। ਐ ਅਸੀਂ ਫੜੇ ਖੜੇ ਪਰੇ ਗੱਲਾਂ ਕਰਦੇ ਆ, ਸੰਤ ਜਰਨੈਲ ਸਿੰਘ ਜੀ ਉਹ ਪਰੇ ਲਾਗੇ ਖੜੇ ਆ, ਸਾਰੇ 25-30 ਸਿੰਘ ਐ ਖੜੇ ਆ ਅਸੀਂ, ਵੀ ਥੋੜੀ ਦੇਰ ਲੇਟ ਰਹਿਣ ਦਿਓ, ਆਰਾਮ ਕਰ ਲੈਣ ਦਿਓ। ਅਸੀਂ ਹਲੇ ਬੇਧਿਆਨੇ ਜੇ ਸੀ, ਇੱਕਦਮ ਹੀ ਮੰਜਾ ਉਲਟ ਗਿਆ ਸੰਤਾਂ ਦਾ। ਸੰਤ ਥੋੜੇ ਐਕਟਿਵ ਜ਼ਿਆਦਾ ਸੀ, ਸੰਤਾਂ ਨੇ ਇੱਕਦਮ ਛਾਲ ਮਾਰਤੀ, ਖੜੇ ਹੋ ਗਏ, ਭੱਜੋ ਓਏ ਭੱਜੋ, ਚਲੋ ਜਲਦੀ ਕਰੋ। ਮੈਂ ਕਿਹਾ ਸਾਨੂੰ ਇਹ ਨਾ ਸਮਝ ਲੱਗ ਵੀ ਹੋ ਕੀ ਗਿਆ ਇਹ। ਮੈਨੂੰ ਕਹਿੰਦੇ ਗੜਬਾ, ਮੈਂ ਕਿਹਾ ਲਿਆ ਜੀ ਪਿੱਛੇ ਹੀ, ਮੈਂ ਗੜਬਾ ਲੈ ਕੇ ਚਲੇ ਗਿਆ। ਪੈਰ ਧੁਆ, ਹੱਥ ਧੁਆ, ਕੁਰਲੀ ਕੀਤੀ, ਜਾ ਕੇ ਸਿੰਘਾਂ ਨੂੰ ਕਹਿੰਦੇ ਸੀ ਆਪਣਾ ਕੀਰਤਨ ਕਰੀ ਜਾਓ, ਮੈਂ ਸੁੱਖ ਆਸਣ ਕਰ ਲੂੰਗਾ। 12-1 ਵੱਜ ਗਿਆ ਰਾਤ ਦਾ, ਸੁੱਖ ਆਸਣ ਕਰਤਾ। ਕਹਿੰਦੇ ਸਿੰਘੋ ਮਾਫ਼ ਕਰ ਦਿਓ, ਅਸੀਂ ਦੂਜਾ ਸਰੂਪ ਲਿਆ ਕੇ ਪ੍ਰਕਾਸ਼ ਕਰਦੇ। ਕੋਈ ਗੱਲ ਹੋ ਗਈ ਕਹਿੰਦੇ, ਜਦ ਦੂਜਾ ਸਰੂਪ ਲਿਆ ਕੇ ਪ੍ਰਕਾਸ਼ ਕੀਤਾ, ਕੀਰਤਨ ਹੁੰਦਾ ਰਿਹਾ, ਲਿਆ ਕੇ ਪ੍ਰਕਾਸ਼ ਕਰਤਾ। ਕੁਝ ਦੇਰ ਲਈ ਤਾਂ ਬਹਿਣਾ ਖੜਨਾ ਹੀ ਸੀ, ਫਿਰ ਜੋ ਉੱਧਰ ਫਿਰ ਜਾ ਕੇ ਆਰਾਮ ਕਰਨ ਲੱਗੇ ਸਨ ਜਰਨੈਲ ਸਿੰਘ ਜੀ। ਕਹਿੰਦੇ ਮਹਾਰਾਜ, ਨਾਲੇ ਕਹਿੰਦੇ 20ਵੀਂ ਸਦੀ ਦਾ ਜਰਨੈਲ ਆ, ਨਾਲੇ ਹੁਣ ਉਹਦੀ ਗੱਲ ਨਹੀਂ ਸੱਚੀ ਮੰਨਦੇ, ਇਹ ਤਾਂ ਉਹਨਾਂ ਨੇ ਹੀ ਪੁੱਛੀ। ਕਹਿੰਦੇ ਵੀ ਗੱਲ ਦੱਸੋ ਕੀ ਹੋਈ ਹੈ, ਇਹ ਤੁਸੀਂ ਇੱਕਦਮ ਮੰਜਾ ਉਲਟਿਆ ਤੁਹਾਡਾ, ਉੱਠ ਕੇ ਤੁਸੀਂ ਭੱਜੇ ਹੋ। ਕਹਿੰਦੇ ਜਰਨੈਲ ਸਾਹਿਬ, ਬਾਪੂ ਆ ਗਿਆ, 10ਵੇਂ ਪਾਤਸ਼ਾਹ ਦੀ ਗੱਲ ਕਰਦੇ। ਕਹਿੰਦੇ ਬਾਪੂ ਆਏ, ਆ ਕੇ ਮੇਰਾ ਕੰਨ ਨੂੰ ਐਂ ਮਰੋੜਾ ਦੇ ਕੇ ਕਹਿੰਦੇ, ਬੱਚੂ ਸਾਡੀ ਕੋਈ ਕਮਾਈ ਨਹੀਂ, ਆ ਤੂੰ ਜਿਹੜਾ ਇੱਥੇ ਆ ਕੇ ਪੈ ਗਿਆ, ਸਾਡਾ ਸੁਖਾਸਨ ਕਿਹਨੇ ਕਰਨਾ ਹੈ? ਰਾ ਕੱਲ ਦਾ ਤੁਸੀਂ ਪ੍ਰਕਾਸ਼ ਕੀਤਾ ਸਾਨੂੰ, ਤੁਹਾਨੂੰ ਭੁੱਲ ਗਿਆ? ਸਾਡੀ ਕੋਈ ਕਮਾਈ ਨਹੀਂ, ਪ੍ਰਤੱਖ ਗੁਰੂ ਨਿਸਤਾਰੇ ਨਹੀਂ ਕਹਿੰਦੇ ਤੁਸੀਂ? ਕਹਿੰਦੇ ਨਾਲ ਮੇਰਾ ਮੰਜਾ ਉਲਟਾ ਤਾ, ਹਲੇ ਤਾਂ ਤੁਸੀਂ ਕਦੇ ਦੇਖਿਆ ਨਹੀਂ। ਕਹਿੰਦਾ ਤੁਹਾਨੂੰ ਊਂ ਨਹੀਂ ਕਹਿੰਦੇ ਵੀ ਇਹ ਬਿਨਾਂ ਹੱਡੀ ਦੇ ਕੀੜੇ ਆ, ਊਂ ਮਸਲੇ ਜਾਣੇ ਆ, ਤੁਹਾਨੂੰ ਨਹੀਂ ਕੁਛ ਕਹਿੰਦੇ ਆ। ਇਹ ਤਾਂ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੂੰ ਖੜਕਾਉਂਦੇ ਆ, ਹਲੇ ਸਾਨੂੰ ਨਹੀਂ ਕੁਛ ਕਹਿੰਦੇ। ਕਹਿੰਦੇ ਕੋਈ ਨਹੀਂ, ਐਵੇਂ ਰੋਣ ਲੱਗ ਜੂਗਾ ਕੋਈ ਫਾਇਦਾ? ਜਿਹੜੇ ਤਕੜੇ ਸਿੰਘ ਨੇ ਉਹਨਾਂ ਨੂੰ ਖੜਕਾਟਾ ਚੜ੍ਹਦਾ ਚੰਗਾ। ਬਹੁਤ ਸਖ਼ਤ ਕੰਮ ਆ ਬਾਈ, ਬਹੁਤ ਸਖ਼ਤ ਆ, ਬੜਾ ਡਰ ਲੱਗਦਾ। ਮਹਾਰਾਜ ਜੀ ਤਾਂ ਇਹਨਾਂ ਨੂੰ ਤਾਂ ਅਣਜਾਣ ਜਾਣ ਕੇ ਕਿਸੇ ਨੂੰ ਕੁਛ ਕਹਿੰਦੇ ਹੀ ਨਹੀਂ ਗੇ। ਕਹਿੰਦੇ ਕੋਈ ਨਹੀਂ, ਕਲਜੁਗੀ ਜੀਵ ਨੇ। ਕਹਿੰਦੇ ਜੇ ਕੰਨ ਪੱਟਿਆ ਨਾ ਮੈਨੂੰ, ਕਹਿੰਦੇ ਸਾਡੀ ਕੋਈ ਕਮਾਈ ਨਹੀਂ, ਕਹਿੰਦੇ ਫਿਰ ਤਾਂ ਮੇਰਾ ਮੰਜਾ ਉਲਟਾਇਆ, ਫਿਰ ਭੱਜ ਕੇ ਜਾ ਕੇ। ਕਹਿੰਦੇ ਹੁਣ ਜੇ ਮੈਨੂੰ ਨਹੀਂ ਇੰਨੀ ਸਜ਼ਾ ਦੇਣਗੇ, ਫਿਰ ਉਹਨੂੰ ਸਮਝ ਕਿਵੇਂ ਲੱਗੂਗੀ? ਪ੍ਰਤੱਖ ਗੁਰੂ ਨਿਸਤਾਰੇ ਕਿਵੇਂ ਪਤਾ ਲੱਗੇਗਾ? ਪਹਿਲਾਂ ਇੱਕ ਪ੍ਰਮਾਣ ਦੇਤਾ ਤੁਹਾਨੂੰ ਵੀ ਸਾਰੇ ਅੱਖਰ ਸੋਨੇ ਵਾਂਗੂ ਲਿਸ਼ਕਦੇ ਆ। ਮੇਰੇ ਦੇਖਣ ਦੀ ਗੱਲ, ਮੇਰੇ ਹੁੰਦਿਆਂ ਦੀ ਐਂ ਕੋਲ ਬੈਠ ਕੇ ਦੇਖਿਆ। ਹੁਣ ਤੁਸੀਂ ਕਹਿੰਦੇ ਹੋ ਹੀ ਨਹੀਂ ਸਕਦਾ, ਇਹ ਝੂਠ ਹੈ। ਨਹੀਂ ਨਹੀਂ, ਪ੍ਰਤੱਖ ਔਰ ਸੰਤ ਕਰਤਾਰ ਸਿੰਘ ਦਾ ਕੌਤਕ ਵੀ ਪ੍ਰਤੱਖ ਹੀ ਮੇਰੇ ਸਾਹਮਣੇ ਹੋਇਆ। ਸੰਤ ਜਰਨੈਲ ਸਿੰਘ ਹੱਸਦੇ ਸੀ, ਕਹਿੰਦੇ ਮਹਾਰਾਜ ਜੀ ਬਾਕੀ ਤਾਂ ਚਲੋ ਗੱਲਾਂ ਛੱਡੋ, ਜਦ ਇਹ ਹੱਥ ਲਾ ਕੇ ਕੰਨ ਨੂੰ ਮੁਰੜਾ ਦਿੱਤਾ, ਕਰੰਟ ਜਿਹਾ ਤਾਂ ਵੱਜਿਆ ਹੋਣਾ। ਕਹਿੰਦੇ ਉਹ ਤਾਂ ਜਰਨੈਲ ਸਿੰਘ ਝਰਨਾਟਾਂ ਛੇੜਦੀਆਂ, ਬਸ ਕੁਛ ਨਾ ਕੁਛ। ਕਹਿੰਦੇ ਰੋਮ ਰੋਮ ਜਾਪ ਹੋਰ ਵੱਧ ਗਿਆ ਮੇਰਾ ਤਾਂ, ਬਖਸ਼ਿਸ਼ ਹੋ ਗਈ ਬੜੀ। ਕਹਿੰਦੇ ਪਰ ਕਹਿੰਦੇ ਇਹ ਚੀਜ਼ ਹੈ ਵੀ ਇਹ ਸਾਨੂੰ ਸਾਰੇ ਜਥੇ ਨੂੰ ਸਿੱਖਿਆ ਦਿੱਤੀ ਹੈ ਵੀ ਅਣਗਹਿਲੀ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ। ਬਹੁਤ ਚੀਜ਼ਾਂ ਸਾਡੇ ਕੋਲ, ਨਨਕਾਣਾ ਸਾਹਿਬ ਹੈੱਡ ਗ੍ਰੰਥੀ ਹੁੰਦਾ, ਬਹੁਤ ਪੁਰਾਣੀ ਗੱਲ ਦੱਸਦਾ, ਜਦੋਂ ਵਾਲੇ 47 ਦੇ ਬਣ ਤੋਂ ਪਹਿਲਾਂ ਹੈੱਡ ਗ੍ਰੰਥੀ ਸਾਹਿਬ ਨੇ ਇਹ ਗੱਲ ਸੰਤਾਂ ਨੂੰ ਦੱਸੀ ਸੀ, ਉਹ ਫਿਰ ਲਿਖੀ ਵੀ ਹੋਈ ਹੈ। ਕਹਿੰਦੇ ਮੈਂ ਰਾਤ ਨੂੰ ਸੁਖਾਸਨ ਕਰਕੇ ਆ ਕੇ ਪੈ ਗਿਆ, 16 ਪੜ੍ਹਿਆ, ਇੱਕਦਮ ਤਰਵਕ ਕੇ ਉੱਠ ਖੜਿਆ ਕਰਾਂ, ਫਿਰ ਬੈਠਾ ਹੋ ਜਾਂ, ਫਿਰ ਪੈ ਜਾਂ, ਫਿਰ ਬੈਠਾ ਹੋ ਜਾਂ। ਕਹਿੰਦੇ ਮੈਨੂੰ ਇੱਕਦਮ ਕੋਈ ਠਾਲ ਦਿਆ ਕਰੇ। ਗ੍ਰੰਥੀ ਦੇ ਭਾਵਨਾ ਜ਼ਿਆਦਾ ਸੀ, ਅਨੁਭਵ ਹੋ ਗਿਆ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੈ। ਵਾਪਸ ਗਿਆ, ਅਰਦਾਸ ਕੀਤੀ, ਸੁਖਾਸਨ ਦੇ ਰੁਮਾਲੇ ਖੋਲ੍ਹ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਧਿਆਨ ਨਾਲ ਦੇਖੇ ਤੇ ਇੱਕ ਪੱਤਰਾਂ ਵਿੱਚ ਮੁੜਿਆ ਹੋਇਆ ਸੀ, ਆਖੋ ਸਤਨਾਮ, ਤੇ ਉਹ ਪੱਤਰਾ ਸਿੱਧਾ ਕਰਕੇ 16 ਪੜ੍ਹ ਕੇ ਮਾਫ਼ੀ ਮੰਗੀ, ਅਰਦਾਸ ਕੀਤੀ। ਉਸ ਵਕਤ ਆ ਕੇ ਕਹਿੰਦੇ ਸੁੱਤਾ, ਫਿਰ ਆਰਾਮ ਨਾਲ ਨੀਂਦ ਆ ਗਈ। ਇੰਨੀਆਂ ਬੇਅਦਬੀਆਂ ਕਰਕੇ, ਇੰਨਾ ਕੁਛ ਕਰਕੇ ਕਿਵੇਂ ਨੀਂਦ ਆਊ ਬਈ ਕਿਸੇ ਨੂੰ? ਇੱਕ ਚੀਜ਼ ਹੁੰਦੀ ਇਹ ਐਂ ਹੁੰਦਾ ਵੀ ਕਈ ਵਾਰ ਨਾ ਅਸੀਂ ਇੱਥੇ ਤਾਂ ਪਤਾ ਰੈੱਡ ਲਾਈਟ ਕਿੰਨੀਆਂ ਕੁ ਤੁਹਾਡੇ ਹੋਣਗੀਆਂ, ਪਟਿਆਲੇ ਅਸੀਂ ਇਹ ਕਹਿੰਦੇ ਨੇ ਵੀ ਯਾਰ ਰੈੱਡ ਲਾਈਟ ਆ ਨਾ, ਖੜ੍ਹਨਾ ਹੀ ਪੈਂਦਾ, ਵੱਡਿਆਂ ਸ਼ਹਿਰਾਂ 'ਚ ਤਾਂ ਕਈ ਵਾਰ ਦੋ ਦੋ ਮਿੰਟ ਦੀ ਰੈੱਡ ਲਾਈਟ ਹੁੰਦੀ ਹੈ, ਆ ਦਿੱਲੀ ਦੇ ਵਿੱਚ, ਲੁਧਿਆਣੇ ਵਿੱਚ, ਜਲੰਧਰ ਵਿੱਚ ਦੋ ਮਿੰਟਾਂ ਵੇਟ ਖੜ੍ਹੇ ਜਾਓ, 120 ਮਿੰਟ ਜਾ ਕੇ ਖੁੱਲ੍ਹਣੀ ਆ, ਖੜ੍ਹੇ ਮਜ਼ਬੂਰੀ ਆ ਹੁਣ। ਪਰ ਜਦੋਂ ਹਰੀ ਹੋ ਜਾਂਦੀ ਫਿਰ ਆਪਾਂ ਲੰਘ ਜਾਂਦੇ। ਉਹ ਗੁਰਮੁਖੋ ਹਲੇ ਰੈੱਡ ਲਾਈਟ ਆ ਬਾਪੂ ਦੀ, ਬੈਠਾ ਤਾਂ ਬਹੁਤ ਕੁਛ ਆ, ਬਹੁਤ ਸਿੰਘ ਬੈਠੇ ਨੇ ਜਿਹੜੇ ਐਂ ਮਲ ਦੇਣ, ਸਭ ਫੜ ਕੇ ਹੀ ਮਲ ਦੇਣ, ਪਰ ਰੈੱਡ ਲਾਈਟ ਹੈ। ਮਹਾਰਾਜ ਕਹਿੰਦੇ ਨਹੀਂ ਕਰਨਾ, ਮਹਾਰਾਜ ਹੁਣ ਤਾਂ ਆਗਿਆ ਦੇ ਦਿਓ, ਕਹਿੰਦੇ ਨਹੀਂ ਕਰਨਾ। ਜਿਸ ਦਿਨ ਪਰਮਿਸ਼ਨ ਮਿਲੀ ਆ ਨਾ, ਜਿਸ ਦਿਨ ਮਿਲ ਗਈ ਕਿਤੇ, ਮੈਨੂੰ ਉਮੀਦ ਆ ਛੇਤੀ ਮਿਲ ਜੂਗੀ ਇਹ। ਤੁਸੀਂ ਡਿੱਗਦੇ ਦੇਖਿਓ ਕਿਵੇਂ ਡਿੱਗਦੇ ਸਾਰੇ, ਫਿਰ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਣ ਨੂੰ 239 ਵਰੇ ਲੱਗੇ ਨੇ, ਆਪ ਸ਼ਬਦਾ ਅਵਤਾਰ ਨਿਰੰਕਾਰ ਜੀ ਆਪ ਨੇ। ਤੀਨ ਰੂਪ ਹੈ ਮੋਹਿ ਕੇ ਸੁਣੋ ਆਨੰਦ ਚਿੱਤ ਲਾਏ, ਨਿਰਗੁਣ ਸਰਗੁਣ ਸ਼ਬਦ। ਨਿਰਗੁਣ ਸਰੂਪ ਹੈ ਜੋ ਵਿਆਪਕ ਹੈ, ਸਰਗੁਣ ਜੋ ਦਸਾਂ ਰੂਪਾਂ ਨੇ ਧਾਰਨ ਕੀਤੇ ਨੇ। ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ, ਉਹੀ ਅਕਾਲ ਪੁਰਖ ਜੀ ਨੇ, ਸਭ ਕੁਛ ਹੈ। ਬਸ ਇੱਕ ਵਿਸ਼ਵਾਸ ਆਪਣੇ ਅੰਦਰੋਂ ਪਹਿਲਾਂ ਹੀ ਖਤਮ ਸੀ ਤੇ ਉਹ ਖਤਮ ਕਰਨ ਵਾਲੇ ਕਰੀ ਵੀ ਜਾ ਰਹੇ। ਸਾਡੀ ਕੌਮ ਇੱਕਦਮ ਮਗਰ ਲੱਗ ਜਾਂਦੀ ਸਾਰਿਆਂ ਦੇ, ਕੋਈ ਗੱਲ ਕਹਿ ਦੋ ਅੱਜ ਹੀ ਮਗਰ ਲੱਗ ਜਾਂਦੀ। ਚੰਗਿਆਂ ਦੇ ਮਗਰ ਕਦੇ ਵੀ ਲੱਗਦੇ, ਜੇ ਅਸੀਂ ਚੰਗੀ ਗੱਲ ਕਹਿੰਦੇ ਹਾਂ ਸਾਨੂੰ ਕਹਿਣਗੇ ਇਹ ਝੂਠ ਕਹਿੰਦਾ, ਤੇ ਜਿਹੜਾ ਗਲਤ ਗੱਲ ਕਹੂ ਉਹਨੂੰ ਕਹਿੰਦੇ ਇਹ ਸੱਚ ਕਹਿੰਦਾ। ਨਹੀਂ, ਅਸੀਂ ਕੌਮ ਦੇ ਸੱਚੇ ਸੇਵਕ ਹਾਂ, ਸੱਚੇ ਸਿਪਾਹੀ ਹਾਂ। ਤੁਹਾਨੂੰ ਮੇਰੇ ਬਾਰੇ ਕੀ ਪਤਾ, ਅਸੀਂ ਕਿੰਨੀ ਸੇਵਾ ਕੀਤੀ ਕੌਮ ਦੀ। 44ਵਾਂ ਸਾਲ ਹੁਣ ਮੈਨੂੰ ਚੱਲਦਾ, ਸੰਤ ਕਰਤਾਰ ਸਿੰਘ ਵਾਲੇ ਥੋੜ੍ਹੀ ਸੇਵਾ ਕੀਤੀ ਮੈਂ, ਸੰਜ ਨੈਲ ਸਿੰਘ ਵਾਲੇ ਥੋੜ੍ਹੀ ਸੇਵਾ ਕੀਤੀ ਹੈ। ਉਦੋਂ ਬਾਅਦ ਮੈਂ 10 ਸਾਲ ਟਕਸਾਲ ਵਿੱਚ ਅਤੇ 25 ਸਾਲ ਸ਼੍ਰੋਮਣੀ ਕਮੇਟੀ 'ਚ ਰਹਿ ਕੇ ਮੈਂ ਸੇਵਾ ਕੀਤੀ ਹੈ। ਉਦੋਂ ਮੈਂ 95 ਵਿੱਚ ਸ਼੍ਰੋਮਣੀ ਕਮੇਟੀ ਛੱਡੀ, 2004 ਤੱਕ ਫਿਰ ਲੱਗਿਆ ਰਿਹਾ, ਫਿਰ 14 ਸਾਲ ਮੈਂ ਵਿਦੇਸ਼ਾਂ ਵਿੱਚ ਪ੍ਰਚਾਰ ਕੀਤਾ ਜਾ ਕੇ, ਇਸ ਗੱਲ ਨੂੰ ਲੈ ਕੇ ਕਿ ਸਿੱਖੀ ਦਾ ਪ੍ਰਚਾਰ ਵਧੇ। ਪਰ ਸਮਾਂ ਸਾਧ ਸੰਗਤ ਐਸਾ ਆ ਗਿਆ, ਲੋਕਾਂ ਦੀ ਮੱਤ ਮਾਰੀ ਗਈ ਔਰ ਸੰਸਾਰ ਦੇ ਅੰਦਰ ਗਲਤ ਪ੍ਰਚਾਰ ਇੰਨਾ ਸ਼ੁਰੂ ਹੋ ਗਿਆ। ਇੱਕ ਵਾਰ ਤੇ ਮੈਨੂੰ ਵੀ ਭਰਮ ਪੈ ਗਿਆ ਸੀ ਪਟਿਆਲੇ। ਮੈਂ ਜਦੋਂ ਕਥਾ ਕਰਕੇ ਬਾਹਰ ਨਿਕਲਿਆ, ਸ਼ਾਮ ਦੀ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ, ਇਹ ਗਿਆਨੀ ਜੀ ਤੁਸੀਂ ਕਿਉਂ ਕਹਿੰਦੇ ਹੋ ਕੱਤਕ ਦੀ ਪੂਰਨਮਾਸੀ ਨੂੰ ਅਵਤਾਰ ਹੋਇਆ, ਵਿਸਾਖ ਕਿਉਂ ਨਹੀਂ ਕਹਿੰਦੇ? ਉਹ ਬੰਦਾ ਵਿਦਵਾਨ ਸੀ ਕੋਈ, ਕਹਿੰਦਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਮੂਲ ਮੰਤਰ ਗੁਰਪ੍ਰਸਾਦ ਤੱਕ, ਨਾਨਕ ਖੋਸੀ ਵੀ ਸਾਜ ਤੱਕ ਨਹੀਂ? ਮੈਂ ਵੀ ਇੱਕ ਵਾਰੀ ਦਿਮਾਗ ਜਿਹਾ ਖਰਾਬ ਹੋ ਜਾਂਦਾ ਬੰਦੇ ਦਾ, ਵੀ ਇਹ ਸਾਰੇ ਹੀ ਕਹੀ ਜਾਂਦੇ ਨੇ ਇਹਦੇ। ਉਹ ਮਹਾਰਾਜ ਨੇ 106ਵਾਂ ਚਲਿੱਤਰ ਲਿਖਿਆ 10ਵੇਂ ਦੇ ਵਿੱਚ, ਕਹਿੰਦੇ ਇੱਕ ਬੰਦਾ ਗਰੀਬ ਸੀ, ਉਹਨੇ ਸੋਚਿਆ ਲੇਲਾ ਮੰਡੀ 'ਚ ਵੇਚ ਕੇ ਅਤੇ ਮੈਂ ਉੱਥੋਂ 4 ਪੈਸੇ ਮਿਲਣਗੇ, 10-20 ਰੁਪਏ ਦਾ ਮੇਰਾ ਸੌਦਾ ਪਤਾ। ਉਹ 20 ਰੁਪਏ ਬੜੇ ਹੁੰਦੇ ਸੀ ਉਦੋਂ। ਕਹਿੰਦੇ ਉਹ ਜਦੋਂ ਸੌਦਾ ਵੇਚਣ ਲਈ ਉਹਨੇ ਸਕੀਮ ਬਣਾਈ, 4 ਬੰਦੇ ਉੱਥੇ ਮਨ ਚਲੇ ਜੇ ਠੱਗ ਜੇ ਸੀਗੇ, ਉਹ ਦੇਖਿਆ ਉਹ ਮੰਡੀ ਅੱਜ ਡੰਗਰਾਂ ਦੀ ਅਤੇ ਇਹ ਲੇਲਾ ਲੈ ਕੇ ਚੱਲਿਆ। ਆਪਾਂ ਇਹਦਾ ਲੇਲਾ ਖੋਹੀਏ ਕਿਸੇ ਤਰੀਕੇ ਨਾਲ। ਉਹਨਾਂ ਸਕੀਮ ਬਣਾ ਲਈ, ਇੱਕ ਇੱਥੇ ਖੜ ਗਿਆ, ਇੱਕ ਉਹ ਮੋੜ 'ਤੇ ਖੜ ਗਿਆ, ਇੱਕ ਅੱਗੇ ਜਾ ਕੇ ਖੜ ਗਿਆ, ਇੱਕ ਡੰਗਰਾਂ ਵਾਲੀ ਮੰਡੀ ਦੇ ਕੋਲ ਖੜ ਗਿਆ। ਪਹਿਲੇ ਨੇ ਕਿਹਾ, ਦਿਮਾਗ ਦੇ ਵਿੱਚ ਇੱਕ ਜਿਵੇਂ ਲੱਕੜ ਵਿੱਚ ਇੱਕ ਨਾ ਤੇੜ ਜਿਹੀ ਹੁੰਦੀ, ਫਿਰ ਛੈਣੀ ਫਸ ਹੀ ਜਾਂਦੀ ਉਹਦੇ 'ਚ। ਪਹਿਲੇ ਬੰਦੇ ਨੇ ਕਿਹਾ, ਇਹ ਕੁੱਤਾ ਕਿੱਥੇ ਲੈ ਕੇ ਚੱਲਿਆ? ਤੇੜ ਪੈ ਗਈ, ਇੱਕ ਤੇੜ। ਕਹਿੰਦਾ ਨਹੀਂ ਨਹੀਂ ਇਹ ਤਾਂ ਲੇਲਾ, ਅੱਛਾ ਇਹਦਾ ਇੰਨੇ ਕੰਮ ਸੀ, ਅੱਗੇ ਮੋੜ 'ਤੇ ਜਿਹੜਾ ਖੜਾ ਸੀ, ਅੱਛਾ ਅੱਜ ਮੰਡੀ ਆ, ਅੱਛਾ ਅੱਛਾ, ਪਰ ਕੁੱਤਿਆਂ ਦੀ ਤਾਂ ਮੰਡੀ ਲੱਗਦੀ ਨਹੀਂ, ਤੂੰ ਕੁੱਤਾ ਕਿੱਥੇ ਲੈ ਕੇ ਚੱਲਿਆ? ਅੱਗੇ ਤੀਜੇ ਨੇ ਕਿਹਾ, ਇਹ ਕੁੱਤੇ ਥੋੜ੍ਹੀ ਵਿਕਦੇ ਉੱਥੇ, ਲੇਲੇ ਵਿਕਦੇ ਆ। ਚੌਥਾ ਫਿਰ ਮੰਡੀ ਦੇ ਲਾਗੇ ਖੜਾ ਸੀ, ਕਹਿੰਦੇ ਓਏ ਸਿੱਟੇ ਨੂੰ ਪਰੇ, ਕੁੱਤਾ ਲੈ ਕੇ ਆਉਂਦਾ ਇੱਥੇ, ਇੱਥੇ ਲੇਲੇ ਵਿਕਦੇ ਆ। ਉਹ ਬੰਦਾ ਵਿਚਾਰਾ ਇੰਨਾ ਭਰਮ ਗਿਆ, ਉਹਨੇ ਉਹ ਲੇਲਾ ਸੁੱਟਤਾ, ਠੱਗਾਂ ਨੇ ਚੁੱਕਿਆ, ਮਾਰਿਆ, ਬਣਾਇਆ, ਖਾਇਆ, ਕਹਿੰਦੇ ਲਾ ਵੀ ਠੱਗ ਲਿਆ ਲੈ। ਏਦਾਂ ਲੋਕ ਸਾਨੂੰ ਕਰਦੇ ਆ, ਇੱਥੇ ਤੱਕ ਨਹੀਂ ਕਹਿੰਦੇ ਇਹ ਤਾਂ। ਆਹ ਮੈਨੂੰ ਇੰਨੀ ਪਰੇਸ਼ਾਨੀ ਹੋਈ, ਮੈਂ ਫਿਰ ਕਿਸੇ ਬਹੁਤ ਬੰਦਗੀ ਵਾਲੇ ਗੁਰਮੁਖ ਕੋਲ ਗਿਆ। ਮੈਂ ਯਾਰ ਮੇਰਾ ਅਜੇ ਦਿਮਾਗ ਘੁੰਮ ਗਿਆ ਵੀ ਤੂੰ ਮੈਨੂੰ ਇਹ ਸਹੀ ਨਿਰਣਾ ਲੈ ਕੇ ਦੇ ਮਹਾਰਾਜ ਜੀ ਤੂੰ। ਕਹਿੰਦੇ ਪੁੱਛ ਲੈਂਦੇ ਹਾਂ ਆਪਾਂ ਮਹਾਰਾਜ ਜੀ। ਜਦ ਮੈਂ ਬੇਨਤੀ ਕੀਤੀ, ਉਹ ਕਹਿੰਦੇ ਕੱਲ੍ਹ ਸਵੇਰੇ ਦੱਸੂੰਗਾ। ਕਹਿੰਦਾ ਮਹਾਰਾਜ ਜੀ ਨੇ ਪਹਿਲਾਂ ਤਾਂ ਮੈਨੂੰ ਵੈਸੇ ਉੱਥੇ ਹੀ ਦੱਸਤਾ ਸੀ ਇਹ ਕਥਾ ਦੇ ਵਿੱਚ ਹੀ ਸਕੈਚ ਦੇ ਨਾਲ ਪੂਰੀ ਤਲੀ ਦੇ ਉੱਤੇ ਨਾਨਕ ਹੋਸੀ ਵੀ ਸੱਚ ਲਿਖ ਕੇ ਇਹ ਕਾ ਲਾਤਾ ਸੀ ਉੱਥੇ। ਕਹਿੰਦੇ ਸਵੇਰੇ ਮਹਾਰਾਜ ਜੀ ਆਏ ਜਦੋਂ ਮੈਂ ਜਪਜੀ ਸਾਹਿਬ ਕਰ ਰਹੇ ਮਹਾਰਾਜ ਕਹਿੰਦੇ ਇੱਥੇ ਆ ਏਕ ਤਾਈਓ ਲਾਇਆ ਇੱਥੇ ਇਹ ਸੰਪੂਰਨ ਹੁੰਦਾ ਮੂਲ ਦਾ ਅਰਥ ਹੁੰਦਾ ਮੁੱਢ। ਅੱਗੇ ਮੈਂ ਫੇਰ ਏਕਾ ਲਾਇਆ ਮੈਂ ਕਮਲਾ ਨਹੀਂ ਵੀ ਮੈਂ ਪਹਿਲਾਂ ਏਕਾ ਲਾਵਾਂ ਕਹਿੰਦੇ ਮੈਂ ਏਕਾ ਅੱਗੇ ਦੂਆ ਵੀ ਲਾ ਸਕਦਾ ਸੀ ਨਹੀਂ ਇੱਕ ਉਹ ਪੂਰਾ ਮੂਲ ਮੰਤਰ ਹੈ ਅੱਗੇ ਇੱਕ ਪੌੜੀ ਸੰਪੂਰਨ ਹੁੰਦੀ ਹੈ। ਉਹ ਕਹਿੰਦੇ ਮਹਾਰਾਜ ਇਹ ਤਾਂ ਮੰਨਦੇ ਨਹੀਂ ਗੁਰੂ ਨਾਨਕ ਸਾਹਿਬ ਆਪ ਕਹਿੰਦੇ ਡੁੱਬਣਗੇ ਇਹ ਸਾਰੇ। ਦੂਜੀ ਗੱਲ ਜਿਹੜੀ ਕਹੀ ਵੀ ਮਹਾਰਾਜ ਜੀ ਚਲੋ ਤੁਹਾਨੂੰ ਤਾਂ ਪਤਾ ਹੀ ਤੁਹਾਡਾ ਅਵਤਾਰ ਵਿਸਾਖੀ ਹੋਇਆ ਕਿ ਜਾਂ ਕੱਤਕ। ਕਹਿੰਦੇ ਭਾਈ ਕੱਤਕ ਪੂਰਨਮਾਸੀ ਨੂੰ ਅਸੀਂ ਅਵਤਾਰ ਧਾਰਿਆ ਇਹ ਲੋਕ ਤੁਹਾਨੂੰ ਗੁੰਮਰਾਹ ਕਰ ਰਹੇ। ਸੋ ਬਹੁਤ ਸਾਰੇ ਲੋਕ ਬਹੁਤ ਗੱਲਾਂ ਵਿੱਚ ਤੁਹਾਨੂੰ ਗੁੰਮਰਾਹ ਕਰਦੇ ਨੇ। ਮੈਂ ਇਸ ਗੱਲ ਨੂੰ ਸਮਝਦਾ ਵੀ ਕੀ ਚੱਲ ਰਿਹਾ ਚੱਕਰ ਤੁਸੀਂ ਨਹੀਂ ਸਮਝ ਸਕਦੇ ਕਿਉਂ ਤੁਸੀਂ ਰਹੇ ਹੀ ਨਹੀਂ ਟਕਸਾਲ ਵਿੱਚ। ਤੁਹਾਨੂੰ ਇਹ ਹੀ ਨਹੀਂ ਪਤਾ ਇਹ ਗੇਮ ਖੇਡ ਕੀ ਰਹੇ ਨੇ। ਸਾਨੂੰ ਪਤਾ ਵੀ ਇਹ ਗੇਮ ਚੱਲ ਕੀ ਰਹੀ ਹੈ। ਹਰੇਕ ਗੱਲ ਵਿੱਚ ਜਦੋਂ ਕਿਸੇ ਗੱਲ ਵਿੱਚ ਦੁਵਿਧਾ ਪੈਦਾ ਕਰ ਦਿਓ ਨਾ ਉਹ ਗੱਲ ਸਿਰੇ ਨਹੀਂ ਲੱਗਦੀ। ਬਸ ਆਹ ਗੱਲ ਹੁੰਦੀ। ਇਸ ਕਰਕੇ ਸਾਧ ਸੰਗਤ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਚੌਰ ਸਾਹਿਬ ਕੀਤਾ ਸੰਗਤਾਂ ਨੇ ਮੋਢੇ ਲਾਏ ਖਡੂਰ ਸਾਹਿਬ ਆ ਕੇ ਰਾਤ ਰੁਕੇ ਉੱਥੇ ਦਾਤੂ ਨੇ ਜਿਹਨੇ ਲੱਤ ਮਾਰੀ ਸੀ ਤੁਹਾਨੂੰ ਪਤਾ ਹੋਣਾ ਗੁਰੂ ਅਮਰਦਾਸ ਜੀ ਨੇ ਲੱਤ ਮਾਰਤੀ ਸੀ ਬੱਖੀ 'ਚ। ਮਹਾਰਾਜ ਨੇ ਉੱਠ ਕੇ ਚਰਨ ਫੜ ਲਏ ਸੀ ਗੁਰੂ ਅੰਗਦ ਦੇਵ ਦੇ ਸਾਹਿਬਜ਼ਾਦਿਓ ਤੁਹਾਡੇ ਦਰਦ ਤਾਂ ਨਹੀਂ ਹੋਇਆ ਮੇਰਾ ਸਰੀਰ ਬੜਾ ਖੰਗਰ ਵਰਗਾ ਬੁੱਢਾ ਆਦਮੀ ਹੈ ਉਹ ਦਰਦ ਹੀ ਹੋਣ ਲੱਗ ਪਿਆ ਮੁੜ ਕੇ ਦਰਦ ਨਹੀਂ ਹਟਿਆ। ਕਹਿੰਦੇ ਮਹਾਰਾਜ ਦਰਦ ਹਟਾ ਦਿਓ। ਕਹਿੰਦੇ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਆਉਣਗੇ ਨਾ ਫਿਰ ਉਹ ਹੱਥ ਲਾਉਣਗੇ ਤੇਰੀ ਲੱਤ ਨੂੰ ਤਾਂ ਠੀਕ ਹੋਵੇਗੀ। ਤੁਸੀਂ ਕਹਿੰਦੇ ਮੇਰੀ ਕਿਹੜਾ ਲੱਤ ਭੰਨ ਲੂਗਾ ਉਹ ਲੱਤ ਭੰਨ ਕੇ ਤਾਂ ਕੰਮ ਮੁੱਕ ਜਾਂਦਾ ਪੱਟੀਆਂ ਪੁੱਟੀਆਂ ਕਰਕੇ ਉਹ ਤਾਂ ਫੌੜੀ ਫੌੜੀ ਲੈ ਲਾਂਗੇ ਪਰ ਜੇ ਲੱਤ ਵਿੱਚ ਛਿਆਟਕਾ ਚਲਾ ਦੇਣ ਨਾ ਬਾ ਫਿਰ ਦਰਦ ਬੰਦ ਹੀ ਨਹੀਂ ਹੁੰਦਾ। ਇਹ ਸਭ ਸਾਡੀਆਂ ਗਲਤੀਆਂ ਦੇ ਹੀ ਨਤੀਜੇ ਹੁੰਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ ਦਰਬਾਰ ਸਾਹਿਬ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਵੜਨ ਤੋਂ ਪਹਿਲਾਂ ਸਾਰਿਆਂ ਸਿੱਖਾਂ ਨੇ ਸਫਾਈ ਕੀਤੀ ਜਲ ਛਿੜਕਿਆ ਗੁਲਾਬ ਦੇ ਫੁੱਲ ਤਾਂ ਬਹੁਤ ਸਾਰੇ ਜਿਹੜੇ ਫੁੱਲ ਛਿੜਕੇ ਲਿਆ ਕੇ ਤਰ੍ਹਾਂ ਤਰ੍ਹਾਂ ਦੇ ਰਸਤੇ 'ਚ ਕਿਉੜਾ ਰੂਹ ਕਿਉੜਾ ਛਿੜਕਿਆ ਪੋਥੀਆਂ ਸੁਸ਼ੋਭਿਤ ਕੀਤੀਆਂ 68 ਘਾਟ 'ਤੇ ਜਿੱਥੇ ਦੁੱਖ ਭੰਜਨੀ ਬੇਰੀ ਦੇ ਖੱਬੇ ਪਾਸੇ ਇੱਕ ਸੰਗਮਰਮਰ ਦੀ ਪਾਲਕੀ ਬਣੀ ਉੱਥੇ ਸਾਰੀ ਰਾਤ ਕੀਰਤਨ ਹੋਇਆ ਸੀ। ਫਿਰ ਸ੍ਰੀ ਰਾਮਸਰ ਸਾਹਿਬ ਇਹ ਪੋਥੀਆਂ ਦੇ ਤੰਬੂ ਲਾ ਕੇ ਉਚਾਰਨ ਹੋਇਆ ਸਾਰਾ ਗੁਰੂ ਗ੍ਰੰਥ ਸਾਹਿਬ ਭਾਈ ਗੁਰੂ

0: ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਪਹਿਲੇ ਆਪੇ ਗਏ, ਮਹਾਰਾਜ ਨੇ ਕਿਹਾ ਹੁਕਮਨਾਮਾ ਆਪਾਂ ਕਹਿੰਦੇ ਆਵਾਜ਼ਾਂ ਲਓ, ਆਵਾਜ਼ਾਂ ਪ੍ਰਕਾਸ਼ ਕੀਤਾ। ਬਹੁਤ ਸੁੰਦਰ ਹੁਕਮਨਾਮਾ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸ੍ਰੀ ਮੁੱਖ ਵਾਕ ਸੁੰਦਰ ਆਏ, ਆਸਾ ਦੀ ਵਾਰ ਹੋਈ। ਗੁਰੂ ਸਾਹਿਬ ਨੇ ਸਾਨੂੰ ਜਿੱਥੇ ਬਾਣੀ ਦੀ ਦਾਤ ਬਖਸ਼ੀ, ਉੱਥੇ ਪੰਡਿਤ ਨੇ ਕਥਾ ਤੋਂ ਜਵਾਬ ਦਿੱਤਾ, ਤਾਂ ਕਥਾ ਦੀ ਦਾਤ ਵੀ ਸਿੱਖਾਂ ਨੂੰ ਦਿੱਤੀ। ਭਾਈ ਸੱਤੇ ਬਲਵੰਡੇ ਨੇ ਜਵਾਬ ਦਿੱਤਾ, ਕੀਰਤਨ ਤੋਂ ਸਿੱਖਾਂ ਨੂੰ ਕੀਰਤਨ ਦੀ ਦਾਤ ਵੀ ਦੇਤੀ। ਸਾਰੀਆਂ ਦਾਤਾਂ ਤੁਹਾਡੀ ਝੋਲੀ 'ਚ ਪਾਤੀਆਂ। ਉਹ ਗੁਰਸਿੱਖੋ, ਉਹ ਸਮਝੋ ਹਲੇ ਵੀ। ਸੰਤ ਗੁਰਬਚਨ ਸਿੰਘ ਜੀ ਖਾਲਸਾ ਨੇ ਇਹ ਬਚਨ ਕੀਤਾ, ਕਹਿੰਦੇ ਮੈਂ ਤਾਂ ਵੈਸੇ ਗੁਰੂ ਸਾਹਿਬ ਤੇ ਇੱਕ ਗੱਲੋਂ ਬਲਿਹਾਰ ਜਾਵਾਂ, ਕਹਿੰਦੇ ਕਲਯੁਗੀ ਜੀਵ ਇੰਨੇ ਭੈੜੇ ਆ, ਬਾਣੀ ਵੱਲ ਤਾਂ ਦੇਖਦੇ ਹੀ ਨਹੀਂ, ਪੜ੍ਹਦੇ ਹੀ ਨਹੀਂ। ਸਭ ਠੀਕ ਹੈ ਪਰ ਮਹਾਰਾਜ ਵੀ ਬੜੇ ਬੇਅੰਤ ਆ। ਕਹਿੰਦੇ ਜੇ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਦੋ ਟਾਈਮ ਕੇਵਲ ਮੱਥਾ ਵੀ ਟੇਕ ਲੂ, ਉਹਦੀ ਵੀ ਮੁਕਤੀ ਹੋ ਜਾਊਗੀ। ਆਖੋ ਸਤਨਾਮ ਸ਼੍ਰੀ। ਕਹਿੰਦੇ ਚਲੋ ਜੇ ਕੋਈ ਇੱਕ ਟਾਈਮ ਵੀ ਮੱਥਾ ਟੇਕ ਲੂਗਾ ਉਹਦੀ ਵੀ ਮੁਕਤੀ ਹੋ ਜਾਊਗੀ। ਇੰਨਾ ਵੱਡਾ ਸਰੂਪ ਬਣਾਤਾ ਤੁਹਾਡੇ। ਤਾਂ ਮਨ ਆਪਣੇ ਬੇਈਮਾਨ ਬਹੁਤ ਹੈ, ਮਾਇਆ 'ਚ ਫਸੇ ਹੋਏ ਨੇ, ਪਾਠ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ। ਉਹ ਇੱਕ ਚੀਜ਼ ਮੈਂ ਦੇਖੀ ਹੈ, ਕਰਜ਼ਾ ਬਹੁਤ ਹੈ, ਸਿਰ ਸਿੱਟ ਕੇ ਬੈਠੇ ਰਹਿੰਦੇ ਆ, ਦੁਖੀ ਬੜੇ ਹੈ, ਐਂ ਸਾਰਾ ਦਿਨ ਬਿਠਾ ਲਓ ਇੱਦਾਂ, ਜਿਵੇਂ ਕੋਈ ਮਰਿਆ ਹੁੰਦਾ ਇੱਦਾਂ ਬੈਠੇ ਰਹਿਣਗੇ। ਜੇ ਕੋਈ ਪਾਠ ਕਰ ਲਓ ਉਹ ਨਹੀਂ ਕਰਨਾ, ਪਾਠ ਕਰ ਲਓ ਗੁਰਮੁਖੋ, ਇੱਕ ਕੋਈ ਨਿਯਮ ਰੱਖ ਲਓ। ਮੈਂ ਨਹੀਂ ਕਹਿੰਦਾ ਵੀ ਆਹ ਬ੍ਰਹਮ ਕਵਚੀ ਕਰੋ, ਆਹ ਕਰੋ, ਆਹ ਕਹਿੰਦਾ ਜਿੱਥੇ ਮਨ ਮੰਨਦਾ 25 ਜਪਜੀ ਸਾਹਿਬ ਕਰ ਲਓ, 5 ਕਰ ਲਓ, 2 ਕਰ ਲਓ। ਇੱਕ ਸਿੰਘ ਦਾ ਮੈਨੂੰ ਕੱਲ੍ਹ ਫੋਨ ਆਇਆ, ਰੈਕੋਟ ਵੱਲ ਰਹਿੰਦਾ, ਕਹਿੰਦਾ ਤੁਸੀਂ ਕਿਹਾ ਸੀ ਵੀ ਇੱਕ ਜਪਜੀ ਸਾਹਿਬ ਸੁਣ ਕੇ ਕਰਨਾ, ਕਹਿੰਦਾ ਮਹੀਨੇ ਤਾਂ ਹੋਏ ਕਾਫੀ ਮੈਨੂੰ, ਕਹਿੰਦਾ ਹੁਣ ਮੈਂ 2 ਤੇ ਪਹੁੰਚ ਗਿਆ। ਸਾਰਾ ਜਪਜੀ ਸਾਹਿਬ ਹੌਲੀ ਹੌਲੀ ਬੋਲ ਬੋਲ ਕੇ ਸੁਣ ਸੁਣ ਕੇ ਕਰਦਾ। ਮੈਂ ਕਿਹਾ ਕਿਵੇਂ ਮਨ ਦੀ ਹਾਲਤ? ਮਨ ਤਾਂ ਕਹਿੰਦਾ ਬਹੁਤ ਟਿਕਿਆ। ਮੈਂ ਕਿਹਾ 5 ਤੱਕ ਲੈ ਜਾ ਇਹਨੂੰ, ਬਸ ਇੱਕ ਆਦਤ ਬਣਾਉਣੀ ਹੁੰਦੀ ਸੁਣਨ ਦੀ, ਮੁੜ ਕੇ ਤੁਸੀਂ 6 ਤੇ ਆ ਜਾਓ, 7 ਤੇ ਆ ਜਾਓ, 10 ਤੇ ਆ ਜਾਓ। ਫਿਰ ਇਹ ਵੀ ਆ, ਗੱਡੀ ਜਦੋਂ ਨਵੀਂ ਨਵੀਂ ਸਿੱਖਦੇ ਨਾ, ਪਹਿਲੇ ਗੇਅਰ ਦੇ ਵਿੱਚ ਜ਼ਿਆਦਾਤਰ ਪਹਿਲੇ ਦੂਜੇ 'ਚ ਹੀ ਚਲਾਈ ਦੀ ਹੈ ਸੈਟਿੰਗ ਜੀ, ਉਹ ਅੰਦਰੋਂ ਗੇਅਰਾਂ ਦੀ ਬਿਠਾਉਣੀ ਹੁੰਦੀ ਆ, ਕਿੱਥੇ ਬ੍ਰੇਕ ਰੇਸ ਉਹ ਹੌਰਨ ਕਿਵੇਂ, ਜਦੋਂ ਅੰਦਰ ਐਨ ਸੈਟਿੰਗ ਪੂਰੀ ਬੈਠ ਗਈ ਨਾ, ਉਹੀ ਬੰਦਾ 150 ਤੇ ਭਜਾਉਂਦਾ। ਫਿਰ ਜਦੋਂ ਜਪਜੀ ਸਾਹਿਬ ਸੁਣਨ ਦੀ ਆਦਤ ਬਣ ਗਈ ਨਾ ਤੁਹਾਡੀ, ਸੁਣੀ ਗਏ ਫਿਰ ਭਾਵੇਂ 10 ਕਰੋ, 20 ਕਰੋ, 50 ਕਰੋ, ਸਹਿਜ ਪਾਠ ਕਰੋ, ਸੁਖਮਨੀ ਸਾਹਿਬ ਕਰੋ, ਫਿਰ ਤੁਸੀਂ ਜਿੰਨਾ ਸਾਰੀ ਰਾਤ ਕੀਰਤਨ ਸੁਣੀ ਜਾਓ।
1: ਆਪ ਜੀ ਸਟੇਜ ਤੇ ਲੈਕਚਰ ਦੇ ਰਹੇ ਸਨ ਤੇ ਕਿਸੇ ਨੇ ਸੰਗਤ ਵਿੱਚ ਬੈਠੇ ਨੂੰ ਸ਼ੰਕਾ ਹੋ ਗਿਆ ਵੀ ਇਹ ਕਾਹਦਾ ਸੰਤ ਏ ਤੇ ਸਾਰਾ ਦਿਨ ਅਖਬਾਰਾਂ ਦੀਆਂ ਗੱਲਾਂ ਕਰਦਾ ਰਹਿੰਦਾ। ਜਦੋਂ ਸਮਾਪਤੀ ਹੋਈ, ਸਟੇਜ ਤੋਂ ਉਤਰ ਕੇ ਬਾਹਰ ਗਏ, ਸਾਧ ਸੰਗਤ ਜੀ ਬਾਹਰ ਜਾਂਦਿਆਂ ਜਾਂਦਿਆਂ ਉਹ ਸ਼ੰਕਾ ਕਰਨ ਵਾਲਾ ਸਿੰਘ ਖੜਾ ਸੀ ਤੇ ਉਹਨੂੰ ਨੇੜੇ ਬੁਲਾ ਲਿਆ ਬਾਬਾ ਜਰਨੈਲ ਸਿੰਘ ਹੋਰਾਂ ਨੇ। ਕਹਿਣ ਲੱਗੇ ਆ ਜਾ ਗੁਰਮੁਖਾ। ਥੋੜਾ ਜਿਹਾ ਚੱਕ ਗਿਆ ਵੀ ਮੈਂ ਵਿਚਾਰ ਕੀਤੀ ਸੀ ਵੀ ਇਹ ਕਾਹਦਾ ਸੰਤ ਏ, ਇਹ ਤਾਂ ਸਾਰਾ ਦਿਨ ਸੰਸਾਰੀ ਗੱਲਾਂ ਹੀ ਕਰਦਾ ਰਹਿੰਦਾ। ਬਾਬਾ ਜਰਨੈਲ ਸਿੰਘ ਹੋਰਾਂ ਨੇ ਬਾਂਹ ਫੜ ਕੇ ਉੱਤੋਂ ਦੀ ਉਹਦਾ ਸਿਰ ਫੜ ਕੇ ਨਾ ਆਪਣੀ ਛਾਤੀ ਨਾਲ ਲਾਇਆ, ਜਦੋਂ ਨੇੜੇ ਲਾਇਆ ਨਾ, ਜਦੋਂ ਕੰਨ ਛਾਤੀ ਦੇ ਨਾਲ ਲਾਇਆ ਤੇ ਅੰਦਰੋਂ ਸੁਖਮਣੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਸੀ।
0: ਸਾਧ ਸੰਗਤ ਜੀ, ਮੈਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਜਦੋਂ ਪੁੱਛਿਆ ਸੀ, 1974 ਚ ਇਕੱਠੇ ਹੋਏ ਸੀ ਮਹਾਂਪੁਰਖ, ਮੈਨੂੰ ਦਸੰਬਰ ਚ ਮਿਲੇ, ਨਾਰੰਗਵਾਲ ਭਾਈ ਸਾਹਿਬ, ਭਾਈ ਰਣਧੀਰ ਸਿੰਘ ਦਾ ਪਿੰਡ ਹੈ, ਉੱਥੇ ਜਥਾ ਗਿਆ ਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਵੇਲੇ। ਉਦੋਂ ਮਹਾਂਪੁਰਖਾਂ ਨੂੰ ਮਿਲਿਆ, ਹੌਲੀ ਹੌਲੀ ਸਿੰਘਾਂ ਤੋਂ ਪਤਾ ਲੱਗਿਆ ਵੀ ਇਹ ਸਿੰਘ ਇੰਨੇ ਪਾਠ ਕਰਦਾ, ਮੈਨੂੰ ਵੀ ਚਾਅ ਜਿਹਾ ਹੋਇਆ। ਇਹ 5 ਗ੍ਰੰਥੀ ਦਾ ਨਿਤਨੇਮ ਹੀ ਹੈ, ਇਹ ਮਹੀਨੇ ਬਾਅਦ ਭੋਗ ਵੀ ਸਿੰਘ ਪਾਉਂਦਾ, 151 ਜਪਜੀ ਸਾਹਿਬ ਵੀ ਰੋਜ਼ ਕਰਦਾ। ਮੈਨੂੰ ਇਹ ਸ਼ੌਂਕ ਸੀ ਸ਼ੁਰੂ ਤੋਂ ਬੰਦਗੀ ਕਰਾਂਗੇ। ਮੈਂ ਇੱਕ ਦਿਨ ਬੈਠਿਆਂ ਬੈਠਿਆਂ ਕਾਫੀ ਦੋਸਤੀ ਗੂੜੀ ਹੋ ਗਈ, ਮੈਂ ਕਿਹਾ ਜੀ ਇਹ ਇੰਨੇ ਪਾਠ ਤੁਸੀਂ ਕਿਵੇਂ ਕਰ ਲੈਂਦੇ?

ਕਹਿੰਦੇ ਐ ਗੱਲ ਹੋਈ ਸੀ, ਮੈਂ ਸਕੂਲ ਪੜ੍ਹਦਾ ਸੀ ਤੀਸਰੀ ਕਲਾਸ ਵਿੱਚ। ਪਹਿਲਾਂ ਬੱਚਾ ਪਹਿਲੀ ਕਲਾਸ ਵਿੱਚ 5 ਸਾਲਾਂ ਦਾ ਪਾਉਂਦੇ ਸੀ, 5-8 ਸਾਲ ਦੀ ਉਮਰ ਸੀ ਉਦੋਂ। ਕਹਿੰਦੇ ਮੈਂ ਸਕੂਲੋਂ ਆ ਕੇ ਦੁਪਹਿਰੇ ਲੰਮਾ ਪੈ ਗਿਆ ਮੰਜੇ ਤੇ। ਕਹਿੰਦੇ ਬਾਬਾ ਜੀ ਪਿਤਾ ਜੀ ਸਾਡੇ ਆਏ, ਬਾਬਾ ਜੋਗਿੰਦਰ ਸਿੰਘ ਜੀ ਕਹਿ ਚੰਗੀ ਆ ਆ ਲੰਮਾ ਪਿਆ ਰਹਿਣਾ, 5 ਜਪਜੀ ਸਾਹਿਬ ਹੀ ਕਰ ਲਿਆ ਕਰ। ਉਦੋਂ ਨਿਆਣੇ ਨਾ ਆਗਿਆਕਾਰੀ ਬਹੁਤ ਹੁੰਦੇ ਸੀ, ਪਿਓ ਤੋਂ ਬਹੁਤ ਡਰਦੇ ਹੁੰਦੇ ਸੀ। ਹੁਣ ਤਾਂ ਆਪਾਂ ਮਹਾਰਾਜ ਤੋਂ ਵੀ ਨਹੀਂ ਡਰਦੇ, ਹੁਣ ਤਾਂ ਲੋਕ 10ਵੇਂ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਕਰਦੇ, ਇਹ ਪਿਓ ਦੇ ਤਾਂ ਹੈ ਹੀ ਨਹੀਂ, ਇਹ ਤਾਂ ਪਿਓ ਦਾ ਹੋਊ ਤਾਂ ਡਰੂਗਾ। ਤਾਂ ਉਸ ਵਕਤ ਸਾਧ ਸੰਗਤ ਜੀ ਕਹਿੰਦੇ ਮੈਂ ਉੱਠਿਆ, ਪੋਥੀ ਲਈ, 5 ਜਪਜੀ ਸਾਹਿਬ ਪੜ੍ਹ ਲਏ। ਇਹ ਪਿਛਲੇ ਜਨਮਾਂ ਦੀ ਉਹਨਾਂ ਦੀ ਕਮਾਈ ਸੀ, ਪਿਛਲੇ ਯੁੱਗਾਂ ਤੋਂ ਸਾਰੀਆਂ ਗੱਲਾਂ ਫਿਰ ਦੱਸਣੀਆਂ ਨੂੰ ਹਜ਼ਮ ਨਹੀਂ ਹੋਣੀਆਂ। ਇਹ ਕਿਤੇ ਅੱਜ ਦੇ ਨਹੀਂ ਹੁੰਦੇ, ਜਿਹੜਾ ਇੱਕ ਮਹਾਂਪੁਰਖ ਬਣਦਾ ਉਹ ਕਈ ਚਿਰਾਂ ਦਾ ਹੁੰਦਾ। ਬਹੁਤ ਕਰੜੀ ਕਮਾਈ ਸੀ, ਘਾਲ ਕਮਾਈ ਉਹਨਾਂ ਵਿੱਚੋਂ ਸੀ ਉਹ ਮਹਾਂਪੁਰਖ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ। ਕਹਿੰਦੇ ਮੈਂ 5 ਪਾਠ ਕੀਤੇ, ਫਿਰ ਸੋਚਿਆ ਵਿਹਲੇ ਜੀ ਬੈਠੇ ਕਹਿ ਲਈ 5 ਹੋਰ ਕਰ ਲੈਂਦੇ ਹਾਂ। ਕਹਿੰਦੇ 5 ਹੋਰ ਕਰ ਲਏ। ਕਹਿੰਦੇ ਹੌਲੀ ਹੌਲੀ ਮੈਂ 15-20-25 ਕਰਦਾ ਕਰ, ਸਕੂਲ ਤੁਰ ਕੇ ਜਾਂਦੇ ਹੁੰਦੇ ਕਹਿੰਦੇ ਰਸਤੇ ਚ ਕਰ ਲੈਣੇ 5, ਫਿਰ ਕੰਠ ਕਰ ਲਿਆ ਪਾਠ। ਕਹਿੰਦੇ ਹੌਲੀ ਹੌਲੀ ਇਹ ਮੇਰਾ ਇਕਦਮ ਨੀ ਵਾਧਾ ਹੋਇਆ, ਮੈਂ ਹੌਲੀ ਹੌਲੀ 5 ਤੋਂ ਚੱਲ ਕੇ ਹੌਲੀ ਹੌਲੀ ਹੌਲੀ ਤਾਂ ਜਾ ਕੇ 150 ਤੇ ਆਇਆ। ਮੈਨੂੰ ਦੇਸੀ ਜੀ ਉਦਾਹਰਣ ਦਿੱਤੀ, ਕਹਿੰਦੇ ਸਾਡੇ ਪਿੰਡ ਦਾ ਇੱਕ ਮੁੰਡਾ ਭਲਵਾਨੀ ਕਰਦਾ ਹੁੰਦਾ ਸੀ, ਕਹਿੰਦੇ 14-15 ਸਾਲ ਦਾ ਡੰਡ ਬੈਠਕਾ ਮਾਰਿਆ। ਕਹਿੰਦੇ ਉਹਨਾਂ ਦੇ ਘਰ ਨਾ ਮੱਝ ਸੂਪੀ, ਮੱਝ ਨੇ ਦਿੱਤਾ ਕੱਟਾ। ਇਹ ਪਿੰਡਾਂ ਦੀ ਗੱਲ ਸੁਣਾਉਂਦੇ ਸੀ ਮੈਨੂੰ ਉਹ। ਕਹਿੰਦੇ ਉਹਨੇ ਕੱਟਾ ਚੁੱਕਿਆ ਤੇ ਬਾਲਾ ਕੱਢਤਾ ਉਹਦਾ। ਕਹਿੰਦੇ ਉਹ ਰੋਜ਼ ਹੀ ਬਾਲਾ ਕੱਢਦਿਆ ਕਰੇ ਕੱਟੇ ਦਾ। ਕਹਿੰਦੇ ਕੱਟਾ ਹੁਣ ਵੱਡਾ ਹੁੰਦਾ ਗਿਆ, ਕਹਿੰਦੇ ਉਹ ਕੱਟਾ ਝੋਟਾ ਬਣ ਗਿਆ, ਤਾਂ ਵੀ ਉਹ ਝੋਟੇ ਨੂੰ ਚੁੱਕਦਿਆ ਕਰੇ, ਕਿਉਂਕਿ ਉਹ ਬਚਪਨ ਤੋਂ ਲੈ ਕੇ ਉਹ ਪ੍ਰੈਕਟਿਸ ਕਰ ਰਿਹਾ ਸੀ। ਮਹਾਂਪੁਰਖ ਕਹਿੰਦੇ ਮੈਂ ਤੀਸਰੀ ਕਲਾਸ ਵਿੱਚ ਸੀ ਉਦੋਂ, ਜਦੋਂ ਮੈਂ 8 ਸਾਲ ਦੀ ਉਮਰ ਸੀ ਤੇ ਅੱਜ ਮੇਰੀ ਉਮਰ ਦੇਖ ਲਾ ਕਿੰਨੀ ਹੋ ਗਈ। ਮੈਂ ਪੁੱਛਿਆ ਸੀ ਇੱਕ ਵਾਰ, ਮੈਂ ਕਿਹਾ ਤੁਹਾਡਾ ਜਨਮ ਕਦੋਂ ਹੋਇਆ ਇਹ ਤਾਂ ਦੱਸ ਦਿਓ। ਪਿੰਡਾਂ ਦੀਆਂ ਗੱਲਾਂ ਹਾਸੇ ਵਾਲੀਆਂ। ਕਹਿੰਦੇ ਮੈਂ ਬੇਬੇ ਨੂੰ ਪੁੱਛਿਆ ਸੀ ਮੇਰਾ ਜਨਮ ਕਦੋਂ, ਬੇਬੇ ਕਹਿੰਦੀ ਹੱਲਿਆਂ ਵੇਲੇ ਗੋਦੀ ਸੀ ਤੂੰ। ਮੈਂ ਕਿਹਾ ਇਹ ਕੋਈ ਤਰੀਕ ਆ, ਹੱਲਿਆਂ ਵੇਲੇ ਗੋਦੀ ਕੀ ਹੋਈ, 47 ਚ ਗੋਦੀ ਸੀ। ਉਹ ਤਾਂ ਫੇਰ ਬਾਅਦ ਚ ਖੋਜ ਹੋਈ ਵੀ ਇਹ ਤਾਂ 1946-12 ਫਰਵਰੀ ਨੂੰ ਉਹਨਾਂ ਦਾ ਜਨਮ ਹੋਇਆ। ਸੋ ਇਸ ਕਰਕੇ ਉਹ ਕਹਿੰਦੇ ਮੈਂ ਅੱਜ ਇੰਨੀ ਉਮਰ ਚ ਜਾ ਕੇ ਹੁਣ ਇਹ ਹੌਲੀ ਹੌਲੀ ਵਧਾਉਂਦਾ ਵਧਾਉਂਦਾ ਵਧਾਉਂਦਾ ਇੱਥੇ ਆ ਗਿਆ। ਦੇਣੀ ਬੜਾ ਚੀਜ਼ਾਂ ਪੁੱਛਦੇ ਰਹਿਣਾ, ਕਿਉਂ ਕੱਲੇ ਬੈਠੇ ਹੋਣਾ, ਪੁੱਛੀ ਜਾਣਾ। ਕਹਿੰਦੇ ਮੈਂ ਪਿੰਡ 22-22 ਘੰਟੇ ਖੇਤਾਂ ਚ ਕੰਮ ਕੀਤਾ, ਨਾਲ 151 ਪਾਠ ਕਰਦਾ ਸੀ। ਮੈਂ ਕਿਹਾ ਥੱਕਦੇ ਨਹੀਂ ਸੀ, 22 ਘੰਟੇ ਕਹੀ ਦਾ ਕੰਮ ਕਰਨ ਦਾ ਬੜਾ ਔਖਾ। ਫਿਰ ਮੈਨੂੰ ਹੱਸ ਕੇ ਕਹਿਣਾ ਉਹ ਕਰਾਉਣ ਵਾਲੇ ਵੀ ਆ ਜਾਂਦੇ ਸੀ, ਉਹ ਕਰਾਈ ਵੀ ਜਾਂਦੇ ਹੁੰਦੇ ਸੀ ਨਾਲ। ਮੈਂ ਕਿਹਾ ਉਹ ਕੌਣ? ਕਹਿੰਦੇ ਫੌਜਾਂ, ਸ਼ਹੀਦ ਸਿੰਘ ਨਾਲ ਕੰਮ ਕਰਾਈ ਜਾਂਦੇ ਹੁੰਦੇ ਸੀ। ਸਾਧ ਸੰਗਤ ਜੀ ਤੁਸੀਂ ਇੰਨੇ ਪਾਠ ਕਰ ਲਓ ਤੁਹਾਡੇ ਕੋਲ ਆ ਜਾਣਗੇ। ਹੱਥ ਖੜੇ ਤਾਂ ਮਸਾਂ ਜਪਜੀ ਸਾਹਿਬ, ਇੱਕ ਜਪਜੀ ਸਾਹਿਬ ਤੇ ਮਸਾਂ ਰੋ ਰੋ ਕੇ ਹੱਥ ਖੜਾ ਕੀਤਾ। ਇਹ ਇੱਕ ਕਰੋਗੇ ਇੱਕ ਜਿੰਨੀ ਪਾਵਰ ਆਊਗੀ, 5 ਕਰੋਗੇ ਤਾਂ ਚਲੋ ਅੱਜ ਆਪਾਂ ਇੱਕ ਕੰਮ ਕਰਦੇ ਹਾਂ, ਬੇਨਤੀ ਪ੍ਰਵਾਨ ਕਰ ਲਓ 5 ਜਪਜੀ ਸਾਹਿਬ। ਹੁਣ ਜਿੰਨੇ ਜਾਣੇ ਆਏ ਹੋ ਨਾ ਤੁਸੀਂ, ਰੋਜ਼ 5 ਜਪਜੀ ਸਾਹਿਬ ਸਾਰਿਆਂ ਨੇ ਕਰਨੇ ਆ, ਮਨਜ਼ੂਰ? ਤਾਂ ਜਕਾਰਾ ਛੱਡ ਦਿਓ ਫਿਰ। ਸਤਿ ਸ੍ਰੀ ਅਕਾਲ। ਸਾਧ ਸੰਗਤ ਜੀ ਔਖੇ ਨਹੀਂ ਹੈ, ਜੇ ਅਸੀਂ ਮਨ ਬਣਾ ਲਓ ਨਾ। ਇਹ ਇੱਕ ਚੀਜ਼ ਹੁੰਦੀ ਹੈ, ਇਕਾਂਤ ਵਿੱਚ ਬੜੇ ਸੋਹਣੇ ਹੁੰਦੇ ਆ, ਰਾਤ ਨੂੰ ਬੈਠ ਜਾਓ, ਦਿਨੇ ਨਹੀਂ ਹੁੰਦੇ। ਦਿਨੇ ਤਾਂ ਫੋਨ ਆ ਗਿਆ, ਬੈਲ ਮਾਰਤੀ, ਆਹ ਕੰਮ ਹੋ ਗਿਆ, ਕੋਈ ਮਿਲਣ ਆ ਗਿਆ, ਐਨ ਰਾਤ ਨੂੰ ਟਿਕਵੀਂ ਰਾਤ ਵਿੱਚ 25 ਜਪਜੀ ਸਾਹਿਬ 2 ਘੰਟੇ ਚ ਹੋ ਜਾਂਦੇ। ਚੱਲ ਤੁਹਾਡੇ 3 ਚ ਹੋ ਜਾਣਗੇ, ਤੇ 5 ਪਾਠਾਂ ਨੂੰ ਕਿਹੜਾ ਟਾਈਮ ਲੱਗਦਾ? 5 ਪਾਠ ਆਰਾਮ ਨਾਲ ਬੋਲ ਕੇ 1 ਘੰਟੇ ਚ, 1.25 ਘੰਟੇ ਚ 5 ਪਾਠ। ਇਹ ਨਹੀਂ ਤੁਹਾਨੂੰ ਲੋਕ ਕਰਨਗੇ, ਜੇ 10 ਦਿਨਾਂ ਨੂੰ ਮਿਲ ਪਿਆ ਤੁਹਾਡੇ ਚ ਕੋਈ,
ਉਹ ਗੱਲ ਜੀ ਨੀ ਬਣੀ, ਉਹ ਨਹੀਂ ਗੱਲ ਨੀ ਬਣਨੀ ਏਦਾਂ। ਪਿੰਡ ਵਾਲਿਆਂ ਨੂੰ ਮੈਂ ਸਮਝਾਉਂਦਾ ਹੁੰਦਾ ਆਹ ਕਣਕ ਹੁਣ ਇੰਨੀ ਇੰਨੀ ਦਿਖਦੀ ਆ ਨਾ ਤੁਹਾਨੂੰ, ਇਹ ਕਦੋਂ ਬੀਜੀ ਸੀ? ਕਹਿੰਦੇ ਇਹਨੂੰ ਤਾਂ ਇੰਨੇ ਮਹੀਨੇ ਹੋ ਗਏ। ਕਣਕ ਨੂੰ ਬੀਜਣ ਤੋਂ ਤੀਜੇ ਚੌਥੇ ਦਿਨ ਨੂੰ ਮਾੜੀ ਜੀ ਦਿਖਦੀ ਹੁੰਦੀ ਹੈ ਤੇ 6 ਮਹੀਨਿਆਂ ਬਾਅਦ ਉਹ ਪੱਕ ਕੇ ਫਸਲ ਸਾਹਮਣੇ ਆਉਂਦੀ ਹੈ। ਤੁਸੀਂ ਜਪਜੀ ਸਾਹਿਬ ਦੇ 5 ਪਾਠ 6 ਮਹੀਨੇ ਤੱਕ ਕਰੋ। ਵੱਡਾ ਬਜਟ ਪਹਿਲਾਂ ਹੀ ਰੱਖੋ। ਜਿਨ੍ਹਾਂ ਨੇ, ਇੱਕ ਬੰਦਾ ਕੱਲ ਮੈਨੂੰ ਫੋਨ ਕਰਕੇ ਕਹਿੰਦਾ ਇਹ ਜੀ ਬ੍ਰਹਮ ਗਿਆਨ ਜੇ ਲੈਣਾ ਹੋਵੇ। ਮੈਂ ਕਿਹਾ ਬਾਬਾ ਬਸ ਕਰ, ਛੋਟਾ ਮੂੰਹ ਬੜੀ ਬਾਤ, ਤੂੰ ਬ੍ਰਹਮ ਗਿਆਨ ਬਸ ਕਰ ਹੁਣ। ਮੈਂ ਕਿਹਾ ਬ੍ਰਹਮ ਗਿਆਨੀ ਦੀ ਧੂੜ ਮਿਲ ਜੇ ਨਾ, ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈ ਆ, ਮੈਂ ਤਾਂ ਇੰਨੇ ਨੂੰ ਹੀ ਬੜੇ ਵੱਡੇ ਭਾਗ ਸਮਝਦਾ। ਸਾਧ ਸੰਗਤ ਬ੍ਰਹਮ ਗਿਆਨੀ ਬਣਨਾ, ਲੋਕੀ ਹਰੇਕ ਨੂੰ ਲਿਖ ਦਿੰਦੇ ਹੇ ਬ੍ਰਹਮ ਪੂਰਨ, ਅੱਜ ਹੋਰ ਅੱਖਰ ਲਾ ਪੂਰਨ ਬ੍ਰਹਮ ਗਿਆਨੀ। ਜਿਹੜਾ ਲਿਖਣ ਵਾਲਾ ਉਹਨੂੰ ਪੁੱਛੇ ਵੀ ਇਹ ਪੂਰਨ ਬ੍ਰਹਮ ਗਿਆਨੀ ਤੈਨੂੰ ਕਿਵੇਂ ਪਤਾ ਲੱਗਿਆ? ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ, ਇਹ ਤਾਂ ਬ੍ਰਹਮ ਗਿਆਨੀ ਨੂੰ ਹੀ ਪਤਾ ਕਿ ਇਹ ਬ੍ਰਹਮ ਗਿਆਨੀ ਹੈ, ਦੂਜਾ ਤਾਂ ਪਛਾਣ ਹੀ ਨਹੀਂ ਸਕਦਾ ਕਿ ਇਹ ਬ੍ਰਹਮ ਗਿਆਨੀ ਹੈ। ਮੈਂ ਹੰਸਾਲੀ ਵਾਲੇ ਮਹਾਂਪੁਰਖ ਸੱਚਖੰਡ ਵਾਸੀ, ਉਹਨਾਂ ਦੀ ਸੰਗਤ ਬੜੇ ਸਾਲ ਕੀਤੀ, 1987 ਤੋਂ ਲੈ ਕੇ ਮੈਂ ਉਹਨਾਂ ਕੋਲ ਜਾ ਰਿਹਾ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ 9 ਸਾਲ ਸੰਗਤ ਕੀਤੀ ਹੈ। ਬਾਬਾ ਜੀ ਕੋਲ ਜਦੋਂ ਮੈਂ ਪਹਿਲੇ ਦਿਨ ਗਿਆ ਹੰਸਾਲੀ, ਮੈਂ ਜਾ ਕੇ, ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮਹਾਂਪੁਰਖਾਂ ਕੋਲ ਜਾਈਏ ਤਾਂ ਤੁਰ ਕੇ ਜਾਈਏ ਥੋੜਾ ਜਿਹਾ। ਪਟਿਆਲਿਓਂ ਮੈਂ ਇੱਕ ਦਸਤਾਰ ਲਈ, F-74 ਮਲਮਲ ਬੰਨਦੇ ਸੀ ਉਹ, 5 ਕਿਲੋਮੀਟਰ ਮੈਂ ਤੁਰ ਕੇ ਗਿਆ, ਫਿਰ ਗੱਡੀ 'ਚ ਬੈਠੇ, ਫਿਰ ਹੰਸਾਲੀ ਤੋਂ 1 ਕਿਲੋਮੀਟਰ ਉਤਰ ਕੇ ਫਿਰ ਤੁਰ ਕੇ ਗਏ। ਮੇਰੇ ਜਾਂਦੇ ਨੂੰ ਬਾਬਾ ਜੀ ਨੇ ਕਿਤੇ ਜਾਣਾ ਸੀ, ਤਿਆਰ ਬੈਠੇ ਸੀ ਸੋਟਾ ਲੈ ਕੇ, ਦੇਖੀ ਜਾਣ ਬਾਰ ਬਾਰ। ਸਿੰਘਾਂ ਨੇ ਦੱਸਿਆ ਬਾਅਦ 'ਚ, ਕਹਿੰਦੇ ਕਾਫੀ ਦੇਰ ਦੇ ਤਿਆਰ ਹੋ ਕੇ ਬੈਠੇ, ਦੇਖੀ ਜਾਂਦੇ ਆ ਵੀ ਜਿਵੇਂ ਕਿਸੇ ਦੀ ਉਡੀਕ ਕਰ ਰਹੇ ਹੁੰਦੇ ਆ। ਮੈਂ ਕਿਹਾ, ਕਹਿੰਦੇ ਆ ਗਏ ਭਾਈ? ਮੈਂ ਕਿਹਾ ਹਾਂ ਜੀ। ਦਸਤਾਰ ਮੇਰੀ ਫੜੀ ਤੇ ਆਪਣੀ ਉਹ ਲਾ ਕੇ ਰੱਖ ਤੀ, ਉਹ ਬੰਨ ਲਈ ਮੇਰੀ। ਮਹਾਂਪੁਰਖ ਬ੍ਰਹਮ ਗਿਆਨੀ ਕੋਲ ਜਾਣਾ। ਮੈਂ ਦੁਬਾਰਾ, ਅਸੀਂ ਫੇਰ ਜਦੋਂ ਗਏ, ਮੈਂ ਕਿਹਾ ਵੀ ਅੱਜ ਪਰਖ ਲੈਣੀ ਹੈ ਵੀ ਜੇ ਇਹ ਅੰਤਰਜਾਮੀ ਨੇ ਤਾਂ ਮੇਰੇ ਦਿਲ ਦੀ ਗੱਲ ਦੱਸਾਂ। ਅਸੀਂ 5-4 ਜਾਣੇ ਸੀ ਮਹਾਂਪੁਰਖ, ਕੇਸੀ ਇਸ਼ਨਾਨ ਕਰਕੇ ਵੱਡਾ ਸਰਾਣਾ ਲਾ ਕੇ ਪਲੰਘ ਤੇ ਬੈਠੇ, ਅੱਖਾਂ ਬੰਦ ਨੇ, ਚਿਹਰਾ ਪਰੇ ਨੂੰ ਹੈ। ਪਟਿਆਲੇ ਦੀ 3-4 ਸੰਗਤ ਮੇਰੇ ਨਾਲ, ਕਹਿੰਦੇ ਭਾਈ ਬਲੂ ਸਟਾਰ ਚ ਕੌਣ ਰਿਹਾ ਤੁਹਾਡੇ ਚੋਂ? ਮੈਂ ਖੜਾ ਹੋ ਗਿਆ, ਮੈਂ ਜੀ ਮੈਂ ਰਿਹਾ। ਕਹਿੰਦੇ ਸੰਤਾਂ ਬਾਰੇ ਕੀ ਖਿਆਲ ਹੈ? ਮੈਂ ਜੀ ਤਾਂ ਤੁਹਾਨੂੰ ਹੀ ਪਤਾ। ਕਹਿੰਦੇ ਉਹਨਾਂ ਦੀ ਅਵਸਥਾ ਕਿੰਨੀ ਕੁ ਵੱਡੀ ਸੀ? ਮੈਂ ਮਹਾਰਾਜ ਅਸੀਂ ਕੀ ਜਾਣੀਏ, ਤਾਂ ਅਣਜਾਣ ਬੱਚੇ ਆ। ਇੱਕ ਗੱਲ ਯਾਦ ਰੱਖੋ, ਜੇ ਕੋਈ ਪੂਰਨ ਪੁਰਖ ਮਿਲ ਜਾਂਦਾ ਉੱਥੇ ਦਮ ਗਜੇ ਨੀ ਮਾਰੀ ਤੇ, ਹਾਂਜੀ ਮੈਨੂੰ ਪਤਾ ਜੀ, ਕਦੇ ਨੀ ਕਹੀਦਾ ਉੱਥੇ, ਹਮੇਸ਼ਾ ਉਹਨਾਂ ਨੂੰ ਕਹੀਦਾ ਮਹਾਰਾਜ ਸਾਡੀ ਤਾਂ ਬੁੱਧੀ ਥੋੜੀ ਹੈ ਜੀ, ਸਾਨੂੰ ਤਾਂ ਪਤਾ ਨੀ। ਪਤਾ ਤੇ ਮੈਨੂੰ ਸੀਗਾ ਅਵਸਥਾ ਦਾ। ਮੈਨੂੰ ਕਹਿੰਦੇ 7ਵੀਂ ਭੂਮਿਕਾ ਦੇ ਮਾਲਕ ਸੀਗੇ ਉਹ, 7ਵੀਂ ਭੂਮਿਕਾ ਦੇ ਮਾਲਕ ਸੀ ਮਹਾਂਪੁਰਖ, ਕਹਿੰਦੇ ਪਰ ਦੁਨੀਆਂ ਨੇ ਭਾਈ ਪਛਾਣੇ ਨੀ ਉਹ। ਮੈਂ ਕਿਹਾ ਇਹ ਤਾਂ ਹਾਂ ਮਹਾਰਾਜ, ਇਹ ਤਾਂ ਗੱਲ ਠੀਕ ਹੈ। 7 ਭੂਮਿਕਾ ਹੁੰਦੀਆਂ ਬ੍ਰਹਮ ਗਿਆਨ ਦੀਆਂ, ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਸਤਵਾ ਪਦ, ਅੰਸ ਸਖਤ ਪਦਾਰਥਾ ਭਾਵਨੀ। ਅੱਗੇ ਆਉਂਦੀ ਹੈ 7ਵੀਂ, 7ਵਾਂ ਪਦ ਕਿਹੜਾ ਆਉਂਦਾ? ਤੁਰੀਆ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਪਿੱਛੇ ਜੇ ਇੱਕ ਮਹਾਂਪੁਰਖਾਂ ਦੇ ਜੋੜ ਮੇਲੇ ਤੇ ਗਏ, ਉਹ ਕਹਿੰਦੇ ਥੋੜੀ ਜਿਹੀ ਕਥਾ ਹਾਈ ਲੈਵਲ ਤੇ ਸੁਣਾ ਦਿਓ। ਮੈਂ ਕਿਹਾ ਜੀ 7 ਬਚਨ, ਸੰਗਤ ਤੁਹਾਡੀ ਕੈਚ ਕਰ ਲੂ ਇਹਨਾਂ ਚੀਜ਼ਾਂ ਨੂੰ। ਮੈਂ 7 ਭੂਮਿਕਾ ਬ੍ਰਹਮ ਗਿਆਨ ਦੀਆਂ ਸੁਣਾਈਆਂ, 2 ਦਿਨ ਲੱਗੇ, ਸੁੰਨ ਹੋ ਗਏ ਸਾਰੇ। ਕਿਆ ਬਾਤ ਹੈ, ਕਹਿੰਦੇ ਅਸੀਂ ਕਦੇ ਸੁਣੀਏ ਨੀ ਬ੍ਰਹਮ ਗਿਆਨ ਹੁੰਦਾ ਕੀ। ਇਸ ਕਰਕੇ ਉਹ 7ਵੀਂ ਭੂਮਿਕਾ ਦਾ ਮਾਲਕ ਜਦੋਂ ਹਜ਼ੂਰ ਸਾਹਿਬ 1974 ਚ ਪਹਿਲੀ ਵਾਰ, ਸਾਧ ਸੰਗਤ 75 ਦੀ ਗੱਲ ਹੈ, ਜਦ ਦਰਸ਼ਨ ਹੋਏ ਮਹਾਂਪੁਰਖਾਂ ਨੂੰ, ਮਾਤਾ ਸਾਹਿਬ ਕੌਰ ਜੀ ਦੀਆਂ ਫੋਟੋ ਉਹਨਾਂ ਤੋਂ ਹੀ ਪੁੱਛ ਕੇ ਬਣਾਈ ਸੀ ਮੈਂ, ਕਲਗੀਧਰ ਮਹਾਰਾਜ ਨਾਲ ਬਚਨ ਵੀ ਹੋਏ ਸੀ। ਸਾਨੂੰ ਨੀ ਰਾਤ ਨੂੰ ਪਤਾ ਲੱਗੇ, ਤਾਂ ਸੌਂ ਗਏ ਸੀ ਸਵੇਰੇ। ਮੈਂ 3 ਕੁ ਮਹੀਨਿਆਂ ਬਾਅਦ ਮੈਨੂੰ ਦੱਸਿਆ ਵੀ ਦਰਸ਼ਨ ਹੋਏ ਸੀ। ਮੈਂ ਕਿਹਾ ਤੁਸੀਂ ਕੀ ਮੰਗਿਆ ਮਹਾਰਾਜ ਤੋਂ? ਕਹਿੰਦੇ ਮੈਂ ਤੁਹਾਨੂੰ ਕਿਸੇ ਨੂੰ ਦਰਸ਼ਨ ਹੋਣਗੇ ਨਾ, ਤੁਸੀਂ ਦੁਨਿਆਵੀ ਲੋਕ ਹੋ, ਤੁਸੀਂ ਗ੍ਰਿਸਤੀ ਹੋ, ਤੁਸੀਂ ਮਹਾਰਾਜ ਤੋਂ ਦੁਨਿਆਵੀ ਉਹ ਗੱਲਾਂ ਮੰਗੋਗੇ। ਮਹਾਰਾਜ ਪੈਸਿਆਂ ਦਾ ਬੜਾ ਔਖਾ, ਤੁਹਾਡਾ ਪਹਿਲਾ ਹੀ ਪ੍ਰਸ਼ਨ ਇਹ ਹੋਣਾ, ਨਿਆਣੇ ਨੀ ਆਖੇ ਲੱਗਦੇ, ਹੁੰਦਾ ਨੀ ਹੁੰਦਾ, ਸੰਤਾਂ ਨੇ ਕੀ ਮੰਗਿਆ, ਸੰਤ ਜਰਨੈਲ ਸਿੰਘ ਨੇ ਕੀ ਮੰਗਿਆ 10ਵੇਂ ਪਾਤਸ਼ਾਹ ਤੋਂ,
ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਅਵਿਨਾਸੀ ਦਰਸ਼ਨਾਂ ਦੀ ਦਾਤ ਬਖਸ਼ੋ। ਅਸੀਂ ਵੀ ਹੁਣ ਮਾੜੇ ਮੋਟੇ ਪੜ੍ਹਦੇ ਸੀ, ਕਥਾ ਸਿੱਖਦੇ ਸੀ, ਮੈਂ ਕਿਹਾ ਉਦੋਂ ਅਸੀਂ ਏਦਾਂ ਹੀ ਬੋਲ ਲੈਂਦੇ ਸੀ, ਮੈਂ ਕਿਹਾ ਯਾਰ ਇਹ ਪਹਿਲੀ ਵਾਰ ਸੁਣਿਆ ਅਵਿਨਾਸੀ ਦਰਸ਼ਨ ਕੀ ਹੁੰਦੇ। ਕਹਿੰਦੇ ਜਰੇ ਜਰੇ ਚ ਉਹਦਾ ਪ੍ਰਕਾਸ਼ ਦੇਖਣਾ ਮੰਗਿਆ ਮੈਂ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਮੰਗਿਆ ਮੈਂ। ਮੈਂ ਕਿਹਾ ਬੜੀ ਵੱਡੀ ਚੀਜ਼ ਮੰਗੀ, ਪਹਿਲੀ ਵਾਰ ਸੁਣਿਆ ਅਵਿਨਾਸੀ ਦਰਸ਼ਨ, ਨਾਸ ਨਹੀਂ ਹੁੰਦੇ ਜਿਹੜੇ। 1980 ਚ ਤੁਸੀਂ ਕਲੇਰਾਂ ਤੋਂ ਆਏ, ਕਲੇਰੀ ਮਹਾਂਪੁਰਖਾਂ ਦੇ ਸਥਾਨ ਤੇ ਗਏ, ਬੱਸ ਦੇ ਵਿੱਚ ਬੈਠਿਆਂ ਸਾਰੇ ਸਿੰਘਾਂ ਨੂੰ ਪਿੱਛੇ ਭੇਜਤਾ, ਮੈਨੂੰ ਕਹਿੰਦੇ ਗੱਲ ਕਰਨੀ ਤੇਰੇ ਨਾਲ। ਮੈਂ ਕਿਹਾ ਦੱਸੋ। ਕੰਨ ਚ ਮੇਰੇ ਕਹਿੰਦੇ ਉਹ ਅਵਸਥਾ ਮਿਲ ਗਈ ਆ। ਮੈਂ ਕਿਹਾ ਵਧਾਈਆਂ। ਇਹ 1980 ਵਿੱਚ ਜਰੇ ਜਰੇ ਵਿੱਚ ਸਾਰੀ ਮਿੱਟੀ ਦੇ ਕਿਣਕਿਆਂ ਤੱਕ ਵੀ ਪ੍ਰਕਾਸ਼ ਹੀ ਪ੍ਰਕਾਸ਼ ਦਿਖਣ ਲੱਗ ਪਿਆ ਸੀ। ਅਵਸਥਾ ਤਾਂ ਬਹੁਤ ਵੱਡੀ ਸੀ। ਮੈਂ ਬਾਹਰਲੇ ਦੇਸ਼ਾਂ 'ਚ ਕਈ ਦੇਸ਼ਾਂ 'ਚ ਸੁਣਾਈਆਂ ਵੀ, ਲੋਕ ਮੈਨੂੰ ਮਖੌਲ ਕਰਨ ਲੱਗ ਪਏ ਉਲਟਾ। ਮੈਂ ਸੋਚਿਆ ਉਹ ਮਨਾ ਆਪਾਂ ਕਿੱਥੇ ਗਲਤ ਥਾਂ ਆ ਗਏ, ਇਹਨਾਂ ਨੂੰ ਕਾਹਨੂੰ ਦੱਸਣਾ ਸੀ ਕਮਲਿਆਂ ਨੂੰ, ਇਹਨਾਂ ਨੂੰ ਕੀ ਅਵਸਥਾ ਅਵਸਥਾ ਕੀ ਹੁੰਦੀ ਹੈ, ਇਹ ਬੰਦਗੀ ਵਾਲਿਆਂ ਨੂੰ ਦੱਸੀ ਦੀਆਂ ਚੀਜ਼ਾਂ। ਸਾਧ ਸੰਗਤ ਜੀ ਉਹ ਅਵਸਥਾ ਬਣੀ, ਫਿਰ ਮੈਂ ਕੁਐਸਚਨ ਕੀਤਾ। 1983 ਦੀ ਗੱਲ ਹੈ, ਮੈਂ ਕਿਹਾ ਤੁਸੀਂ ਕਹਿੰਦੇ ਹੋ ਜਰੇ ਜਰੇ ਚ ਮੈਨੂੰ ਦਿਖਦਾ, ਤੇ ਆਹ ਕੀ ਹੋ ਰਿਹਾ, ਆਹ ਜਿਹੜਾ ਕਾਰਜ ਹੋ ਰਹੇ ਨੇ। ਕਹਿੰਦੇ ਇਹ ਵੀ ਸੁਣ ਲੈ, ਜਦੋਂ ਬਖਸ਼ਿਸ਼ ਹੋਣ ਤੋਂ ਬਾਅਦ ਫਿਰ ਡਿਊਟੀ ਲੱਗਦੀ ਹੈ। ਕਹਿੰਦੇ ਜੇ 10ਵੇਂ ਪਾਤਸ਼ਾਹ ਤੇ ਬਖਸ਼ਿਸ਼ ਹੋਈ, ਦਵੈ ਤੇ ਏਕ ਰੂਪ ਹਵੈ ਗਏ, ਫਿਰ ਕਿਹਾ ਜਾ ਪ੍ਰਚਾਰ ਕਰ, ਦੁਸ਼ਟਾਂ ਦਾ ਨਾਸ ਕਰ, ਧਰਮ ਨੂੰ ਉਬਾਰ ਨਾ ਕਰ। ਕਹਿੰਦੇ ਆਪ ਬਾਪੂ ਦੀ ਉਹ ਸ੍ਰੀ ਸਾਹਿਬ ਵਾਲੀ ਫੋਟੋ ਲੱਗੀ ਹੋਈ ਸੀ ਉੱਥੇ, ਕਹਿੰਦਾ ਬਾਪੂ ਕਹਿੰਦਾ ਮੈਂ ਕੁਛ ਨਹੀਂ ਕਰਦਾ, ਮੇਰੀ ਕੋਈ ਇੱਛਾ ਨਹੀਂ, ਮੈਨੂੰ ਤਾਂ ਸਾਰੇ ਉਹੀ ਦਿਖਦਾ। ਕਰ ਜਦੋਂ ਉਹ ਡਿਊਟੀ ਲਾ ਦਿੰਦੇ ਉਹ ਕਰਨੀ ਪੈਂਦੀ। ਇਸ ਕਰਕੇ ਕਈਆਂ ਦੇ ਮਨਾਂ 'ਚ ਭੁਲੇਖਾ ਆਉਣਾ। ਹੁਣ ਬਾਅਦ ਵਿੱਚ ਜਦੋਂ ਮੈਂ ਸਾਰੀ ਦੁਨੀਆਂ ਨੂੰ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦਾ ਤਾਂ ਲੋਕ ਹੁਣ ਪਛਤਾਉਂਦੇ ਆ, ਜਿਵੇਂ ਹੁਣ ਕਈਆਂ ਦੇ ਫੋਨ ਆਏ, ਇੱਥੋਂ ਵੀ ਆਏ, ਬਾਹਰੋਂ ਵੀ ਆਏ, ਕੀ ਫੋਨ ਆਏ, ਕਹਿੰਦੇ ਅਸੀਂ ਹੰਸਾਲੀ ਵਾਲੇ ਸੰਤਾਂ ਦੇ ਦਰਸ਼ਨ ਕਰਨੇ ਸੀ, ਬੜਾ ਘਾਟਾ ਪੈ ਗਿਆ। ਤੁਹਾਨੂੰ ਮੈਂ ਇੰਨੇ ਸਾਲਾਂ ਦਾ ਦੱਸੀ ਜਾਂਦਾ, ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲਓ, ਬ੍ਰਹਮ ਗਿਆਨ ਦਰਸ਼ਨ ਕਰ ਲਓ, ਤੁਸੀਂ ਕੀਤੇ ਨਹੀਂ। ਧੰਨ ਧੰਨ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਚਲੇ ਗਏ ਸਾਧ ਸੰਗਤ ਛੱਡ ਕੇ ਆਪਾਂ ਨੂੰ। ਬਾਬਾ ਮੀਹਾਂ ਸਿੰਘ ਜੀ, ਸੋ ਦੂਸਰੇ ਮਹਾਂਪੁਰਖ ਸਿਓੜੇ ਵਾਲੇ ਬਾਬਾ ਬਲਵੰਤ ਸਿੰਘ ਜੀ ਚਲੇ ਗਏ, ਫਿਰ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਚਲੇ ਗਏ। ਇੱਕੋ ਸਾਲ ਦੇ ਵਿੱਚ ਵਿੱਚ ਪੰਜ ਮਹਾਂਪੁਰਖ ਚਲੇ ਗਏ ਸੰਸਾਰ ਤੋਂ, ਪੰਜ ਥੰਮ ਡਿੱਗ ਪਏ। ਸਾਧ ਸੰਗਤ ਜੀ ਮਹਾਂਪੁਰਖਾਂ ਕੋਏ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਜੇ ਧਰਤੀ ਖੜੀ ਹੈ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਔਰ ਤੁਸੀਂ ਦੇਖ ਲਓ ਧਰਤੀ ਐ ਕਿਉਂ ਕਰਦੀ ਹੈ, ਕਿ ਉਹ ਪੰਜ ਬਾਣੀਆਂ ਨਹੀਂ ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਰਹਿ ਰਾਸ ਨਹੀਂ ਪੜ੍ਹ ਸਕਦੇ ਹੋ, ਤੁਸੀਂ ਸੋਹਲਾ ਨਹੀਂ ਪੜ੍ਹ ਕੇ ਸੌਂਦੇ, ਉਹ ਤੁਸੀਂ ਮੱਥਾ ਨਹੀਂ ਟੇਕਣ ਜਾਂਦੇ ਗੁਰਦੁਆਰਾ ਸਾਹਿਬ, ਉਹ ਕੰਘਾ ਦੋਨੋਂ ਵਕਤ ਕਰੀ ਪਾਗ ਚੁਨੇ ਕਰ ਬੰਧਈ, ਉਹ ਦਾਤਣ ਨੀਤ ਕਰੈ ਨਹਿ ਦੁੱਖ ਪਾਵੈ ਲਾ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਇਕ ਆਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹਿ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਪ੍ਰਮਯਾ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ।

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਰਤਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ
0: ਜਾਂ ਸਭ ਕੁਛ ਤਿਸਕਾ ਦੀਆ ਦਰਬੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਤਾਰ
0: ਇਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜ ਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਦੂਤ ਸਹਿ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਤਾਜੇ ਭਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬੇਗਨ ਤੇ ਸਾਧੂ ਰਾਖੈ
0: ਹਰ ਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਤਿਸ ਬਿਨ ਦੂਸਰ ਹੋਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭਤੀ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਕੋ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤ ਐਸਾ ਚਾਪਾ ਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਤਿਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾਂ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਦਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕੀਨੋ ਵਿਸਾਰ
0: ਰੱਬ ਬਨਾਸੀ ਇੱਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗ ਉਧਰੇ ਸੁਣ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇ ਵਰ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਰਬ ਕੈ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਨ ਕੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਭਾਗੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਨਾਨਕ ਰਾਵਣ ਤਿਨ ਮੂਲ ਪਛਾਣਿਆ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜੈ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਗਡਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਤਾਕੀ ਕਦਮਤ ਕੋਈ ਨਾ ਲਾਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਖੈ
1: ਜਿਸ ਕਾ ਸਾਸਨ ਕੱਢਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਆਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲੱਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ

0: ਰਮ ਗਿਆ
1: ਇਛਪੁੰਨੀ ਸਰਦਾ ਸਭ ਪੂਰੀ
0: ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲੀਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰਿਆ ਜੇ ਭਾਲ ਨਾ ਭਾਨੈ
0: ਸੋ ਕਿਉਂ ਬਿਸਰੇ ਜੇ ਕੀਆ ਜਾਣੈ
1: ਸੋ ਕਿਉਂ ਬਿਸਰਿਆ ਜਿਨ ਸਭ ਕੁਛ ਦੀਆ
0: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
1: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰਾਖੈ
0: ਗੁਰ ਪ੍ਰਸਾਦ ਕੋ ਬਿਰਲਾ ਲਖੈ
1: ਸੋ ਕਿਉਂ ਬਿਸਰਿਆ ਜੇ ਵਿਖ ਤੇ ਕਟ ਹੈ
0: ਜਿਨੋ ਜਿਨੋ ਕਾ ਟੂਟਾ ਗੰਢ ਹੈ
1: ਗੁਰ ਪੂਰੈ ਤਤ ਇਹ ਹੈ ਬੁਝਾਇਆ
0: ਰੱਬ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਪਣਾ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਤਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਦ ਨਾਮ
0: ਉਡਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਇਹੀ ਸਵਾਓ
1: ਨੇਤਰੋ ਪੇਖ ਦਰ ਸੁਖ ਹੋਏ
0: ਮਨ ਪਿਕ ਸਹਿ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਲੱਖ ਕੋ ਪਾਵੇ ਸੰਗ
1: ਏਕ ਬਸ ਦੀਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਿਆਲ
0: ਭਗਤ ਬਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਈ ਪੁਨੀਤ
0: ਭਗਤ ਪਾਏ ਲਾਵੇ ਮਨ ਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਉਹ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ ਪਰਗਾਸ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ
0: ਸੁਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਇਹ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੇ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਪਮਾਨ
1: ਜਹ ਸਰੂਪ ਕੇਵਲ ਜਗਦੀਸ਼
0: ਜਹ ਛਲ ਛਿਦਰ ਲਗਤ ਕਉ ਕੀਸ
1: ਜਹ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜਹ ਸਰਵ ਕਲਾ ਆਪੇ ਪ੍ਰਵੀਨ
0: ਤੈ ਵੇਦਿਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਤਾਰ ਹੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ
1: ਜਹ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜਹ ਛਲ ਅਸ਼ੇਰ ਅਭੇਦ ਸਮਾਇਆ
0: ਮਹਾ ਕਿਸੇ ਪਿਆਪਤ ਮਾਇਆ
1: ਆਪ ਸਕੋ ਆਪੇ ਆਦੇਸ
0: ਗੁਰ ਕਾ ਨਾਹੀ ਪ੍ਰਵੇਸ਼
1: ਜਹ ਏਕੇ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸਕੋ ਆਪੇ ਪਹੁੰਚਾ
1: ਜਹ ਆਪ ਰਚਿਓ ਪ੍ਰਪੰਚ ਆਕਾਰ
0: ਤੇ ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ
0: ਜਹ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨੰਦ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਪ ਪ੍ਰਭਿਓ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੋ ਆਜ ਸਮਨਾ ਬਿਸਾਰੈ
1: ਇਸ ਸਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਤਰੀਕੇ ਜੁਗਤ ਜਾਂ ਕੈ ਸਭਾਤ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੇ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਨਾਈ
0: ਜਿਸ ਕੀ ਆਸ ਨਾ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਓ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੁਖ ਉਪਦੇਸ ਹਿਰਦੈ ਦਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰਿਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਇਕ ਟੇਕ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਇਸੇ ਦੂਰ ਕਹਾਂ ਕੋ ਜਾਏ
0: ਉਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਕਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਨ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਦਰ ਸੋ ਜੀ
1: ਪਾਏ ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸੀ ਅਰ ਸੂਰ ਨਾ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੂੰ ਡੋਲੇ
1: ਸਰਬ ਕਲਾਕਰ ਖੇਲੇ ਖੇਲ
0: ਬੋਲ ਨਾ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਪ੍ਰਭੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਵੇਖਣ ਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾਪਾ ਵੈ ਤਾਂ ਲਈ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਬੋਧ ਪੋਤੇ ਆਪਨ ਸੰਗ ਰਾਜ
1: ਤਾਂ ਕੀ ਗਰਮਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਰਿਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਕਾ ਚ ਨਿਕਾ ਚ।
1: ਹਲਾ ਪਹਿਲਾ ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ, ਵੱਡੀ ਵਡਾਈ ਜਾਂ ਨਿਚਲ ਥਾਉ, ਵੱਡੀ ਵਡਾਈ ਜਾਣ ਲਾਓ, ਵੱਡੀ ਵਡਾਈ ਪੂਜਾ ਸਭ ਭਾਓ, ਵੱਡੀ ਵਡਾਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਣਾ ਸਰਬ
0: ਰਜਾ। ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਜ।

ਬੋੜੀ ਨਾਨਕ ਜੀ ਉਪਾਏ ਕੇ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਛਗਣ ਵਾਲਿਆ ਲਿਖਣਾ।

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ।

ਪੈਪ ਚ ਪਾਉਣ ਮੈਂ ਸਦਭਾਉ ਪੈਪ ਚੱਲੇ ਲੱਖ ਦਰਿਆਓ ਪੈਪ ਜਗਨ ਕਡੇ ਵਿਗਾਰ ਪੈਪ ਧਰਤੀ ਦਾ ਪਿਪਾਰ ਪੈਪ ਚਿੰਦ ਫੇ ਸਿਰ ਪਾਰ ਪੈਪ ਜੀ ਰਾਜਾ ਧਰਮ ਦੁਬਾਰ ਪੈਪ ਵੀ ਸੂਰਜ ਪੈਪ ਵੀ ਚੰਦ ਕੋ ਕਰੋੜੀ ਤਲਤਮਾ ਅੰਤ ਪੈਪ ਵੀ ਸਿੱਧ ਪੁਸੁਰ ਨਾ।

ਪਰਵਾੜ ਕੀਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਦਹ ਬਾਜ਼ਾਰ।

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਵ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਨਿਰੰਕਾਰ ਹੈ ਨਾ ਲਈ ਨਿਰਕਣਾ ਚਾਹੀਏ ਜੀਓ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁਨੋ ਨੀਜ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ ਕੋ ਰਹਿ

ਚੋਰਾ ਯਾਰਾਂ ਤੇ ਕੁੜਿਆ ਰੱਖਾ ਰੱਬਾ ਬੇਕਾਰ, ਇੱਕ ਹੁੰਦਾ ਖਚਲੇ ਥਾ ਤਿਨਾਂ ਵੀ ਕਈ ਕਾਰ, ਜਲਥਾ ਜੀਆਂ ਪੁਰੀਆਂ ਲੋਹਾਂ ਆਇਆ ਕਾਰ ਆਇਆ ਕਾਰ।

0: ਸਰਕਾਰ ਹੋਮ ਛੱਛੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖੋਂ ਵੀ ਸਿਆਣਾ ਮਜ਼ਬੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਜੇ ਤਾਂ ਦਰ ਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੈ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹੋਮੈ ਕਿਥੋਂ ਹੋ ਉਪਜੈ ਕਿਰ ਸੰਜਮ ਇਹ ਜਾਹੇ

ਹਲਾ ਪਹਿਲਾ ਲੱਖ ਨੇ ਖੇ ਚੰਗਿਆਈਆਂ ਲੱਖ ਪੁਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਤਿਹਾਨ।

ਕੋੜੇ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੇ ਧਾਵਦੇ ਇੱਕ ਮੂਲ ਨਾ ਪੂਜਣੇ ਆਪਣਾ ਅਨਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਨ ਮੰਗਾ ਜੇ ਤੁਝੇ ਧਿਆਇਂਦੇ ਤਿਨ ਮੰਗਾ

ਔੜੀ ਦਾਨ ਮਹਿੰਦਾ ਸਲੀਖ ਆਖ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ।

0: ਸ਼ਲੋਕ ਮਹੱਲਾ ਪਹਿਲਾ ਸਚਕਾਲ ਪੂੜ ਵਰਤਿਆ ਕਲ ਕਾਲ ਫੇਤਾਲ ਬੀਓ ਬੀਜ ਪਤ ਲੈ ਕੇ ਅਬ ਕਿਉਂ ਉਗਵੇ ਦਾਲ ਜੇ ਕੋ ਤਾਂ ਕਬੇ ਰੁਤੀ ਹੁਰਤ ਹੋਏ ਨਾਨ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁਮ ਚੜਾਈਏ ਸਰੂ ਪਤਨ ਹੋਏ ਨਾਨ ਭਗਤੀ ਜੇ ਰਪੇ ਕੂੜੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲਬ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸ਼ਿਕਦਾਰ ਕਾਮਨੇ ਵਿਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਜਤ ਗਿਆਨ ਹੋਣੀ ਪਾਹੇ ਪ੍ਰੇਮ ਉਦਾਰ ਗਿਆਨੀ ਨੇ ਚੇਵਾ ਦੇਵਾ ਵੀ ਰੂਪ ਕਰੇ ਸ਼ਿੰਗਾਰ ਉੱਚੇ ਕੁਕੇ ਵਾਦਾ ਗਾਵੇ ਜੋ ਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹਿ ਹੈ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
0: ਪਹਿਲਾ ਜਿਸਨੂੰ ਜਗਨਾਨ ਦਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ।

0: ਜਾਤ ਕੁੰਭੇ ਵੱਡਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ
1: ਹੋਰ ਬਿਨ ਗਿਆਨ ਨਾ ਹੋਏ ਬੜੀ ਪੜਿਆ ਹੋਵੇ ਗੁਨਗਾ ਤਾਂ ਉਮੀ ਸਾਧਨ ਮਾਰੀਏ।

ਪੜਿਆ ਹੋਵੇ ਕੁਨੇ ਗਰਦਾਂ ਮੀ ਸਾਧਨਾ ਮਾਰੀਏ ਜਿਹਾ ਕਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰ ਕੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀ।

ਪੌੜ ਸਤਿਗੁਰ ਵਟੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਸਿਆਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋ ਬਨਹਾਰਿਆ ਜਰਿਆ ਜੋ ਬਨਹਾਰਿਆ।

ਔਰ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਲਦ ਪਾਈਆਂ ਸਹਿ ਤੁੱਠੇ

ਪੰਚ ਲੋਕ ਪਹਤੀ ਜਾਇ ਛੱਟਿਆ ਕਿਸੇ ਲੱਗਾ ਦੋਖ ਅਣ ਦੇਵਤਾ ਪਾਣੀ ਦੇਵਤਾ ਬੈਸ਼ਨ ਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸ਼ਤਨ ਕੱਢਿਆ।

ਔਰੀਆ ਪਹਿਕਰਣਾ ਕਿਉ ਕਲਾ ਪਹਿਤੈ ਧਾਰੀਐ ਦੇਖੈ ਕੀਤਾ ਆਪਣਾ ਤਰਕ ਚਿਪਕੀ ਸਾਰੀਐ ਜੋ ਆਇਆ ਸੋਚ

ਦੂਜਾ ਨਾਲ ਆਣੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਰੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੋ ਅਗਲੀ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਗਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ।

ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪੋਚੇ ਨਾਹੀ ਮਨਸਾ ਸਤ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਫਤਿਹ ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਬਹੁਤ ਹੀ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨ ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਸੰਗਤਾਂ ਦੇ ਚਰਨਾਂ ਵਿਚ ਬੇਨਤੀ ਗੁਰੂ ਘਰ ਵਿਖੇ ਕੱਲ 20 ਜੂਨ ਨੂੰ ਸਵੇਰੇ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਉਹਨਾਂ ਦੇ ਚਰਨਾਂ ਵਿਚ ਬੇਨਤੀ ਭਾਈ ਅੰਮ੍ਰਿਤ ਛਕ ਕੇ ਜਰੂਰ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਉਣ ਦਾ ਯਤਨ ਕਰੀਏ ਜੀ ਗੁਰੂ ਘਰ ਵਿਖੇ ਸ਼ਹੀਦੀ ਸਮਾਗਮ ਚੜ੍ਹਦੀ ਕਲਾ ਵਿਚ ਸੰਪੰਨ ਹੋਏ ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਗਤ ਜੀ 1 ਅਗਸਤ ਨੂੰ ਸਲਾਨਾ ਨਗਰ ਕੀਰਤਨ ਹੈ ਉਸ ਵਾਸਤੇ ਵੱਧ ਤੋਂ ਵੱਧ ਸੇਵਾਵਾਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਆਓ ਸੰਗਤ ਜੀ ਹੁਣ ਸਮਾਂ ਵਾਹਿਗੁਰੂ ਗੁਰੂ ਮੰਤਰ ਦੇ ਨਾਮ ਸਿਮਰਨ ਦਾ ਬਹੁਤ ਹੀ ਸਨਮਾਨ ਜੋ ਗੁਰਮੁਖ ਪਿਆਰਿਆਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਏ ਜੀ ਦਾਸਰਿਆਂ ਦੀਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ ਕਰੀਏ ਜੀ ਸ਼ੁਰੂ ਕਰੋ ਜੀ ਕਿਰਪਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru,

Guru.

Guru, Vai, Guru, Vai, Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

गुरु वाय गुरु वाय गुरु वाय गुरु वाय गुरु वाय गुरु वाय गुरु।

Vai guru.

Guru.

Guru,

Gur, vai, gur, vai.

Vai, guru, vai, guru, vai.

Vai guru.

ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru.

वाहे गुरु वाहे गुरु वाहे।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਵਾਹਿ ਗੁਰੁ, ਗੁਰੁ, ਵਾਹਿ ਗੁਰੁ।

Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ।

वाहे गुर वाहे गुर वाहे गुर वाहे गुर वाहे

ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰ ਵਾਹਿਗੁਰੂ।

ਵਾਹਿ ਗੁਰ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ ਵਾਹਿ ਗੁਰ

ਵਾਹਿਗੁਰੂ।

Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru.

Vai, guru.

वाहे गुरु वाहे गुरु वाहे।

गुरु वाहे गुरु वाहे।

Vai guru.

Vai guru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतगुरु चरणा।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: You're listening to KRPI 1550 Radio, Ferndale, Washington.

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: ਸੁਣਦੇ ਹੋ ਜੀ?
2: ਹਾਂਜੀ,
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਫੁੱਟੀ ਕੇ ਨਾ ਜਾਈਏ, ਆਲੂ ਜੀ

0: ਆਰਾਮ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਹੈ ਫਰੂਟੀ ਕਹਿਣਾ ਜਾਣਾ ਹੈ ਫਰੂਟੀ ਕਹਿਣਾ ਜਾਣਾ ਹੈ ਫਰੂਟੀ ਕਹਿਣਾ ਹੀ ਜਾਣਾ
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
3: ਤੋਂ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ 6043515111 ਗੁਰਦਿਆਲ ਸਿੰਘ ਬਾਦ
4: ਹਾਂਜੀ ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ ਤੇ

0: You're listening to KRPI 1550 Radio, Ferndale, Washington.
1: ਸੁਣ ਦਿਓ ਜੀ।
2: ਹਾਂਜੀ
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਛੁੱਟੀ ਕੇ ਨਾ ਜਾਈਏ।

0: ਹੁੰਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਜਿੰਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਹੈ
2: ਫਰੂਟੀ ਕਹਿਣਾ ਜਾਣਾ ਹੈ
3: ਫਰੂਟੀ ਕਹਿਣਾ ਜਾਣਾ ਹੈ
4: ਫਰੂਟੀ ਕਹਿਣਾ ਹੀ ਜਾਣਾ
5: ਹਾਂਜੀ ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ ਆਥੋਰਾਈਜ਼ਡ ਰੋਜਰਸ ਡੀਲਰ

ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤਾਂ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ 'ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ 'ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏਗੀ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤੜਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤੇ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ, ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ,
ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ, ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ, ਜਦੋਂ ਅੱਗ ਬਲ ਰਹੀ ਸੀ ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ।

ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ, ਮੈਨੂੰ ਦੁੱਖ ਹੁੰਦਾ ਨਾਨਕ ਤੇਰਾ ਪੁੱਤਰ ਹੈ।

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: You're listening to KRPI 1550 Radio, Ferndale, Washington.
2: Guru Tegh Bahadur Sahib Maharaj, Guru Hargobind Sahib di 6vi santan ne. 6vi santan ta shabd varte hai. Hazur de aagman to pehla Guru Hargobind Sahib Maharaj ji de 4 bete aur ek beti hai. ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ 'ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ, ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ 'ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਜ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਹਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜ੍ਹੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਵਾਰੀ ਜਲੰਧਰ ਰੇਡੀਓ 'ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜ੍ਹੇ ਦੇ ਮਿੰਟਾਂ ਦਾ ਸੀ, ਅਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਅਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸਰਦਾਲੂ ਰੋਜ਼ਾਨਾ

0: ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾਂ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘਿਆ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਦੇ ਹਾਂ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ। ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਏ, ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਏ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨਕ ਹੈ ਜਿਹਨੂੰ ਆਪਾਂ ਪਟਨਾ ਸਾਹਿਬ ਢਾਕਾ ਆਸਾਮ ਦਾ ਜ਼ਿਕਰ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਡੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨੇ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ। ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ, ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ, ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖੋਂ ਆਵੇ। ਉਹਨੇ ਕਿਹਾ ਇਹ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਯਾਦ ਰੱਖਿਓ। ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ, ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜਾਂ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ੍ਹ ਪਹਿਲਾਂ ਪੜ੍ਹਾਉਂਦੇ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ,
1: ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ, ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ। ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਹੈ, ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ। ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ, ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਹੈ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ, ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ, ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਹੈ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤਿ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ? ਯਕੀਨ ਬੜੀ ਵੱਡੀ ਚੀਜ਼ ਹੈ।
2: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਸੁਣਦੇ ਹੋ ਜੀ?
2: ਹਾਂਜੀ,
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਡ ਵਾਲੇ ਫੁੱਟੀ ਕੇ ਨਾ ਜਾਈਏ, ਆਲੂ ਜੀ ਦੇ ਵਧੀਆ, ਬੈਂਗਣ ਅਨਮੋਲ ਨੇ, ਗੋਭੀ ਉੱਥੇ ਤਾਜ਼ੀ, ਕਰੇਲੇ ਦੇ ਮਾਹੌਲ ਨੇ, ਮੈਂਗੋ ਉੱਥੇ ਪਿਆਰੇ ਨੇ, ਔਰੰਜ ਨਿਆਰੇ ਨੇ, ਫੁੱਟੀ ਕੇ ਨਾ ਥਾਂ ਥਾਂ ਫਾਰਮ ਦੇ ਆਪਣੇ, ਸਬਜ਼ੀ ਫਲ ਇੰਨੇ ਤਾਜ਼ੇ, ਜਿੰਨੇ ਸਾਡੇ ਸੁਪਨੇ,
1: ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਏ,
2: ਫੁੱਟੀ ਕੇ ਨਾ ਜਾਣਾ ਏ,
1: ਫੁੱਟੀ ਕੇ ਨਾ ਜਾਣਾ ਏ,
3: ਫੁੱਟੀ ਕੇ ਨਾ ਹੀ ਜਾਣਾ।
0: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
4: समुंद शाह सुल्तान गिरहा से तीन माल का

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
2: ਹਾਂਜੀ ਤੁਸੀਂ ਵੀ ਸਭ ਤੋਂ ਵਧੀਆ ਸੈੱਲ ਫੋਨ ਡੀਲ ਦੀ ਭਾਲ ਕਰ ਰਹੇ ਹੋ ਤਾਂ ਪਹੁੰਚੋ ਵਾਇਰਲੈਸ ਕੰਟਰੀ ਤੁਹਾਡੇ

पट कीर्त साहिब जी ने अज दे इस अमृत बचन विच सब तो पहला आदि गुरु धन गुरु नानक साहब सच्चे पातशाह जी दी एक मन खो के उस परमात्मा दी प्रेमा भगती दा जिक्र कीता है। पहला बचन पट साहब ने कहा, नानक नाम निरंजन जानियो, धन गुरु नानक साहब कृपालू जी ने उस परमात्मा दे नाम नू जान लिया, किन्नी भगत प्रेम लिवलाई, उस परमात्मा दी वाहगुरु जी दी भगती प्रेमा भगती धन गुरु नानक साहब जी ने एक मन खो के लिब ला के अपने अंदर दे पूर्ण टिका दे विच उस परिपूर्ण परमेश्वर वाहगुरु जी दी भगती कीती। आरंभता है प्रेमा भगती तो। धन गुरु नानक साहब जी ने हठ दी गल नहीं कीती। गुरु नानक साहब ने बद्दा चट्टी कोई काम कर ली सानू नहीं प्रेरिया। हजूर ने बेरसे कर्म कांडा विच सानू प्रवृत्त नहीं होन दिता। धन गुरु नानक साहब जी ने ता परमात्मा नू प्रेम करके उस दी प्रेमा भगती ली सानू प्रेरिया है। जिवें असी बाणी विचों धन गुरु नानक साहब जी दे अमृत बचन भी पढ़ने हां, हजूर ने एक बहुत रहमत भरिया कृपा भरिया बचन किया। गुरु नानक साहब जी दी जोत ने जे बाबा फरीद साहब ने ए बचन कहे कि तन तपै तनूर ज्यों, बालन खड बलन पैरी थका सिर जुलां, जे मुंह पिरी मिलन, के अपने तन नू तंदूर दी तरह तपा दिया। हुण एक हठ है किन्ने जेड़ियां खड़ियां ने इनू इस तरह बाला के जिमें तंदूर दे विच लकड़ां बाल दिया ने। तन तपै तनूर ज्यों, बालन खड बलन पैरी थका, जे पैरां नाल चलदिया होया थक जावा, सिर जुलां मैं पैरां दी थां ते सिर परने खो के चल पवा, जे मुंह पिरी मिलन जे मैनू मेरा प्यारा मिल जाए। अगे सतगुरु ने प्रेमा भगती कर ली, बाहर दी भटकना तो बचा, सानू अंदर जुड़ के लिव ला के भगती करन दी गल सिखाई। हजूर ने नाल ही बचन कर दिता के तन ना तपाए तनूर ज्यों, बालन खड ना बाल, अपने तन नू तंदूर दी तरह तपा ना, इना खडियां नू बालन बना के तंदूर विच फूक ना, तन ना तपाए तनूर ज्यों, बालन खड ना बाल, सिर पैरी क्या फेड़िया अंदर पिरी निखार। देख तू इना सिर ने इना पैरा ने तन दे अंगा ने की बिगाड़िया, तू अपने अंतर आत्मे उस प्यारे वाहगुरु जी दी प्रेमा भगती करके ओनू तक लै। हुण इत्थे एक शब्द मैं अर्ज करनी चाहना कि इह शब्द आया प्रेमा भगती, जां इउं कह लो किन्नी भगत प्रेम लिव लाई, कि प्रेम नाल लिव ला के रब दी भगती कीती। प्रेम एक परमात्मा दी ओ बख्शी हुई शक्ति है जेड़ी हर एक जीव अंदर परमात्मा ने टिकाई है। प्रेम है की असी आम तौर ते शब्द भी वरतने हैं कि प्यार ही परमात्मा है। गुरु कलगीधर जी दे बचन पढ़ने हैं, साच कहो सुन लेहो सब है जिन प्रेम कियो तिन ही प्रपायो। प्रेम दरअसल की है? कोई मनुख ऐसा नहीं जिदे अंदर परमात्मा ने ए शक्ति प्रेम वाली एनर्जी प्रेम वाली ऊर्जा प्रेम वाली ताकत नहीं टिकाई। केवल मनुख नहीं हर जीव दे अंदर परमात्मा ने ए शक्ति ए अंश ए ऊर्जा टिका दिती है। केवल जीव ही नहीं इत्थों तक कि जमीन दे विच पैदा होई फसल, जमीन दे विच पैदा होए पौधे, जमीन दे उत्ते पैदा होए रुख,
परमात्मा ने उन्हां दे अंदर भी इस शक्ति नूं टिका दिता है। प्रेम एक अंदर दी खिच है, प्रेम एक परमात्मा दी दित्ती कोई ओ दात है जिहड़ी वख वख जीवां विच परमात्मा ने वख वख तरीकियां नाल टिका दित्ती है। जिवें उदाहरण कई बारी अर्ज करना हुंना, हजूर ने बाणी विच भी बचन कीता है, कहन लगे सरवर कमल किरण आगासी बिगसै सहज सुभाई। हुण कमल दा फुल जिहड़ा ओ सरोवर विच है ते किरण सूरज जिहड़ा ओ आसमान विच है, दोनां दा करोड़ां माइल्स दा करोड़ां कोह दा इन्हां दा फासला है। इन्हां करोड़ां मीलां दी दूरी होण दे बावजूद कमल विच परमात्मा ने एक इहो जी शक्ति टिका दित्ती, ऊर्जा टिका दित्ती जिहड़ा सूरज नूं अपने तो करोड़ां कोह दी दूरी होण दे बावजूद भी ओहदियां किरणां नूं देख के पूर्ण तौर ते खिड़ा विच आ जांदा है। ओह किहड़ी ताकत है, ओह किहड़ी मिकना ती शक्ति है कि जिहड़ी इस कमल दे फुल नूं चिक्कड़ विच खिड़े होए नूं पूर्ण तौर ते खिड़ा देंदी है। सिर्फ अर्ज कर रहे हां कि प्रेम भाई साहब भाई गुरदास जी ने अपनी रचना विच बहुत सोहणियां उदाहरणां कुछ दित्तियां गुरु परमेश्वर दी प्रेमा भगती दे मुतलक, कि गुरु दी भगती परमात्मा दी प्रेमा भगती कैसी है। हर एक अंदर परमात्मा ने यह ताकत ए शक्ति ए ऊर्जा टिका दिती है। देखो हजूर ने बाणी विच बचन कहे ने, चंद्रमा ते चकोर दा आपस विच कितना फासला है, दोनां दी दूरी है। ना तो चकोर नूं किसे ने स्कूल विच किसे ने किसे कॉलेज विच जां किसे ने अपने घर विच पिंजरे विच बंद करके उन्हूं सिखाया कि आओ देख रात नूं चंद्रमा निकलना है ते तू सारी रात चकोर चंद्रमा नूं एक टिक देखना है। सिर्फ अर्ज कर रहे हैं प्रेमा भगती प्रेम दी दात हर एक अंदर परमात्मा ने टिकाई। चकोर नूं किसे ने तालीम नहीं दिती, चकोर नूं किसे ने यह पाठ नहीं पढ़ाया कि आसमान दे विच पैदा हुए चंद्रमा नूं देख के तू सारी रात एक टिक एक नजर नाल तकी जाना है। हालांकि इथों तक कि चकोर दे मौत दा कारण भी कई बार चंद्रमा नूं देखना हो जाता है, क्योंकि चकोर सारी रात जदों चंद्रमा आउंदा है आसमान ते एक टिक उहनूं नजर टिका के देख दीए, चंद्रमा जदों ये अपनी थां सारी रात बदलता है अपनी गतिशील चंद्रमा गति नाल जदों रुख चेंज करदा है, पर चकोर जे चढ़ते वाले पासे चंद्रमा आया पूर्णमाशी दा ते उन्हें ये नहीं कि चंद्रमा दे नाल नाल अपने लतां नूं अपने जिस्म नूं कमाना है, उहदा सुभाग है। चंद्रमा जे इस पास्यों चढ़िया चढ़ते वाले पास्यों शाम नूं उन्हें सवेर तक लेंदे वाले पासे आउणा है। चकोर अपने पैरां नूं सारी रात एक थां ते थिर रखेगी, सिर्फ अपनी गर्दन नूं ही चंद्रमा दे नाल मोड़ी जाए, गर्दन मोड़दी है कदी अपने पैर नहीं। इन्नी को दी सुरत इन्ना टिका कि उन्हूं अपने जिस्म दा भी कोई पता नहीं, केवल ता केवल अपनी गर्दन नूं झुका के अपनी पिठ ते ला लैंदी है ते कई वारी ओदी गर्दन झुकना भी ओदी मौत दा कारण बन जांदा है। पर ओ केड़ी खिच है, चकोर नूं किसे ने तालीम नहीं दित्ती, चकोर नूं किसे ने पढ़ाया नहीं, चकोर ले कोई विद्या दा साधन नहीं, पर परमात्मा ने चकोर दे अंदर चंद्रमा दे प्रति एक खिच पैदा कीती, जिस खिच नूं जे किते मनुख समझे उसे खिच नूं ही प्रेम किया गया है। हुण ओ दिस नहीं रही पर ओदा चंद्रमा नाल नेक है। भाई गुरदास जी दी रचना विचों अर्ज कर रहे हैं, भाई साहब ने पहला बचन किया, चंद चकोर प्रीत है, चकोर दी चंद्रमा नाल प्रीत है, प्रेम है, ते वो एक टिक चंद्रमा नूं देख रही है। चंद चकोर प्रीत है लाए तार निखाले, तार दा अखरी अर्थ हुंदा लिव लाणी, एक टिक देखी जाना। भाई साहब कहिंदे ने देखो परमात्मा ने प्रेम एक जानवर विच एक जीव विच एक पंछी विच भी पैदा कर दिता, एक टिक हो के चंद्रमा नूं देख रही है। चंद चकोर प्रीत है लाए तार निखाले, चकवी
सूरज खेत है मिल खून सुखाले। हुण इत्थे भावें शब्द उन्होंने सूरज खेत क्या है कि चकवी दा सूरज नाल नेक है, दरअसल ओदा सूरज नाल ने नहीं, चकवी दा ने तां अपने चकवे दे नाल है, क्योंकि सूरज चढ़ नाल चानन विच उन्हां दा मिलाप है ते अंधकार विच रात दे खनेरे विच उन्हां दा विछोड़ा पै जांदा है। हुण इक रात दा विछोड़ा है, सारी रात चकवी ते चकवा एक दूजे नूं पुकारी जा रहे ने। हजूर दे प्यारे सिख भाई गुरदास कहिंदे ने उस चकवी ते चकवे नूं मनुख वर्गा ओदा शरीर नहीं, मनुख वर्गी ओदी बुद्धि नहीं, मनुख वर्गी ओदी सोचन दी शक्ति नहीं, मनुख जितना ओ कोई कार विखार भी नहीं कर सकदा, पर देख उस चकवी ते चकवे अंदर भी परमात्मा ने खिच रख दिती। एक रात दा विछोड़ा पिया ते सारी रात एक दूजे नूं पुकार दे रहे, उन्नी देर तक चैन नहीं, सकून नहीं, जिन्नी देर तक चकवी ते चकवा दोनों आपस विच मिल नहीं जाते। हुण ओ केड़ी खिच है जेड़ी सारी रात कुरलांदे रहे पुकारदे रहे। सिर मैं अर्ज करनी चाहना कि गुरु नानक साहब ने प्रेमा भगती कीती, एक टेक होके ते अर्ज कर रहे हैं कि प्रेम दी दात परमात्मा ने एक खिच हर एक दे विच पैदा कीती है। कमल विच खिच है सूरज नूं देख के, चकवी ते चकवे अंदर खिच है, चंद्रमा ते चकोर दी खिच है। भाई साहब ने दूसरा बचन कहा, पहला सी चंद चकोर प्रीत है लाए त्यार तार निखाले, चकवी सूरज खेत है मिल खून सुखाले, नेहो कवल जल जानी है खेड़ मूह बखाले। खुण पानी ते कमल दा फुल आपसी कैसा प्यार पै कर दे, कि सुकी मिट्टी दे उते कमल दे फुल कदी प्रफुल्लत हुंदे देखे ने। जमीन तां ओही है, छप्पड़ टोबा तां ओही है, पर कमल दे फुल ना सुके कदी टोबे विच, ना सुकी जमीन ते प्रफुल्लत होणगे। पानी रुकण दी देर है ते सौण दे महीने विच कमल दे फुल अपने आप नूं प्रफुल्लत करदे ने ते पानी दे विच ओह पूर्ण तौर ते खिड़ जांदे। अगे मैं अर्ज करनी है, कमल दे फुल दी खिच सूरज नाल भी है, कमल दे फुल नूं जिंदगी पानी भी दे रहा है, पर जेड़ी दिसदी नहीं ओह खिच पानी विचों उहनूं मिल रही है। भाई साहब ने चौथा बचन कीता, कहन लगे मोर बबीए बोल दे वेख बदल काले। हुण काला बदल असमान ते चढ़ के आउंदा है, जितना मोर उहनूं देख के खुश हुंदा है, हुण बदल दा ते मोर दा आपसी की रिश्ता है। ओह असमान दे उत्ते ओह धरती दे उत्ते जदों काली घटा चढ़ी ते मोर इको दम पहला पान लग पिया ते अपने पंखों ने पूर्ण तौर ते खलार लै बखेर लै। उस बदल नूं देख के मोर दे अंदर भी परमात्मा ने एक खिच पैदा कर दिती, जेड़ी बदल नूं देख के खड़ाओ विच आया ते नचन लग पिया। पपीए वल झाती मारीए, सच जाण्यो बाकी साल दे महीने पपिया कदी भी उच्ची नहीं पुकारदा, पर जदों हाड़ ते सौण दा महीना हुंदा है भादों दा, उदो पपीए दे गले विच वी राग पैदा हो जांदा है, ओह भी बदलां नूं देख के उच्ची उच्ची पुकारन लग पिया है। ओहदे विच वी इक खिच है, चकोर विच, कमल फुल विच, चकवी विच, मोर ते बबीए विच, ते सच जाणू मां ते पुत्तर दी भी इक खिच है। इस्त्री दी पति ते पत्नी दे अंदर भी इक दूजे प्रति खिच है। पर भाई साहब ने सारियां गल्लां करके कहन लगे चंद्रमा दी चकोर नाल प्रीत है, चकोर दी चंद्रमा नाल प्रीत है, पर सच जानी चंद्रमा बेवफाई कर सकदा है। प्यारिया के पानी जेड़ा वो सुख सकदा है, कमल फुल मुरझा सकदा है, चकवी ते चकवे दा विछोड़ा पै सकदा है, चमक दे कोई बदल दूर जा सकदे ने, मोर ते बबीए बिलकदे रह सकदे ने, मां ते बाप साथ छड के जा सकदे ने, नार ते पतार दा प्यार है, पर मौत प्यार नूं विछोड़ सकदी है, पर गुरु ते रब दी प्रीत ऐसी है जिस हिरदे विच टिक जाए, सच जाणो ए प्रीत मरण तो बाद भी कदी नहीं टुटदी। एक ऐसी प्रीत है, भाई साहब ने प्यार दी व्याख्या करदिआं बहुत सोहणी ए पौड़ी कही, चंद चकोर प्रीत है लाए तार निखाले, चकवी सूरज खेत है मिल खून सुखाले,
ਨਿਉਂ ਕਵਲ ਜਨ ਜਾਣੀਆਂ ਖਿੜ ਮੂੰਹ ਵਿਖਾਲੇ, ਮੋਰ ਬਾਬੀਏ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪਰ ਪਿਆਰਿਆ ਗੁਰੂ ਨਾਨਕ ਦੀ ਪ੍ਰੀਤ ਕੈਸੀ ਹੈ, ਪੀਰ ਮਰੀਦਾਂ ਪਿਰ ਹੜੀ ਉਹ ਨਿਭ ਹੈ ਨਾਲੇ, ਕਿ ਮਰੀਦ ਦੀ ਤੇ ਪੀਰ ਦੀ ਜਿਹੜੀ ਪ੍ਰੀਤ ਹੈ ਉਹ ਤੋੜ ਨਿਭਣ ਵਾਲੀ, ਉਹ ਰਸਤੇ ਵਿੱਚ ਟੁੱਟਣ ਵਾਲੀ ਨਹੀਂ। ਆਪ ਤਵੱਜੋ ਦੇਣਾ, ਗੁਰੂ ਨਾਨਕ ਸਾਹਿਬ ਨੇ ਉਸ ਕਰਤਾਰ ਦੀ ਪ੍ਰੇਮਾ ਭਗਤੀ ਕੀਤੀ, ਤੇ ਜਦੋਂ ਅਸੀਂ ਬਾਬੇ ਨਾਨਕ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਹਨਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਆਪਣੇ ਮਨ ਨੂੰ ਮੁਖਾਤਬ ਕਰਕੇ ਪਿਆਰੇ ਨੂੰ ਪਿਆਰ ਕਰਨ ਦੇ ਕੁਝ ਜੁਗਤਾਂ ਸਾਨੂੰ ਦੱਸੀਆਂ। ਹਜ਼ੂਰ ਦੀ ਸ੍ਰੀ ਰਾਗ ਵਿੱਚ ਇੱਕ ਅਸ਼ਟਪਦੀ ਹੈ, ਉਸ ਅਸ਼ਟਪਦੀ ਦੇ ਕੁਝ ਪਦੇ ਮੈਂ ਆਪ ਜੀ ਦੇ ਸਮਕਸ਼ ਰੱਖਣੇ ਚਾਹੁੰਦਾ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ ਭਗਤੀ ਕੈਸੀ ਹੈ। ਉਸ ਅਸ਼ਟਪਦੀ ਦੀਆਂ ਰਹਾਓ ਦੀਆਂ ਤੁਕਾਂ ਨੇ, ਰਹਾਓ ਦੇ ਬਚਨ ਨੇ, ਮਨ ਰੇ ਕਿਉਂ ਛੂਟੈ ਬਿਨ ਪਿਆਰ, ਖੇ ਮੇਰੇ ਮਨਾ ਕੀ ਪਰਮਾਤਮਾ ਨੂੰ ਪ੍ਰੇਮ ਤੋਂ ਕਰਨ ਤੋਂ ਬਿਨਾਂ ਤੇਰਾ ਖਹਿੜਾ ਛੁੱਟ ਸਕਦਾ ਹੈ, ਕੀ ਤੂੰ ਬੰਧਨਾਂ ਤੋਂ ਮੁਕਤ ਹੋ ਸਕਣਾ ਪਰਮਾਤਮਾ ਨੂੰ ਪ੍ਰੇਮ ਕਰਨ ਤੋਂ ਬਿਨਾਂ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ। ਗੁਰੂ ਦੇ ਰਾਹੀਂ ਇਹ ਸਮਝ ਪੈਂਦੀ ਏ ਕਿ ਪਰਮਾਤਮਾ ਸਾਰੀਆਂ ਥਾਵਾਂ ਤੇ ਰਵਿਆ ਹੈ ਤੇ ਗੁਰੂ ਕਿਰਪਾ ਕਰੇ ਤੇ ਭਗਤੀ ਦੇ ਭੰਡਾਰੇ ਬਖਸ਼ਦਾ ਹੈ। ਰਹਾਓ ਦੀ ਤੁਕ ਨੂੰ ਫਿਰ ਸਮਝੀਏ, ਮਨ ਰੇ ਕਿਉਂ ਛੂਟੈ ਬਿਨ ਪਿਆਰ, ਪਿਆਰ ਤੋਂ ਬਿਨਾਂ ਪ੍ਰੇਮ ਤੋਂ ਬਿਨਾਂ ਉਸ ਪਰਮਾਤਮਾ ਨੂੰ ਕਦੀ ਤੂੰ ਖੁਸ਼ ਨਹੀਂ ਕਰ ਸਕਦਾ, ਗੁਰੂ ਤੋਂ ਬਿਨਾਂ ਤੈਨੂੰ ਪ੍ਰੇਮ ਕਰਨ ਦੀ ਜੁਗਤ ਨਹੀਂ ਆਉਣੀ। ਵੈਸੇ ਤਾਂ ਜੇ ਇਨਸਾਨ ਨੂੰ ਸਮਝ ਪੈ ਜਾਏ ਕਿ ਪ੍ਰੇਮ ਪ੍ਰੀਤ ਪਿਆਰ ਨੇ ਇਹ ਜਿਤਨੇ ਵੀ ਸ਼ਬਦ ਅਸੀਂ ਵਰਤਨੇ ਆ, ਜੇ ਇਨਸਾਨ ਦੇ ਸਰੀਰ ਅੰਦਰ ਤਨ ਅੰਦਰ ਪਰਮਾਤਮਾ ਲਈ ਪ੍ਰੀਤ ਨਹੀਂ ਪਿਆਰ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰ ਤੋਂ ਪ੍ਰੀਤ ਤੋਂ ਬਿਨਾਂ ਜਿਹੜੇ ਮਨੁੱਖਾਂ ਦੇ ਤਨ ਨੇ, ਕਹਿੰਦੇ ਨੇ ਮਾਨੋ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਸ਼ਮਸ਼ਾਨ ਭੂਮੀ ਵਿੱਚ ਮੁਰਦੇ ਸੜ ਕੇ ਕਿਤੇ ਮਿੱਟੀ ਦਾ ਢੇਰ ਹੋ ਜਾ, ਉਹ ਤਾਂ ਇਸ ਤਰ੍ਹਾਂ ਨੇ ਕਿ ਜਿਵੇਂ ਮਾਨੋ ਕਿ ਇੱਕ ਮਰਿਆ ਹੋਇਆ ਸਰੀਰ ਪਿਆਰ ਹੈ, ਮਰੇ ਕੋਈ ਸਰੀਰ ਵਿੱਚ ਕੋਈ ਹਰਕਤ ਨਹੀਂ, ਤੇ ਜਿਸ ਮਨੁੱਖ ਦੇ ਜਿਸਮ ਅੰਦਰ ਪਰਮਾਤਮਾ ਦਾ ਪਿਆਰ ਨਹੀਂ, ਸੱਚ ਜਾਣਿਓ ਉਹ ਖਾਏ ਵੀ ਪੀਏ ਵੀ ਬੋਲੇ ਵੀ, ਪਰ ਗੁਰੂ ਦੀ ਨਜ਼ਰ ਵਿੱਚ ਇੱਕ ਉਹ ਜਿੰਦਾ ਲਾਸ਼ ਹੈ, ਉਹ ਮੁਰਦਾ ਹੈ। ਜੇ ਉਸ ਅੰਦਰ ਪ੍ਰੀਤ ਨਹੀਂ ਤਾਂ ਪਿਆਰ ਤੋਂ ਬਿਨਾਂ ਛੁੱਟ ਨਹੀਂ ਸਕਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਇਹ ਸਾਰੇ ਗੁਣ ਹੋਣ ਦੇ ਬਾਵਜੂਦ ਵੀ ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ ਬਾਬਾ ਨਾਨਕ ਜੀ ਕਹਿ ਰਹੇ ਨੇ ਮਨ ਰੇ ਕਿਉਂ ਛੂਟੈ ਬਿਨ ਪਿਆਰ, ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ ਜੇ ਉਸ ਪਰਮਾਤਮਾ ਲਈ ਪਿਆਰ ਨਹੀਂ ਤੇ ਸੱਚ ਜਾਣੀ ਉਹ ਸਰੀਰ ਮੁਰਦੇ ਦੇ ਸਮਾਨ ਹੈ, ਉਸ ਸਰੀਰ ਦਾ ਕੋਈ ਅਰਥ ਨਹੀਂ, ਉਹ ਮੁਰਦੇ ਨੂੰ ਜਿਤਨਾ ਮਰਜ਼ੀ ਕੋਈ ਸ਼ਿੰਗਾਰੀ ਜਾਏ ਤੇ ਉਸ ਦਾ ਅਰਥ ਕੀ ਹੈ, ਕੁਛ ਵੀ ਨਹੀਂ। ਹਜ਼ੂਰ ਨੇ ਕਿਹਾ ਪ੍ਰੀਤ ਤੋਂ ਬਿਨਾਂ, ਬਾਬਾ ਫਰੀਦ ਸਾਹਿਬ ਦੇ ਬਚਨ ਸੀ ਪੜ੍ਹਨੇ, ਉਹਨਾਂ ਨੇ ਜੋਬਨ ਦੀ ਗੱਲ ਕੀਤੀ। ਹੁਣ ਜਵਾਨੀ ਆਪਣੇ ਆਪ ਵਿੱਚ ਪਰਮਾਤਮਾ ਦੀ ਇੱਕ ਬੜੀ ਵੱਡੀ ਦਾਤ ਹੈ, ਤੇ ਜੇ ਕਿਸੇ ਬੰਦੇ ਦੇ ਕੋਲ ਜੋਬਨ ਵੀ ਹੈ ਪਰ ਜੋਬਨ ਹੋਣ ਦੇ ਬਾਵਜੂਦ ਉਸ ਦੇ ਅੰਦਰ ਪਿਆਰੇ ਦੀ ਪ੍ਰੀਤ ਨਹੀਂ, ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪ੍ਰੀਤ ਤੋਂ ਬਿਨਾਂ ਮਨੁੱਖ ਦਾ ਤਨ ਸ਼ਮਸ਼ਾਨ ਭੂਮੀ ਹੈ, ਪ੍ਰੀਤ ਤੋਂ ਬਿਨਾਂ ਤਾਂ ਜਵਾਨੀ ਸੜ ਕੇ ਰਾਖ ਹੋ ਜਾਏ, ਉਹਦਾ ਕਰਨਾ ਕੀ ਹੈ। ਬਾਬਾ ਜੀ ਨੇ ਅੰਮ੍ਰਿਤ ਬਚਨ ਕਹਿ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਕਹਿੰਦੇ ਨੇ ਜੋਬਨ ਜਾਣ ਦਾ ਵਕਤ ਦੇ ਜਾਣ ਦਾ ਸਮੇਂ ਦਾ ਜਾਣ ਦਾ ਸਾਨੂੰ ਕੋਈ ਡਰ ਨਹੀਂ, ਡਰ ਤਾਂ ਉਦੋਂ ਹੈ ਜਦੋਂ ਵਕਤ ਸਮਾਂ ਜਾਂ ਜੋਬਨ ਜਾਂ ਜੀਵਨ ਪਰਮਾਤਮਾ ਦੇ ਪ੍ਰੇਮ ਤੋਂ ਬਿਨਾਂ ਚਲਾ ਜਾਏ, ਸਿਮਰਨ ਤੋਂ ਬਿਨਾਂ ਚਲਾ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਵਿੱਚ ਪਹਿਲਾ ਸ਼ੇਰ ਹੀ ਇਹ ਕਿਹਾ ਹੈ, ਪਹਿਲੀ ਗਜ਼ਲ ਦਾ ਕਹਿਣ ਲੱਗੇ ਖਵਾਏ ਬੰਦਗੀ ਆ ਵੁਰਦ ਦਰ ਵਜੂਦ ਮਰਾਂ, ਐ ਮਿਨਸਾਨ ਤੂੰ ਵਜੂਦ ਵਿੱਚ ਤਾਂ ਆਇਆ ਹੈ ਕਿ ਪਰਮਾਤਮਾ ਦੀ ਇਬਾਦਤ ਕਰੇ, ਪਰਮਾਤਮਾ ਦੀ ਬੰਦਗੀ ਕਰੇ, ਜੇ ਪਰਮਾਤਮਾ ਦੀ ਬੰਦਗੀ ਨਹੀਂ ਸੀ ਕਰਨੀ ਤੇ ਫਿਰ ਇਸ ਵਜੂਦ ਵਿੱਚ ਇਸ ਤਨ ਵਿੱਚ ਆਉਣ ਦਾ ਲਾਭ ਕੀ। ਕਹਿਣ ਲੱਗੇ ਫਿਰ ਐਵੇਂ ਅਸਮਾਨ ਦੇ ਥੱਲੇ ਆਪਣੀ ਜ਼ਿੰਦਗੀ ਦੇ ਦਿਨ ਪਿਆ ਕੱਟਣਾ, ਬੰਦਗੀ ਕਰਕੇ ਹੀ ਜ਼ਿੰਦਗੀ ਹੈ, ਜੇ ਬੰਦਗੀ ਨਹੀਂ ਤੇ ਸੱਚ ਜਾਣੀ ਫਿਰ ਜ਼ਿੰਦਗੀ ਨਹੀਂ।
हवाए बंदगी आवुर्द दर वजूद मरा वगर मैं जो के चुनी आमदन नाबूद मरा जे उस परमात्मा दी इबादत नहीं ते या अल्लाह या रब मेनू इस शरीर विच रहन दा कोई शौक नहीं क्योंकि तेरी बंदगी दे शौक करके ही मैं जी रहा हां। प्यारे तवज्जो दिया जी बाबा नानक जी ने प्रेमा भगती की ते मैं अर्ज करना पिया बाबा जी दी बाणी विचो पुछ लीए कैसी प्रेमा भगती उन्हें की उन्होंने बिच प्रमाण दिता मन रे क्यों छूटे बिन प्यार ते बाबा फरीद कह लगे हकीकत है कि जोबन जांदे ना डरा जे शह प्रीत ना जाए फरीदा किती जोबन प्रीत बिन सुख गए कुमलाए के किते जवानी प्यार तो बिना ना चली जाए साई नू ने करन तो बिना ना व्यर्थ चली जाए। सच जानो उस महापुरुष दी कली जवानी ही नहीं जोबन विच नहीं वो ता अपने बचपन तो ही रब नू इश्क करन लग पए। बाबा फरीद साहब अजे बचपना है ते कुरान उना नू जबानी कंठ हो गई है अजे बचपना है कि कितना कितना समा रब दी इबादत भी जुड़े रहिंदे ने आखर वो कैसी परम अवस्था मिली कि जिदन जमीन ते पई कोई खाक मिट्टी अपने मुंह दे विच पाई ते उस मिट्टी विचों भी शक्कर वर्गा स्वाद आ गया क्यों अपना अंदर इन्ना कु मिठा हो चुका सी आप मिठास दे भंडारे बन चुके सन ते हकीकत एवे असी कहांगे मिट्टी मिट्टी हो गई जमीन ते मिट्टी मिट्टी नहीं होई असल विच बाबा जी दी रसना दी मिठास करके मिट्टी भी मिट्टी हो गई। उस महापुरुष वो आप शक्कर गंज है शक्कर दे खजाने ने उस महापुरुष ने क्या कहन लगे जोबन चला जाए प्रीत तो बिना जवानी चली जाए प्यार तो बिना जिंदगी दा समा निकल जाए प्रीत तो बिना ते ए अंदर नू दुख पासदा है केवल जोबन नहीं अपने अंतले समय भी ओ महापुरुष रब दी इबादत भी जुड़िया है खुदा दी इबादत भी जुड़िया है ते जदो नमाज अदा पे करदे ने अचनचेत गशी पई है बेहोश होके जमीन ते गिर गए सजदा पूरी तरह कर ना सके मुरीदा ने बाबा फरीद साहब जी नू संभालिया संभालन तो बाद उन्होंने बाबा जी दू जदो तलिया पैरां दियां चशियां उन्होंने खत पकड़ के खत पैर कुटे नपे ते उठ के बैठ गए ते पहला प्रश्न सी उस महापुरुष ठीक है कहन लगे नमाज अदा हो गई मेरा नेम निभ गया बंदगी वाला समा सही सफल हो गया। बैठे हुए मरीद ने क्या बाबा साहेब नमाज पूरी तौर ते अदा ना हो सकी पूर्ण तौर ते आप इको दम जमीन ते डिग पे कहन लगे लियाओ पानी कराओ मेरा वजू मैं परत के फिर खुदा दी याद भी जुड़ना चाहना मैं नमाज अदा करनी चाहना वा। ते किसे ने उत्थे प्रश्न कर दिता सी कि बाबा साहेब सारी जिंदगी ता अल्लाह ताला दी विरद विच उदे जिक्र विच उदी याद विच बतीत होई हुण जे नई नमाज हो रही शरीर खेचल विच है तन नू थोड़ा बहुता खेद है हुण अज तुसी ए रहन दियो विश्राम करो। उन्होंने उसे वेले पिछे मुड़ के कहा कहन लगे तेनू की पता मेरा अंदर किथे खलोता होया है तेनू केवल मेरी बार दी क्रिया दिसी है कि मैं इन्ने साल रब दी इबादत की इन्ने साल मैं परमात्मा दा जिक्र कीता पर तेनू की पता मैं अंदरों किथे टिकियावां लियाओ पानी लियाओ आव ते मैं वजू करके परमात्मा दी याद भी जुड़ा रब दी याद भी जुड़ा। ओ महापुरुष कह रहे ने कि वक्त चला जाए प्रीत तो बिना ते व्यर्थ है। बाबा नानक साहब कह रहे ने मन रे क्यों छूटे बिन प्यार प्यार तो बिना तू प्रेम तो बिना तेरी बंद खलासी निखोनी हुन प्रेम बद्दा चक्की कर्म नहीं प्रेम ता एक अंदर दी खिच है प्रेम ता आपा वारन वाली एक अंदर दी बिरती है। ते धन गुरु नानक साहब कृपालू ने अपनी अमृत बाणी विच ए उदाहरण दित्तियां उस अष्टपदी दी पहली एग्जाम्पल पहली उदाहरण ए वे मैं अर्ज कर रहा नानक नाम निरंजन जान्यो कीनी भगत प्रेम लिबलाई कैसी भगती कीती केवल ता केवल चौंकड़ा मार के नहीं अपने आप नू पूर्ण तौर ते रब दे चरणा विच उन्होंने फिदा कर दिता।
ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ, ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ ਤੇ ਕਮਲ ਦੀ ਨਾੜ, ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ, ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ, ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ, ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਬਲਾਈ, ਕਿਹੋ ਜਿਹਾ ਪਿਆਰ ਹੋਵੇ, ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ, ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ। ਕਹਿਣ ਲੱਗੇ, ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ? ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ, ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ, ਤੈਨੂੰ ਰੱਬ ਨੇ ਸਭ ਤੋਂ ਪਹਿਲਾ ਗੁਣ ਇਹ ਦਿੱਤਾ, ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ। ਤੀਜਾ ਗੁਣ ਤੈਨੂੰ ਦਿੱਤਾ, ਤੇਰੇ ਕੋਲ ਸੁਗੰਧੀ ਹੈ। ਚੌਥਾ ਗੁਣ ਤੈਨੂੰ ਦਿੱਤਾ, ਤੇਰੇ ਵਿੱਚ ਖਿੱਚ ਹੈ, ਤੂੰ ਕਰੋੜਾਂ ਕੋ ਦੂਰ ਬੈਠੇ ਸੂਰਜ ਨਾਲ ਵੀ ਗੱਲਾਂ ਪਿਆ ਕਰਨਾ। ਜਿਹਦੇ ਕੋਲ ਸੁਗੰਧੀ ਹੋਵੇ, ਜਿਹਦੇ ਕੋਲ ਨਿਰਲੇਪਤਾ ਹੋਵੇ, ਜਿਹਦੇ ਕੋਲ ਆਪਣਾ ਸੁਹਾਪਣ ਹੋਵੇ, ਜਿਹਦੇ ਕੋਲ ਦੂਰ ਟਿਕੇ ਕੋਈ ਪ੍ਰੇਮੀ ਨੂੰ ਪਿਆਰ ਕਰਨ ਦੀ ਵੀ ਜਾਂਚ ਹੋਵੇ, ਕੀ ਲੋੜ ਏ ਇਸ ਮੈਲੇ ਜੇ ਪਾਣੀ ਦੀਆਂ ਠੋਕਰਾਂ ਖਾਣ ਦੀ? ਇਹ ਪਾਣੀ ਉੱਠਦਾ ਸਵੇਰੇ, ਲਹਿਰਾਂ ਬਣ ਕੇ ਤੇਰੇ ਨਾਲੀ ਨੂੰ, ਤੇਰੇ ਇਸ ਤਣੇ ਨੂੰ ਰੋਜ਼ ਇਹ ਠੋਕਰਾਂ ਮਾਰਦੇ, ਛੱਡ ਪਰਾਂ ਇਹੋ ਜਿਹਾ ਪਾਣੀ ਨੂੰ? ਹਜ਼ੂਰ ਕਹਿੰਦੇ ਨੇ ਉਸ ਕਮਲ ਦੇ ਫੁੱਲ ਦਾ ਉੱਤਰ ਸੀ, ਕਹਿੰਦਾ ਬਾਬਾ ਜੀ ਕਿ ਅਸਲ ਵਿੱਚ ਇਸ ਪਾਣੀ ਦੀ ਬਦੌਲਤ ਹੀ ਮੇਰੀ ਖੌਂਦ ਹੈ। ਜਿਸ ਦਿਨ ਮੈਂ ਪਾਣੀ ਨੂੰ ਛੱਡ ਦਿੱਤਾ, ਉਸ ਦਿਨ ਜਿਹੜੇ ਗੁਣ ਤੁਸੀਂ ਮੇਰੇ ਗਿਣਾਏ ਨੇ, ਇਹਨਾਂ ਵਿੱਚੋਂ ਇੱਕ ਵੀ ਗੁਣ ਨਹੀਂ ਰਹਿਣਾ ਪਾਣੀ ਨੂੰ ਛੱਡਣ ਦੀ ਦੇਰ, ਕਿ ਮੇਰਾ ਆਪਾ ਹੀ ਖਤਮ ਹੋ ਜਾਣਾ, ਮੇਰੀ ਖੋਂਦ ਨੂੰ ਖਤਰਾ ਹੈ। ਕਹਿਣ ਲੱਗੇ, ਨਾ ਸੂਰਜ ਦਾ ਪਿਆਰ, ਨਾ ਇਹਦੇ ਤੋਂ ਨਿਰਲੇਪ ਦਾ, ਨਾ ਸੁਗੰਧੀ, ਨਾ ਰੂਪ ਤੇ ਨਾ ਭਵਰੇ, ਤਾਂ ਕੀ ਹੋਇਆ? ਜੇ ਪਾਣੀ ਠੋਕਰਾਂ ਮਾਰਦਾ, ਆਖਰ ਜਿਹੜੇ ਤੁਸੀਂ ਗੁਣ ਗਿਣ ਕੇ ਦੱਸੇ ਨੇ, ਇਹ ਗੁਣ ਵੀ ਤਾਂ ਮੈਨੂੰ ਪਾਣੀ ਨੇ ਕਿਰਪਾ ਕਰਕੇ ਬਖਸ਼ੇ ਨੇ ਨਾ, ਜਿਹਨੇ ਗੁਣ ਦਿੱਤੇ ਨੇ, ਇਹਦੀ ਠੋਕਰ ਵੀ ਸਹਾਰਾਂਗੇ। ਹਜ਼ੂਰ ਨੇ ਕਿਹਾ, ਐ ਮਨੁੱਖ, ਪ੍ਰੇਮਾ ਭਗਤੀ ਦਾ ਅਰਥ ਹੈ ਕਮਲ ਦੀ ਥਰਾਂ ਤੂੰ ਪਿਆਰ ਕਰ। ਕਿਵੇਂ? ਪਰਮਾਤਮਾ ਨੇ ਤੈਨੂੰ ਸੁੰਦਰ ਦੇਹ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਗੁਣਾਂ ਦੀ ਸੁਗੰਧੀ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਸੁਰਤ ਦਿੱਤੀ ਹੈ, ਸੰਸਾਰ ਵਿੱਚੋਂ ਨਿਰਲੇਪ ਰਹਿਣ ਦੀ ਜੁਗਤ ਦਿੱਤੀ ਹੈ, ਪਰਮਾਤਮਾ ਨੇ ਤੈਨੂੰ ਤਾਕਤ ਦਿੱਤੀ ਹੈ, ਕਰੋੜਾਂ ਜਨਮਾਂ ਦੀ ਦੂਰੀ ਹੋਣ ਦੇ ਬਾਵਜੂਦ ਤੂੰ ਸੁਰਤ ਕਰਕੇ ਉਹਦੇ ਚਰਨਾਂ ਨੂੰ ਪਕੜ ਕੇ ਖੇੜਾ ਪ੍ਰਾਪਤ ਕਰ ਸਕਣਾ। ਜਿਸ ਪਰਮਾਤਮ ਦੇਵ ਨੇ ਕਮਲ ਦੀ ਤਰ੍ਹਾਂ ਤੇਰੇ ਤੇ ਇੰਨੀ ਕਿਰਪਾ ਕੀਤੀ ਹੋਵੇ, ਤੇ ਜੇ ਫਿਰ ਵੀ ਥੋੜਾ ਜਿਹਾ ਝਟਕਾ ਲੱਗੇ ਦੁਨਿਆਵੀ, ਤੇ ਯਕ ਲਖਤ ਪਰਮਾਤਮਾ ਵੱਲੋਂ ਮੂੰਹ ਮੋੜ ਕੇ ਪਿੱਠ ਕਰਕੇ ਚਲਾ ਜਾਏ, ਸੱਚ ਜਾਣੀ ਇਹ ਕਦੀ ਸੱਚੇ ਪ੍ਰੇਮੀ ਨਹੀਂ ਹੁੰਦੇ। ਪ੍ਰੇਮੀ ਤਾਂ ਹੋਵੇ ਜਿਹੜਾ ਠੋਕਰ ਖਾ ਕੇ ਵੀ ਆਪਣੇ ਪਿਆਰੇ ਦਾ ਲੜ ਕਦੀ ਨਾ ਛੱਡੇ, ਇਵੇਂ ਪ੍ਰੇਮਾ ਭਗਤੀ। ਬਾਬੇ ਨਾਨਕ ਨੇ ਐਸੀ ਪ੍ਰੇਮਾ ਭਗਤੀ ਕੀਤੀ ਤੇ ਬਾਣੀ ਵਿੱਚ ਬਚਨ ਕਰ ਗਏ, ਕਹਿਣ ਲੱਗੇ, ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ। ਰੇ ਮਨ ਦਾ ਅਰਥ ਹੈ ਆਪਣੇ ਮਨ ਨੂੰ ਸੰਬੋਧਨ ਕੀਤਾ, ਆਪਣੇ ਮਨ ਨੂੰ ਮੁਖਾਤਬ ਕੀਤਾ। ਕਹਿਣ ਲੱਗੇ, ਰੇ ਮਨ
ऐसी हर्षों प्रीत कर जैसी जल कमले, जिमें कमल ते पानी दी प्रीत है। लहरी नाल पछाड़िया है, जे लहरा ओनू उठ के पछाड़ दिया ने धक्के मार दिया ने, ती विगसै असने ओ लहरा दिया ठोकरा विच भी खसी जांदा है, ओ ठोकरा विचो भी प्रेम दिया पिंगा झुटी जा रहे हैं। मेरे बाबे नानक ने इस तरह प्रीत की जिमें कमल दा फुल ठोकरा सहार के भी प्रीत प्या करदा सी। जे किसी ने वट्टा चुकया, जे किसी ने दीवाना किया, जे किसी ने मस्ताना किया, जे किसी ने पागल किया, सब कुछ सह के भी मेरे गुरु नानक साहब ने अपने प्यारे परमात्मा दे नाम नू फिर भी प्रीत की थी। दूसरी उदाहरण कृपालू दाता जी ने अमृत बाणी भी दिती कि किहो जी प्रेमा भगती करदे पए प्रमाण देंदे ने मना परमात्मा दी भगती जे तू करन तुरिया है ते प्रेमा भगती इस तरह कर जिमें मच्छी ते पानी दा आपसी प्रेम है। वैसे ता प्रीत है मच्छी दिखे कि जितना पानी वध होवे ओना मच्छी खेड़े विच रहिंदी है, जितना पानी घटद त्यों त्यों मच्छी विच उदासीनता ते तड़ पैदा हुंदी है। ज्यों ज्यों परमात्मा दा भगत बंदगी करद त्यों त्यों खेड़े विच आउंदा है, ते जदों किते तोटा आ जाए सच जानो ओ मच्छी दी तरह लुड़चन लग पैंदा है, तड़पन लग पैंदा है। ते बाबा जी ने कहा रे मन ऐसी खरशों प्रीत कर नानक नाम निरंजन जान्यो किन्नी भगत प्रेम लिवलाई। रे मन ऐसी खरशों प्रीत कर कैसी, कहन लगे जैसी मछली नीर, जिमें मच्छी पानी नू प्रीत भी कर दी है। ज्यों अद कहो तो सुख घना, जितना पानी ज्यादा होवे मच्छी ओनी प्रसन्न है। कहन लगे ज्यों अद कहो तो सब घना, मन तन शांत शरीर, ओदे तन नू ओदे मन नू खेड़ा, क्योंकि मच्छी पानी विच रह के आत दी आनंद विच है। ऐसी प्रीत कर। बाबा जी ने तीसरा प्रमाण दिता कि प्रेमा भगती की है, मच्छी पानी तो बिना किसी नाल समझौता नहीं करदी। तीसरा प्रमाण दितो ने कि रे मन ऐसी खरशों प्रीत कर नानक नाम निरंजन जान्यो इस तरह। कहन लगे रे मन ऐसी खरशों प्रीत कर जैसी चातरक में, जिमें एक पपिया स्वांति बूंद नू प्यार प्या करदा है, जिमें एक चातरक नक्षत्र तो डिगण वाली बूंद नू उडीकदा प्या है। ओदे सामने सरोवर पानी दे भरे ने, पर कदी ओ सरोवर दा पानी नहीं पिएगा। तालाब पानी दे भरे ने, पर चातरक उस पानी नू पसंद नहीं करेगा। दरिया पानी दे भर के वगदे ने, पर कदी भी ओ इस नू प्यार नहीं करेगा। पर प्यारियो सब कुछ ओ पानी वखरे वखरे तालाबां दे खूहां दे नदियां दे नालियां दे त्याग देगा। ओदे प्राणा दी जिहड़ी प्रीत है ओ केवल ता केवल परम पिता परमेश्वर दा नाम है। जिवें चातरक स्वांति बूंद नू प्यार करदा है ते रब दी बंदगी करन वाला सब कुछ छड़ देंदा है, सच जानो ओनू केवल गुरु ते परमात्मा ही चाहिदा है। मैं एक खिन विचों निकल के एक प्रमाण एदे नाल होर अर्ज करना चाहना। चातरक कदी भी समझौता नहीं करदा स्वांति बूंद तो बिना। मेरे गुरु अर्जुन साहब नू पुछया दाता जी प्रेमा भगती की है, उन्होंने एक प्रमाण दिता ओहा प्रेम पिरी। प्रेमा भगत की है ओहा प्रेम पिरी, कहन लगे कनक मानक गज मोतियन लालन नह नहा नहीं। प्रेमा भगती एक है कि जे कोई प्यारे दे सामने लिया के हीरिया दे ढेर ला के कह तू बंदगी छड़ दे, गुरु नू छड़ दे, कीमती हीरे चुक ले। जे कोई ओदे सामने कीमती मोती लिया के कह मोतियां नाल झोलियां भर ले पर नाम दे मोती नू छड़ दे। जे कोई ओदे सामने कीमती गज ए भी मोती है सामने लिया के रखे तू परमात्मा दी इबादत छड़ दे। साहब कहिंदे ने जिहड़े प्रेमा भगती करन वाले ने ओ कह रहे ने ओहा प्रेम प्री कनक मन गज मोतियां लालन नह नह नहीं। जे कोई कह चल हीरे मोती छड़ तेनू आ तख्त दे देने, तेनू आ दुनिया दा हर स्वाद हंडाण वास्ते भोगां वास्ते पदार्थ दे देने। अगो उत्तर मिलदा राज ना भाग ना हुक्म ना साधन किच किच ना चाही।
ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਓਹਾ ਪ੍ਰੇਮ ਪਿਰੀ ਕਨਕ ਮਨ ਗਜ ਮੋਤੀਆਂ ਲਾਲ ਨੈ ਨਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਹੀ। ਉਹਨੂੰ ਚਾਹੀਦਾ ਕਿ ਇਹ ਚਰਨਨ ਸ਼ਰਨਨ ਸੰਤਨ ਬੰਦਨ ਸੁਖੋ ਸੁਖ ਪਾਹੀ। ਕਹਿਣ ਲੱਗੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਏਵੇ ਪ੍ਰੇਮਾ ਭਗਤੀ। ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਭਗਤੀ ਪ੍ਰੇਮਾ ਲਾ ਲਿਵ ਲਾ ਕੇ ਕੀਤੀ ਤੇ ਮੇਰੇ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਵਿੱਚ ਕਿਹਾ ਰੇ ਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਚਾਤਰਕ ਮੈਂ ਸਾਰ ਭਾਰ ਥਲ ਹਰੀ ਆਵਲੇ। ਪਰ ਪ੍ਰੇਮਾ ਭਗਤੀ ਕਰਨ ਵਾਲਾ ਬੂੰਦ ਨੂੰ ਇੱਕ ਬੂੰਦ ਨਾ ਪਵਹੀ ਕਿ ਜਿਤਨੇ ਮਰਜ਼ੀ ਪਾਣੀ ਦੇ ਭੰਡਾਰ ਹੋਣ ਪਰ ਚਾਤਰਕ ਦੀ ਪਿਆਸ ਕੇਵਲ ਸਵਾਂਤੀ ਬੂੰਦ ਹੀ ਬੁਝਾਏ। ਸਾਹਿਬ ਨੇ ਪਹਿਲਾ ਪ੍ਰਮਾਣ ਕਮਲ ਫੁੱਲ ਦਾ ਦਿੱਤਾ, ਦੂਸਰਾ ਕਿਰਪਾਲੂ ਦਾਤਾ ਜੀ ਨੇ ਮੱਛੀ ਦਾ ਦਿੱਤਾ, ਤੀਸਰਾ ਪ੍ਰਮਾਣ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਚਾਤਰਕ ਦਾ ਦਿੱਤਾ, ਤੇ ਚੌਥਾ ਪ੍ਰਮਾਣ ਦਿੱਤਾ ਪ੍ਰੇਮਾ ਭਗਤੀ ਹੈ ਕੀ। ਪ੍ਰੇਮਾ ਭਗਤੀ ਕੀਤੀ ਤੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ। ਪਿਆਰਿਓ ਪ੍ਰੇਮਾ ਭਗਤੀ ਹੈ ਕਿ ਆਪਣੀ ਤਾਂ ਇੱਕ ਜ਼ਬਾਨ ਵੀ ਟੇਕ ਕੇ ਗੁਰੂ ਗੁਰੂ ਨਹੀਂ ਜਪਦੀ। ਜੇ ਕਿਤੇ ਟਿਕਣ ਦਾ ਯਤਨ ਕਰੀਏ ਇਹ 5-7 ਮਿੰਟਾਂ ਵੀ ਥੱਕ ਜਾਂਦੀ ਹੈ। ਟੇਕ ਕੇ ਬੰਦੇ ਤੋਂ ਰੱਬ ਰੱਬ ਕਿਹਾ ਹੀ ਨਹੀਂ ਜਾਂਦਾ। ਸਾਰਾ ਦਿਨ ਆਦਮੀ ਤੋਂ ਗੱਲਾਂ ਕਰਾਣੀਆਂ ਹੋਣ, ਨਿੰਦਿਆ ਕਰਨੀ ਹੋਵੇ। ਮੈਂ ਕਈ ਵਾਰੀ ਅਰਜ਼ ਕਰਨਾ ਬੰਦਾ ਬਿਮਾਰ ਹੋਵੇ ਨਾ, ਹਮਦਰਦੀ ਪ੍ਰਗਟ ਕਰਨ ਜਾਈਏ ਤੇ ਉਹ ਬੜਾ ਐਸਤਾ ਐਸਤਾ ਬੋਲੇਗਾ। ਘਰ ਦੇ ਵੀ ਕਹਿਣਗੇ ਬੁਲਾਇਓ ਨਾ, ਡਾਕਟਰ ਸਾਹਿਬ ਨੇ ਰੋਕਿਆ ਹੈ ਵਰਜਿਆ ਹੈ ਇਹਨਾਂ ਬੋਲਣਾ ਨਹੀਂ। ਆਮ ਗੱਲਾਂ ਕਰਦਿਆਂ ਐਸਤਾ ਐਸਤਾ ਬੋਲੇਗਾ, ਕਿਤੇ ਥੋੜਾ ਜਿਹਾ ਨਿੰਦਿਆ ਦੀ ਕੋਈ ਤਵਾ ਲੱਗਣ ਦਾ ਦੇਰ ਹੈ। ਸੱਚ ਜਾਣਿਓ ਪਤਾ ਨਹੀਂ ਕਿੱਥੋਂ ਆਵਾਜ਼ ਨਿਕਲਦੀ, ਉਹੀ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ। ਕੀ ਕਦੀ ਸਾਡੀ ਜ਼ਬਾਨ ਪਰਮਾਤਮਾ ਨੀ ਇੰਨਾ ਉੱਚਾ ਬੋਲਦੀ ਹੈ? ਰਸਨਾ ਸੰਸਾਰ ਲਈ ਕੂਕੇਗੀ, ਰੱਬ ਲਈ ਕਦੀ ਨੀ ਕੂਕਦੀ। ਹਾਂ ਜਿਹਦੀ ਕੂਕਣ ਲੱਗ ਪਏ ਪ੍ਰੇਮਾ ਭਗਤੀ ਵਿੱਚ, ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਉਹਦੀ ਇੱਕ ਜ਼ਬਾਨ ਹੀ ਕੇਵਲ ਨੀ ਕੂਕਦੀ, ਸਿਰ ਤੋਂ ਪੈਰਾਂ ਤੱਕ ਜਿਤਨੇ ਉਹਦੇ ਰੋਮ ਨੇ ਹਰ ਰੋਮ ਹੀ ਜ਼ਬਾਨ ਬਣ ਕੇ ਕੂਕਣ ਲੱਗ ਪੈਂਦਾ। ਇਹਵੇ ਪ੍ਰੇਮਾ ਭਗਤੀ। ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਹੇ ਜੇ ਵੇ ਗੁਰੂ ਅਰਜਨ ਸਾਹਿਬ ਸਲੋਕ ਸਹਿਸਕ੍ਰਿਤੀ, ਹੇ ਰਸ ਗਏ ਮਧੁਰ ਪ੍ਰੈ ਤੋਯੰਗ, ਹੇ ਜ਼ਬਾਨ ਹੇ ਰਸਾਂ ਨੂੰ ਚੱਖਣ ਵਾਲੀਏ, ਤੈਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ, ਤੈਨੂੰ ਭੋਜਨ ਪ੍ਰਸ਼ਾਦ ਪਾਣੀ ਚੰਗੇ ਲੱਗਦੇ ਨੇ। ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਯੰਗ ਸਤ ਹਤੰਗ, ਜਦੋਂ ਕਿਤੇ ਸਤ ਨਾਮ ਵਾਹਿਗੁਰੂ ਦੀ ਗੱਲ ਚੱਲੇ ਇੰਜ ਲੱਗਦਾ ਜਿਵੇਂ ਤੇਰੀ ਮੌਤ ਹੋ ਗਈ ਹੈ, ਤੂੰ ਮੂੰਹ ਵਿੱਚ ਹੈ ਹੀ ਨਹੀਂ, ਇੰਜ ਲੱਗਦਾ ਜਿਵੇਂ ਤੇਰੀ ਅੰਦਰ ਦੀ ਤਾਕਤ ਹੀ ਖਤਮ ਹੋ ਗਈ। ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਯੰਗ ਸਤ ਹਤੰਗ, ਸੱਤ ਵਿੱਚ ਤੇਰੀ ਮੌਤ ਹੋ ਗਈ। ਪਰਮ ਬਾਦੰਗ, ਜੇ ਪਰਮ ਬਾਦਰ ਤੇ ਵੱਡੇ ਤੋਂ ਵੱਡਾ ਝਗੜਾ ਖੜਾ ਕਰਨਾ ਹੋਵੇ ਤੇ ਜ਼ਬਾਨ ਤੀਲੀ ਨੂੰ ਤਾਂ ਕਸਾਣਾ ਪੈਂਦਾ ਹੈ, ਤਾਂ ਉਹ ਅੱਗ ਲਾਂਦੀ ਏ। ਸਿਰਫ ਤੂੰ ਤਾਂ ਆਪਣੀ ਇੱਕ ਨਿੱਕੀ ਜੀ ਤੀਸੀ ਖਲਾਣ ਦੀ ਦੇਰ ਏ ਤੇ ਕਈ ਪੁਸ਼ਤਾਂ ਦੇ ਆਪਸ ਵਿੱਚ ਪਵਾੜੇ ਪਾ ਕੇ ਰੱਖਦੇ ਨੀ। ਧਿਆਨ ਦਿਆ ਜੇ ਜ਼ਬਾਨ ਦੀ ਸ਼ਕਤੀ, ਜੇ ਰਸਨਾ ਦੀ ਤਾਕਤ, ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜੀ ਤੀਸੀ ਖਲਾਏ ਤੇ ਕਈ ਜਨਮਾਂ ਦੇ ਪਵਾੜੇ, ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤਾਂ ਗੱਲ ਪਹੁੰਚ ਜਾਂਦੀ ਏ। ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ, ਚੇਤੇ ਰੱਖਿਓ ਇਹਦੇ ਕੋਲ ਸ਼ਕਤੀ ਏ, ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ। ਕੱਲੀ ਦੂਰੀ ਪਾਉਂਦੀ ਨੀ, ਇਹ ਦੂਰੀ ਮਿਟਾ ਵੀ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ, ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ, ਕਿੰਨੀ ਭਗਤ ਪ੍ਰੇਮ ਲਿਵਲਾਈ, ਇੰਨੀ ਭਗਤੀ ਕੀਤੀ ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ, ਲੱਖ ਦੀਪ ਤੋਂ 20 ਲੱਖ ਹੋ ਗਈ, ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ, ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ? ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ
ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼। ਪਿਆਰਿਆ ਇਹ ਤਰਾਹਾ ਪੱਤ ਪਵੜੀਆਂ ਚੜੀਐ ਹੋਏ ਆਕੀਸ, ਇਹਨੇ ਰਸਤਾ ਇਹੀ ਮਾਰਗ ਪਿਆਰੇ ਨੂੰ ਪਾਉਣ ਦਾ, ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਸ ਕਰਨਾ, ਫਿਰ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ। ਪ੍ਰੇਮਾ ਭਗਤੀ ਉਹਦੀ ਨਜ਼ਰ ਨਾਲ ਮਿਲਦੀ ਹੈ, ਉਹਦੀ ਬਖਸ਼ੀਸ਼ ਨਾਲ ਮਿਲਦੀ ਹੈ। ਕੂੜੈ ਕੂੜੀ ਠੀਸ, ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ। ਕਹਿੰਦੇ ਨੇ ਜੇ ਉਹਦੀ ਨਜ਼ਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈ ਹੈ, ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾ ਕੂੜੈ ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਆਉਂਦੇ ਨੇ, ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ। ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ, ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ, ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ, ਹੰਗਾਲ ਪਾ ਦਿੱਤਾ ਦੁੱਧ ਵਿੱਚ, ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਭਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਭਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦੇ ਛੱਟਾ ਸੈਂ ਤੂੰ, ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ ਉਹ ਬੇਵਫਾ ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ। ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿੰਨੇ ਮੈਨੂੰ ਰੂਪ ਦਿੱਤਾ, ਰੰਗ ਦਿੱਤਾ, ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ
क्योंकि मैं अपने प्यारे दा सेक नहीं सेक सकता, मैं अपने आप नूं कुर्बान कर सकना। ए वे प्रेमा भगती, नानक नाम निरंजन जाने हो किन्नी भगत प्रेम लिव लाई, ते प्रेम लिव ला के भगती करके सानू क्या रे मन ऐसी खरसों प्रीत कर, कैसी जैसी जल दुध होए, जिमें दुध दी ते पानी दी प्रीत है। ते फिर देखो इथे आके मुकम्मल प्रीत बनती है, जिमें मैं उदाहरण पहला दितिया ने। जे हुण मैं ये कही जा कमल दा फुल खिड़िया ते पतंगा ओदे ते आ गया, ते आप कहोगे वेखो बंदा किहो जी गल करदा है, कमल दे फुल ते भवरे हुंदे ने, पतंगे ता दीवे ते जांदे ने। जे मैं कहां जी दीवा बलिया ते कीड़ियां आ गईयां, तुसीं कहोगे मूर्खता ही वाली गल, दीवे ते कीड़ियां, कीड़ियां ता मिठे ते जाणगियां। हुण शब्द सुरत कीनी वरखाई, ताते अंगद अंग संग भयो शायर, ओ समुंदर बने ते समुंदर दे वेच नियां नहीं रखियां जांदियां, समुंदर लोकां दे घर नहीं बनांदा, समुंदर अपने विचों बदल पैदा करके केवल बरसात ही करदा है। ताते अंगद अंग संग भयो शायर, समुंदर बन गए ते निशब्द सुरत कीनी वरखाई, उस गुरु अंगद साहब ने इन्नी कृपा कीती, उन्होंने शब्द ते सुरत दी वरखा कर दिती। आओ एदी प्रोड़ता गुरु ग्रंथ साहब करनगे। कहन लगे लंगर चले गुर शब्द हार, तोट ना आवी खती है। जेड़ी खती बाबा नानक खट के गए ने ना, ओदा तोटा नहीं आउणा। इस तो पहली एक बचन है, नीम किने रखी, नानक राज चलाया सच कोट सतानी नीम दै। बाबे नानक ने नीव रखी। हुण अगे ए स्पष्ट होवेगा कि गुरु नानक साहब झड़ी लांदे पए ने गुरु अंगद साहब के नीं रख रहे ने। वचन है लंगर चला गुर शब्द हर, तोट न आवी खटिया, खर्चा दित कसम दी दर ते बाबे नानक दी रब दी दिते हुए खर्चे नू गुरु नानक साहब दी जोत गुरु अंगद साहब वंडन लगे ने। खर्चे दित कसम दी आप खै दी खैर दबतिया। हुण देखो शब्द ने खर्चे, खर्चन वास्ते दिता बाबे नानक ने खजाना, नाल कह दिता आप खैदी आप खाया जे, खैर खैर दर ते जेड़े मंगण आउणगे उन्हां दी झोली विच पाया जे। हजूर ने कहा कि लंगर चला गुर शब्द हर, तोट ना आवी खटिया, खर्चा दित कसम दी आप खैदी खैर दबतिया। इथे एक बचन कीता कहन लगे मेरे दाता जी के आप जी उते एनी कृपा भी हुंदी, होवै सिफत खसम दी नूर अरसों कुरसों झटिया। नूर दी वरखा हो रही है, गुरु अंगद साहब उसे वरखा नू लोकां तक पहुंचा रहे ने, क्योंकि गुरु नानक साहब ने उन्हू अपना अंग बनाया है। होवै सिफत खसम दी नूर अरसों कुरसों झटिया, तुद डिठे सच्चे पातशाह मल जन्म जन्म दी कटिया। एक बचन आप रोज होर पढ़ दियो, बरे हैं दरगह गुरु की कुदरती नूर। हुण बरे है, बरे है नहीं, बरे है, बरे है दर से बर रहा है, वरख रहा है, की वरखदा है कुदरती नूर। परमात्मा दे घर विचो रूहानियत दे बदल बन के गुरु अंगद साहब उन्हां दी बरसात पै करांदे ने, ते जेड़ा आउंदा उन्हूं नाम नाल भेज दिंदे। ताते अंगद अंग संग भयो शायर, तीन शब्द सुरत कीनी वरखाई, ते गुरु नानक साहब ने की कीता। इनू भाई गुरदास जी ने अपनी रचना विच कहे, कहन लगे प्यारियो के गुरु नानक साहब ने मेहर कीती, पारस होवा पारसों गुर उपदेश गुर परचे, गुर उपदेश विच रहना है, चंदन होवा चंदनों है, दीपक ते दीपक प्रगासिया है। हुण धन गुरु अंगद साहब शब्द सुर दी खेद नहीं वरतांदे, कैसी वरखा पै करदे ने। भाई पारो वर्गा आउंदा ते ओ जदो आके पुछदा महाराज हंस और परम हंस की है, ते बाबा नानक जी दी जोत गुरु अंगद साहब वरखा करके कहिंदे ने कि पारो ते भाई पारो जुलका सी। पारो हंस हुंदे ने जिहड़े दुध पानी नखेड़दे ने, ते परम हंस हुंदे ने जिउंदे जिउंदे जी अपने शरीर विचों बदेह हो जांदे ने। ते तुर पिया, कहिंदा फिर परम हंस असी ते नहीं बनना,
बाबा जी ने कृपा की, गुरु अंगद साहब की नजर न गुरु अमरसर दास दे वेले परमहंस बनिया। भाई गुरदास ने अपनी रचना विच क्या कहन लगे, पारो जुलका परमहंस पूरे सतगुर कृपा तारी। पूरे गुरु ने मेहर की। एक प्रमाण मैं होर दे के अगे चलना कि गुरु ने मैले हिरदिया विच नाम की वर्खा कर दी गुरु अंगद साहब ने। हुण भाई जोत रसोईया है, ते भाई गुरदास ने बचन भी कहे कि जोध रसोईया देवता गुर सेवा कर दुत्तर तारी पूरे सतगुर पै सवारी। जोध रसोईया देवता ए असल सी ब्राह्मण। इस भाई जोध ने इनी लंगर भी सेवा की कि माता खीवी जी नाल दो सिख होर सन जेड़े सेवा करते सन। एक भाई केदारू केदारा ते दूजा भाई साहब भाई जोध। ए जोध ब्राह्मण सी, ए जोध खैरा जट नहीं, क्योंकि दो जोध सन। एक बाबे नानक दा सिख सी जिदे तो पौड़ी सुन के

0: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ, ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀਏ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਦੀ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਹੀ 'ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਹੈ ਵੀ ਜਵਾਨ ਪੁੱਤਰ ਦਾ ਵਿਆਹ ਘਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ ਅਤੇ ਵਾਪਸ ਆਏ, ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤਾਂ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲ੍ਹਿਆ। ਉਹ ਕਹਿਣ ਲੱਗੇ ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਬੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ ਇਹ ਹੈ ਸਮਰਪਣ ਇਹ ਤੇਰੇ ਹੱਥ 'ਚ ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ ਜੇ ਕਿਚ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ ਤਸਲੀਮ ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਆਪਾਂ ਕਹਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ ਮੈਂ ਤਕਰੀਬਨ ਦੋ ਥਾਵਾਂ 'ਤੇ ਕਥਾ ਕਰਕੇ ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਮੈਂ ਜਾਤ ਗੋਤ ਨਹੀਂ ਕਰਦਾ ਦੋਨੋਂ ਸੰਧੂ ਨੇ ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਇੱਕ ਇਹਨਾਂ ਦੀ ਭੈਣ ਸੀ ਭੈਣ ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ ਫਿਰ ਸੁਣਿਓ ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਅਸੀਂ ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗੀਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਬ ਗੋਇ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰੇ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ, ਇਹ ਖੁੱਲ੍ਹ ਜਾਂਦੇ ਨੇ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਆ, ਵੀ ਇਹ ਖੁੱਲ੍ਹ ਜਾਂਦੇ ਨੇ। ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰੇ, ਉਹ ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖੇ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਵਰੀ ਆਉਂਦਾ ਕੇਸ, ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ, ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ, ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ ਬਹੁਤ ਸੋਹਣੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ, भगत नामदेव ने जिहड़े दर्शन किए उन्होंने इथों तक शब्द क्या है कि खूब तेरी पगड़ी मीठे तेरे बोल। मैं फिर बेनती करांगा कि ये शब्द क्योंकि जे भाई तारू सिंह का जिक्र करना है तो ये बड़ी वड्डी गल है केस यही तो गल अगे चल के मैं कहना क्यों खोपड़ी लाई गई गर्दन क्यों ना ला दी हाथ पैर क्यों ना कट दिते क्योंकि इत्थे एक सिख नू अपमानित करना सी केसा करके केस रब की दात ने पीर बुद्धू शाह ने चार पुत्रां तो दो पुत्र मरवाए शहीद कराए ते जदों गुरु गोबिंद सिंह त्रुठे ते क्या जो मंगेगा कह लगे बस आ जेड़े कंगे विच केस अड़े ने केस मेरी झोली च पा दियो। वो गुरमुखो साखियां तां सुनाने असीं वो मुसलमान है पीर जी पर गुरु गोबिंद सिंह तो केस क्यों मंग रहा है क्योंकि उन्हें गुरु गोबिंद सिंह दियां जुल्फां दे विचों बहुत कुछ मिलिया। साढ़े एक बहुत बड़े कवि हुए ने प्रीतम सिंह जी कासिद वो कहिंदे ने जदों आए वापस तो पीर जी ने अपनी घरवाली नूं कहा सी सुन नसीरां मेरे नसीब जोर कर गए गुरु गोबिंद सिंह मेरा यार बन गया। शब्द सुन वाले सुन नसीरां नसीरां वाइफ का नाम सी मेरे नसीब जोर कर गए गुरु गोबिंद सिंह मेरा यार बन गया यार नू पुत दे के आया उहदे बदले यार ने केस दे दिते फिर अर्ज इहनू भाई नंद लाल साहब दियो शेर दीन दुनिया दर कमंदे आ परी रुखसार ए परी लफज दर्त पुरी नहीं पढ़ना परी परियां नहीं होंदियां आ जिहड़ियां कहिंदे बड़े हुसीन परियां ओह वाह वाह भाई साहब कहिंदे लोको कादियां परियां दे मुआं दियां गल कर दे एक बारी मेरे गुरु गोबिंद सिंह दा चेहरा देखो इहदे सरूप दे सामने परियां दी भी कोई कीमत नहीं। मेरी फिर बेनती है दीन दुनिया दर कमंदे आ परी रुखसारे मां हर दो आलम कीमते यक तारे मुवे यारे मां मेरे माही दे एक वाल दे विच एक जुल्फ दे विच दीन ते दुनिया दोनों बजे हुए। मैं आपनू बेनती करा मां ने केस पाले भाई तारू सिंह अमृतधारी है आप हलवंद है जी शाम नू तिन्ने मां ते दोनों भैन भरा तिन्ने बैठ के सिमरन करदे आ कीर्तन करदे आ ते पिंड विच इन्ना सन्मान जी की हिंदू की मुसलमान मैं अगे अर्ज करांगा हर बंदा भाई तारू सिंह नू रज के सन्मान दिंदा इत्थों तक जिहड़ा मैं पिंड सिंहपुरा कहा ना नेड़े ये नवाब कपूर सिंह दा पिंड सी जिहड़ा सिंहपुरी ने फैजलापुरी जी की मिसल सी ना ये उन्हां दा पिंड है जी इलाके दे जिन्ने चंगे जीवन वाले ने भाई तारू सिंह दा बहुत सन्मान करदे ने। अज शाम नू भाई साहब आए सारे बाणी पढ़ के तिन्ने जने खटे ते मां नू कहिंदा मां अज दुबारा फिर आनंदपुर साहिब वाले दिन आ गए उन्हें पूछा जी की मैं थोड़ा जी इतिहास तां लै लिया अज विचार नू विराम दे के क्योंकि कल मैं बाबा जी का जिक्र किया सी अज ये गुरु हरकृष्ण साहब का अगले हफ्ते पुरब आना है। भाई साहब कहते मां आनंदपुर आ गया पुत की समझी नहीं कह लगी अज मैं सिंह देखे ने कचहरे पाठे ने सची मुची लीर बन गए ने गात्रे पाठे ने रोटी नहीं मिलती खेतों चाह लंघे ने मां अगू कहती पुत मेरिया पता मैनू भी है पैर च जुत्ती नहीं पर सिदक उन्होंने जी गल मैं सबर कही सिदक उन्होंने कंडिया की छालिया की पीड़ नहीं होन दिता उन्होंने तन ढकन कपड़े नहीं पर सदक ते गुरु की रजा उन्होंने सर्दी गर्मी नहीं लगन दी नींद नहीं कई कई दिन पूरी होंगी तुरे रेंदे पुत मेरिया सबर ते सिदक उन्होंने अपनी गोद विच सुमा दिंदा है उन्होंने रोटी नहीं मिलती ढिड विच कड़लना पैंदियां ने पर सिदक उन्हां सिंघां नू भुख नहीं लगन दिंदा कहिंदे मां आपां की कर सकने सेवा वास्ते जिवें भाई साहब कह के गए किन्ना उत्थे चल रहा है वेखो असीं किसे दे विरोध विच नहीं भी फलाना धर्म की कर रहा है साढ़े प्रबंध दियां नलैकियां करके सब कुछ हुंदा पिया उत्थे एडा वड्डा बजट होवे हजारां एकड़ जमीन कमेटी कोल होवे ते फिर भी कुछ ना कर सके ये तुम सारे इस गल तो जाणूओ क्योंकि कल्पन की लोड़ नहीं वह साडी इच्छा जिवें भाई रजिंदर सिंह कह के गए मैं चाहना 10-15 प्रचारक पैसे कट्ठे करने नहीं उन्होंने पिंड दिते जाण तहसील पद्धर ते ब्लाक पद्धर ते ਤੇ ਆ ਵਖਰੇਵਾਂ ਇਹ ਫਲਾਣੀ ਜਥੇਬੰਦੀ ਜੇ ਫਲਾਣਾ ਜਥਾ ਜੀ ਫਲਾਣਾ ਇਸ ਚੀਜ਼ ਨੂੰ ਖਤਮ ਕਰੋ ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ ਮੇਰੀ ਬੇਨਤੀ ਹੈ ਤਾਂ ਬਚੇਗਾ ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ ਸੱਚੀ ਜੀ ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ ਨਹੀਂ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ ਮੇਰੀ ਮੰਜ਼ਿਲ ਕੀ ਹੋ ਪਿਆਰਿਓ ਆਪ ਕੁੱਲੂ ਕੱਲੂਹਾਰੇ ਵੱਡੇ 'ਚ ਕੁੱਪਰੇੜੇ ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ ਤਕਰੀਬਨ 22-19 ਫੱਟ ਲੱਗੇ ਉਹ ਕਹਿੰਦਾ ਚਰਨ ਸਿੰਘ ਨੂੰ ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਹਦੀਆਂ ਬਣਾਉਣੀਆਂ ਮਿਸਲ ਵੰਡ ਅਬ ਕਬੂ ਨਾ ਪਾਵੋ ਰਲ ਮੇਲ ਤੁਰ ਖੜ ਪੰਥ ਬਚਾਓ ਮੈਂ ਆਪ ਨੂੰ ਬੇਨਤੀ ਕਰਾਂ ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ ਮਾਂ ਇੱਕ ਕੰਮ ਕਰੀਏ ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ ਦਾਲ ਰੱਖਿਆ ਕਰ ਰਾਤ ਨੂੰ ਮੈਂ ਅਤੇ ਤਾਰੂ ਸਿੰਘਾਂ ਨੂੰ ਦੇ ਕੇ ਆਵਾਂਗੇ ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ ਛੋਟਾ ਜਿਹਾ ਵਲਟੋਈ ਸੀ ਜੀ ਉਹਦੇ 'ਚ ਦਾਲ ਰੱਖੀ ਟੋਕਰੀ 'ਚ ਰੋਟੀਆਂ ਪਾ ਗਏ ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਡਿਬੇ ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ ਉਹ ਜੀ ਸ਼ੁਰੂ ਹੋ ਗਿਆ ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ ਪਿੰਡ ਦੇ ਲੋਕ ਇਕੱਠੇ ਹੋ ਗਏ ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ ਮੁਸਲਮਾਨ ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ ਕਿਉਂਕਿ ਮੈਂ ਉਹਨੂੰ ਬੜਾ ਇਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ ਕਿਉਂਕਿ ਉਹਦਾ ਪਰਿਵਾਰ ਉਹਦੇ 'ਚ ਮਹਿਤਾਬ ਸਿੰਘ ਰਾਏ ਸਿੰਘ ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ ਕੋਈ ਕਸੂਰ ਨਹੀਂ ਸੀ ਇਹਦਾ ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਨੂੰ ਤੋਂ ਸ਼ਾਇਦ ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ ਉੱਥੇ ਗੱਲ ਚੱਲੀ ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ ਉਹ ਇਹ ਕਿਉਂ ਨਹੀਂ ਖੱਪਦੇ ਕਹੋ ਇਹ ਤਾਂ ਅੱਲਾ ਹੀ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਹੈ ਨਾ ਇਹ ਬਾਬਾ ਹੰਦਿਆਲ ਜੀ ਹੋਏ ਨੇ ਇਹ ਬੜੀ ਕਰਨੀ ਵਾਲੇ ਹੋਏ ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ ਇਹ ਬਿਧੀ ਚੰਦ ਪਛੀਨਾ ਨਹੀਂ ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ ਇਹ ਕਹਿੰਦਾ ਜ਼ਕਰੀਆ ਖਾਨ ਸੂਬੇਦਾਰ ਜੀ ਸਿੱਖ ਨਹੀਂ ਮਰਦੇ ਕਹਿੰਦਾ ਕਿਉਂ ਨਹੀਂ ਮਰਦੇ ਸੀ ਤਾਂ ਖੱਪ ਗਏ ਹਾਂ ਮਾਰਦਿਆਂ ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ ਜੁਝਾਰੂਆਂ ਨੇ ਨਹੀਂ ਮਰਨਾ ਕਿਉਂ ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ ਅਗਲੀ ਗੱਲ ਉਹ ਸੱਚੀ ਕਹਿ ਗਿਆ ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ ਉਹਨੇ ਕਿਹਾ ਜੀ ਦੱਸੋ ਕਹਿੰਦਾ ਤਾਰੂ ਸਿੰਘ ਪੂਲੇ ਵਾਲਾ ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਨੀ ਹੈ ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ ਮਾਈ ਹੈ ਉਹਦੀ ਭੈਣ ਹੈ ਇਹ ਤਿੰਨੇ ਦੋਸ਼ੀ ਨੇ ਉੱਥੇ ਜਿਹੜੇ ਸ਼ਬਦ ਕਹਿ ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਕਹਿੰਦਾ ਨਾ ਉਹਦੀ ਮਾਈ ਨੂੰ ਨਾ ਉਹਦੀ ਮਾਂ ਭੈਣ ਨੂੰ ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਸੁੱਖ ਦੁੱਖ ਆਪ ਗੁਜ਼ਾਰਾ ਅਗਨੀ ਨਾਲ ਅਸੀਂ ਸਿਆਲ ਚ ਦੇਖਿਆ ਅਕਲ ਦਾਸ ਕਹਿੰਦਾ ਮੰਤ ਕਹਿੰਦਾ ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ ਸਿੱਖਾਂ ਨੇ ਮਰਨਾ ਨਹੀਂ ਉਸੇ ਵਕਤ ਜ਼ਕਰੀਏ ਖਾਨ ਨੇ ਸੂਬੇਦਾਰ ਨੇ ਆਈਡੀਏ ਭੇਜੇ ਆਈਡੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ ਇੱਕ ਲਫ਼ਜ਼ ਬੜਾ ਹੁੰਦਾ ਆਈਡੀਏ ਆਈਡੀਏ ਆਏ ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ ਇੱਕ ਪਿੰਡ 'ਚੋਂ ਪਾਲਕੀ ਚੁੱਕਣੀ ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ ਗੁਲਾਮੀ ਸੀ ਉੱਥੇ ਭੇਜ ਦਿੱਤੇ ਜੀ ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ ਦੁਪਹਿਰੇ ਵੇਲੇ ਆ ਗਏ ਉੱਧਰ ਮਾਈ ਘਰ ਮਾਤਾ ਜੀ ਘਰ ਲੰਗਰ ਪਕਾ ਰਿਹਾ ਬੀਬੀ ਤਾਰੋ ਲੰਗਰ ਪਕਾ ਰਹੇ ਇਹ ਆਏ ਤੇ ਆ ਕੇ ਧਮਕੀ ਦੇ ਕੇ ਕਹਿੰਦੇ ਮਾਈ ਕਿੱਥੇ ਵੇ ਤਾਰੂ ਸਿੰਘ ਇਹ ਲਫ਼ਜ਼ ਇਹੀ ਵਰਤੇ ਉਹ ਬਾਗੀਆਂ ਨੂੰ ਰੋਟੀ ਦਿੰਦਾ ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ ਵੇ ਪੁੱਤ ਕਿੱਥੋਂ ਆਏ ਉਹਨਾਂ ਪਤਾ ਤਾਂ ਲੱਗ ਗਿਆ ਲਿਬਾਸ ਤੋਂ ਅਸੀਂ ਲਾਹੌਰੋਂ ਆਏ ਹਾਂ ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ ਇਹ ਗੁਰੂ ਨਾਨਕ ਦਾ ਲੰਗਰ ਹੈ ਤੁਹਾਡੇ ਲਈ ਵੀ ਇਹ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ ਦਾਲ ਫੁਲਕਾ ਤਿਆਰ ਹੈ ਪ੍ਰਸ਼ਾਦਾ ਛਕੋ ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ ਉਨੀ ਦੇਰ ਨੂੰ ਇੱਕ ਸੱਜਣ ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ ਭਾਈ ਸਾਹਿਬ ਹਲ ਪੈ ਵਾਂਦੇ ਸਨ ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ ਇਹ ਪਿੰਡ ਦੇ ਨਿਆਈ ਨਹੀਂ ਪੂਲੇ ਪਿੰਡ ਤੋਂ ਦੂਰ ਨੇ ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ ਤੁਹਾਨੂੰ ਪਕੜਨ ਆਏ ਹਾਂ ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ ਸਿੱਖ ਦਾ ਕੰਮ ਕੋਈ ਨਹੀਂ ਲੁਕਣਾ ਮੈਂ ਗੁਨਾਹ ਕੋ ਕੀਤਾ ਮੈਂ ਕੋਈ ਪਾਪ ਨਹੀਂ ਕੀਤਾ ਹਲ ਪੰਜਾਲੀ ਉਹਨੂੰ ਦਿੱਤੀ ਤੂੰ ਘਰ ਨੂੰ ਲੈ ਜਾਈ ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉੱਧਰ ਲੈ ਜਾਈ ਆ ਭਾਈ ਸਾਹਿਬ ਘਰ ਆ ਗਏ ਫੌਜੀ ਦਸਤਾ ਸੀ ਆ ਕੇ ਫਤਿਹ ਗਜਾਈ ਮੁਸਲਮਾਨ ਹਿੰਦੂ ਸਾਰੇ ਇਕੱਠੇ ਨੰਬਰਦਾਰ ਪਿੰਡ ਦਾ ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ ਲੰਗਰ ਪੱਕਦੇ ਦੱਸਿਆ ਕਿਉਂ ਨਹੀਂ ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ ਇੱਥੇ ਮੁਸਲਮਾਨ ਵੀ ਖਾਂਦਾ ਉਹਨਾਂ ਕਿਹਾ ਸੀ ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ ਉੱਥੋਂ ਦੇ ਇੱਕ ਬਜ਼ੁਰਗ ਨੇ ਕੋਈ ਨੰਬਰਦਾਰ ਕਹਿੰਦੇ ਆ ਉਹਨੇ ਖਲੋ ਕੇ ਕਿਹਾ ਦਸਤੇ ਨੂੰ ਜਿਵੇਂ ਬੰਦਾ ਵੀ ਰਸ ਚਾਹੁੰਦਾ ਹੈ ਇਸ ਮਾਈ ਨੂੰ ਹੱਥ ਨਾ ਲਾਇਓ ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ ਸਾਰੇ ਪਿੰਡ ਦੀ ਮਾਂ ਹੈ ਕਿੰਨਾ ਪਿਆਰ ਹੋਵੇਗਾ ਸਿੱਖ ਦਾ ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ ਮੁਸਲਮਾਨ ਕਹਿੰਦੇ ਨੇ ਤਾਰੋ ਸਾਡੀ ਵੀ ਭੈਣ ਹੈ ਉੱਥੇ ਕੁਝ ਕਹਿੰਦੇ ਨੇ ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ ਸਾਰੇ ਬਿਰਾ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ ਸਿੱਖ ਬੰਦਗੀ ਵਾਲਾ ਜੀ ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ 'ਚ ਭਿੱਜਾ ਕੀਰਤਨ ਕਰਨ ਵਾਲਾ ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ ਨੰਬਰਦਾਰ ਨੇ ਇਹ ਕਿਹਾ ਨਾਲਦਿਆਂ ਨੇ ਕਿਹਾ ਇੱਕ ਵਾਰੀ ਮਾਂ ਅਤੇ ਭੈਣ ਨੂੰ ਮਿਲ ਤਾਂ ਲੈਣ ਦਿਓ ਕੇਵਲ ਇਮੋਸ਼ਨਲ ਕਰ ਲਈ ਨਹੀਂ ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ ਕਹਿੰਦੇ ਮਾਂ ਨੇ ਮੱਥਾ ਚੁੰਮਿਆ ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਸੋਹਣਾ ਕਾਲਾ ਦਾੜਾ 25 ਸਾਲ ਦੀ ਮੇਰਾ ਖਿਆਲ ਉਮਰ ਥੋੜ੍ਹੀ ਉਮਰ ਸੀ ਜੀ ਭਾਈ ਸਾਹਿਬ ਦੀ ਹਾਂਜੀ ਕਾਲਾ ਦਾੜਾ ਅਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ ਪੁੱਤ ਵਾਪਸ ਤਾਂ ਨਹੀਂ ਆਉਣਾ ਮੈਨੂੰ ਪਤਾ ਹੈ ਪਰ ਆ ਦੇਖੀ ਇਹ ਕੇਸ ਨਾ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
0: ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ ਜਿਹੜੇ ਤੁਸੀਂ ਬੈਠੇ ਹੋ ਇਸ ਮੁਲਕ ਵਿੱਚ ਧਰਮ ਕਮਾਉਣ ਦੀ ਪੂਰੀ ਆਜ਼ਾਦੀ ਜੇ ਤੁਸੀਂ ਟਰੱਕ ਚਲਾਉਂਦੇ ਹੋ ਤੁਸੀਂ ਟੈਕਸੀ ਚਲਾਉਂਦੇ ਹੋ ਥੋੜ੍ਹਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ ਮੱਥਾ ਚੁੰਮਿਆ ਭੈਣ ਤਾਰੋ ਉਹਨੂੰ ਮਿਲੇ ਉੱਥੇ ਲਿਖਦੇ ਨੇ ਹਰ ਇੱਕ ਦੀ ਕਿਹੜੀ ਭੈਣ ਜਿਹਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ, ਉਹਦੇ ਬੱਚੇ ਹੋਣ ਅੱਗੇ। ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਅਤੇ ਉਹਨੇ ਸ਼ਬਦ ਕਹੇ ਜਿਹੜੇ, ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ। ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ, ਤੂੰ ਚਲਾ ਜਾਏਗਾ ਵੀਰਾ, ਪਰ ਜਿੰਨੀ ਦੇਰ ਤੱਕ ਮਾਂ ਅਤੇ ਮੈਂ ਜਿਉਂਦੀਆਂ ਹਾਂ ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ। ਇਹ ਰੋਟੀ ਵੀ ਪੱਕੇਗੀ, ਇਹ ਦਾਲ ਵੀ ਬਣੇਗੀ, ਇਹ ਕੱਪੜੇ ਵੀ ਜਾਣਗੇ। ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ। ਇਹ ਵੈਸੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਜੀ, ਕਿਉਂਕਿ ਪੂਲਾ ਸਰਹੱਦ ਦੇ ਉੱਤੇ ਵੀ ਅੱਜ ਕੱਲ੍ਹ ਮੈਂ ਕਿਹਾ ਪਾਕਿਸਤਾਨ। ਪੜਾਣੇ ਪਿੰਡ, ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ ਜੀ। ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿੱਕੇ, ਜਿਹੜੀ ਪੰਚਾਇਤੀ ਥਾਂ ਜਿੱਥੇ ਹੁੰਦੀ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਉਹ ਬੰਦੇ ਦਾ, ਸਿੱਖ ਦਾ ਕਰੈਕਟਰ ਦੇਖੋ, ਆਪਣੇ ਪਿੰਡ 'ਚ ਤਾਂ ਬੰਦੇ ਦਾ ਹੁੰਦਾ ਹੀ। ਚਲੋ ਉਸ ਪਿੰਡ ਦੇ ਵਿੱਚ ਫਿਰ ਨੌਜਵਾਨ ਧਰਮਸ਼ਾਲਾ 'ਚ ਗੁਰਦੁਆਰੇ ਇਕੱਠੇ ਹੋਏ, ਛੇਵੀਂ ਪਾਤਸ਼ਾਹੀ ਉੱਥੇ। ਉਹਨਾਂ ਕਿਹਾ ਇੱਕ ਕੰਮ ਕਰੋ, ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ, ਗਿਣਤੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛੁਡਾ ਲੈਣਾ, ਭਾਈ ਤਾਰੂ ਸਿੰਘ ਆਪਾਂ ਛੁਡਾਵਾਂਗੇ। ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ, ਉਹਨੇ ਕਿਹਾ ਭਾਈ ਨੌਜਵਾਨੋ, ਤੁਸੀਂ ਜਜ਼ਬਾਤ ਵਿੱਚ ਹੋ, ਪਰ ਜਿਹਨੂੰ ਛਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ, ਉਹਨੂੰ ਪੁੱਛ ਤੇ ਲਈਏ। ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ, ਵੱਜੇ ਸਨ ਭਾਈ ਸਾਹਿਬ। ਕਹਿਣ ਲੱਗਾ ਵੀ ਸਿੰਘ ਜੀ, ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ, ਤੁਹਾਨੂੰ ਛਡਾਉਣਾ ਹੈ ਜੋ ਮਰਜ਼ੀ ਹੋਵੇ। ਅੱਗੋਂ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ ਹੈ, ਮੈਨੂੰ ਇਕੱਲੇ ਨੂੰ ਛਡਾ ਲਓਗੇ, ਕੱਲ੍ਹ ਨੂੰ ਸਾਰਾ ਪਿੰਡ ਮਾਰ ਦੇਣਗੇ। ਕਹਿੰਦੇ ਨੇ ਅਸੀਂ ਕੀ ਸੇਵਾ ਕਰੀਏ। ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ, ਸ਼ਹੀਦੀ ਭਾਗਾਂ ਨਾਲ ਮਿਲਦੀ, ਮੈਂ ਸ਼ਹੀਦ ਹੋਣ ਚੱਲਿਆ। ਇੱਕ ਕੰਮ ਕਰਿਓ, ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ, ਤੁਸੀਂ ਤਵੇ ਦੀ ਥਾਂ 'ਤੇ ਲੋਹਾ ਬਣਾ ਦਿਆ ਜੀ। ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ, ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ। ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ ਜੁਝਾਰਵਾਂ ਦੀ, ਇਹ ਅਸਲੀ ਸੇਵਾ ਮੇਰੀ ਹੋਵੇਗੀ। ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਜ਼ਖਰੀਏ ਦੀ ਕਚਹਿਰੀ 'ਚ ਪੇਸ਼ ਕੀਤਾ, ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਅਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ ਇਸ ਤਰ੍ਹਾਂ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ। ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਂਦਾ। ਉਹ ਕਹਿੰਦਾ ਇਹ ਮੇਰਾ ਧਰਮ ਹੈ ਅਤੇ ਮੈਂ ਆਪਣੇ ਧਰਮ ਅਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖਿਓ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜਾਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ 'ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ, ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਆ ਚਰਖੜੀ 'ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ 'ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ, ਦੂਜੀ ਚਰਖੜੀ ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ, ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ ਆ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ ਚਰਖੜੀ ਅਤੇ ਤਾਂ ਘੁਮਾਇਆ, ਬਲੇਟ ਵਾਲੀ ਨਹੀਂ, ਉਂਝ ਚਰਖੜੀਆਂ 'ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਅਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ। ਛੱਡ, ਰਾਤ ਪੈ ਗਈ। ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ, ਮੈਂ ਤੈਨੂੰ ਜਿਹੜੀ ਕੱਲ੍ਹ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ, ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ, ਤੂੰ ਹੁਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ, ਮੈਂ ਇੱਕੋ ਅਰਦਾਸ ਕਰਕੇ ਆਇਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ, ਮੈਂ ਨੋਵੇ ਬਲ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆਹ ਕੇਸ ਜਿਹਦਾ ਤੈਨੂੰ ਮਾਣ ਹੈ, ਤੂੰ ਦੇਖੀ ਮੈਂ ਕੈਂਚੀ ਨੂੰ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ 'ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜ਼ਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ। ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ, ਉਹ ਬੰਦਗੀ ਵਾਲੀ ਰੂਹ। ਉਹਨੇ ਕਿਹਾ, ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇਨ ਬਿਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਹਣੀ ਹੈ ਅਤੇ ਕੁਦਰਤੀ ਤੌਰ 'ਤੇ ਸੱਟ ਵੱਜੇਗੀ ਤਾਂ ਇਹ ਕਿਤੇ ਖਿੱਲੇ ਨਾ। ਭਾਈ ਸਾਹਿਬ ਨੇ ਕਿਹਾ, ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਅਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਜਾਏ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਨਾ ਜੀ, ਆਹ ਸਾਡਾ, ਇਸ ਪਾਥੇ ਅੱਗੋਂ ਨੀਵੀਂ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ ਏਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਅਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲਿਓ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾਹ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਪੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ 'ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ ਹੈ। ਆਮ ਤੌਰ 'ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ 'ਚ ਸੱਟਿਆ ਗਿਆ, ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੁੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ 'ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਜੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ 'ਤੇ। ਉਹਨਾਂ ਫਿਰ ਰਾਤ ਨੂੰ ਕੜਾਹੀ ਤਿਆਰ ਕੀਤੀ। ਆਪ ਜੀ ਨੂੰ ਪਤਾ ਹੋਣਾ, ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆਹ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲੈ ਚੁੱਕੀ ਸੀ ਉਹਦੇ 'ਤੇ ਕੜਾਈ ਬੰਨੀ, ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪਰੀ ਲਾ ਦਿੱਤੀ। ਪਿਆਰਿਓ, ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ 'ਤੇ ਭਰੋਸਾ ਕਰਕੇ ਕਹਿੰਦਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ। ਉੱਥੇ ਡਿਟੇਲ ਦਿੱਤੀ, ਇਹ ਕੁਰਾਨ ਦੀਆਂ ਐਤਾਂ ਪੜ੍ਹਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਨ੍ਹਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਗ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਉਡਾਵਾਂਗਾ, ਅਤੇ ਜਿਹੜੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ, ਜੰਬਰ ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ ਗੁਰਮੁਖੋ। ਉਸ ਵਕਤ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਆਹ ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ ਜੀ ਦੀ ਖੈਰ, ਪਲੀਜ਼ ਪਾਸੇ ਕਰ ਲਿਓ। ਭਾਈ ਸ਼ਬੇਗ ਸਿੰਘ ਜੀ ਭਾਈ ਤਾਰੂ ਸਿੰਘ ਦੇ ਕੋਲ ਗਏ। ਉਹਨਾਂ ਕਿਹਾ, ਜੀ ਬਖਸ਼ ਦਿਓ। ਇੱਥੋਂ ਤੱਕ ਕਹਿੰਦੇ ਨੇ ਜ਼ਕਰੀਏ ਨੇ ਸੁਖਮਨੀ ਸਾਹਿਬ ਦੀ ਅਸ਼ਟਪਦੀ ਦਾ ਜ਼ਿਕਰ ਕੀਤਾ, ਪੀੜ ਨਾਲ ਪੀੜਤ ਹੋਇਆ, ਕਹਿੰਦਾ ਮੈਨੂੰ ਪਤਾ ਕਿ ਮੈਂ ਸੰਤ ਨੂੰ ਤਸੀਹੇ ਦਿੱਤੇ ਨੇ, ਪਰ ਬਾਣੀ ਤਾਂ ਕਹਿੰਦੀ ਹੈ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ, ਇਹਨੂੰ ਮੈਨੂੰ ਬਖਸ਼ਵਾ ਦਿਓ। ਸੱਚ ਇਹ ਵੇ, ਭਾਈ ਤਾਰੂ ਸਿੰਘ ਸਿਰਫ ਜਪਜੀ ਸਾਹਿਬ ਪੜ੍ਹੀ ਜਾ ਰਹੇ ਸਨ। ਉਹਨਾਂ ਕਿਹਾ, ਮੈਂ ਕੁਛ ਨਹੀਂ ਕਰ ਸਕਦਾ, ਇਹ ਉਹ ਪੰਥ ਹੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਬੇਗ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ 'ਚ ਮਾਰੋ ਅਤੇ ਆਰਾਮ ਮਿਲੇਗਾ। ਸੱਚੀ ਜੀ ਇਸ ਤਰੀ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ, ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ 'ਤੇ ਸ਼ਹੀਦ ਹੋ ਗਏ, ਉਹ ਜੁੱਤੀ ਸੂਬੇ ਦੇ ਸਿਰ 'ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਕਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ। ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਈ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ, ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ ਕਹਿਣ ਲੱਗੇ ਨੀ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਬੇਗ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ। ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ 'ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ, ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਅਤੇ ਅਰਦਾਸ ਵਿੱਚ ਕਿਹਾ ਗਿਆ, ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਇਹਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ, ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ ਤਾਰੂ ਸਿੰਘ ਬਣਿਓ ਡਿਡਿਓੜੀਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ, ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ, ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ

ਲਾਹੇ ਇਤਿਹਾਸ ਮੈਂ ਜ਼ਿਆਦਾ ਅੱਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ ਜੋ ਕਰਦਾ ਬਸ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਅਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ। ਜੋ ਧੁਰ ਲਿਖਿਆ ਲੇਖ, ਜੋ ਪਰਮਾਤਮਾ ਨੇ ਧੁਰ ਦਰਗਾਹ 'ਚ ਲਿਖਿਆ ਹੈ, ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ ਹੈ, ਸਭ ਕੁਛ ਤਿਸ ਦੇ ਵਸ, ਸਭ ਕੁਝ ਉਹਦੇ ਖੱਤ ਵਿੱਚ ਹੈ, ਦੂਜੀ ਨਾ ਹੀ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਅਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ, ਆਨੰਦ ਮਿਲਿਆ, ਪਰ ਕਦੋਂ ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ੍ਹ ਬੇਕਰਸਫੀਲਡ ਕੱਲ੍ਹ ਦੀਵਾਨ ਉੱਥੇ ਵੇ, ਅਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਉੱਤੇ ਸੰਗਤ 'ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ, ਅਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ ਜਿਹੜੇ ਉਸ ਰਸੋਈ ਵਿੱਚ ਵੀ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਅਤੇ ਅਰਦਾਸ ਕਰਿਓ ਇਹ ਮਿਸ਼ਨ, ਇਹ ਸੇਵਾ ਗੁਰੂ ਰਾਮਦਾਸ, ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ ਮਹਾਂਪੁਰਖਾਂ ਨੂੰ, ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਹਾਂ, ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ ਸੰਗਤ ਕੋਲ, ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ,

मन बेचैन है, चिंता तुर है, दुखी है, चेहरा दसदा है, अखां दसदा है। मन खुश है, प्रसन्न है, आनंदित है, चेहरा दसदा है, पर तन नु चोट लग गई है, कोई जख्म, कोई पीड़ा मन महसूस करदा है। तन दा प्रभाव मन ते पैंदा है, मन दा प्रभाव तन ते पैंदा है, पर मैं फिर अर्ज करां, तन भोजन है, मन भोजन नहीं है। मन तू जोत स्वरूप है, अपना मूल पछाण। तन नु भोजन चाहिदा ही चाहिदा, और ये भी मैं अर्ज करां, चूंकि हवा तो बिना जीवना एक सेकंड भी औखा है, इस वास्ते प्रभु ने आम बनाई है। कोई मनुख हवा कमाण वास्ते एक शहर तो दूजे शहर नहीं जाता, अपने घर तो बाहर नहीं जाता, एक मुल्क तो दूजे मुल्क नहीं जाता। तो प्रभु ने पानी की भी बारिश की हुई है, दरिया भी चलाए हुए ने, पर रोटियां दे दरिया नहीं चलते, रोटियां की बारिश नहीं आती। ये भी महज करते हैं, एक कमानी पैंदी है, पकानी पैंदी है, इहदे दरिया नहीं चलते, इहदी बारिश नहीं आती। तन भोजन का पुतला है, हवा की तरह, पानी की तरह, यह भोजन आम क्यों नहीं बनाया प्रभु ने? इस वास्ते मनुख दे राही कुछ विकास होवे, यह भोजन इस तो कुछ करवावे। रेलां, मोटरां, गड्डियां बनिया ने, सड़कां बनिया ने, बिल्डिंगा बनिया ने, दो रोटियां बनवा रही ने, और कौन बनवा रहा है? इन्नी जिहड़ी हलचल है, कौन करा रहा है? भोजन करा रहा है, रोटी करा रही है। जे किधरे रोटियां दी भी बारिश आउंदी, रोटियां दे भी दरिया चलदे, ते दरियावां दे कंडे मनुख पिया रहना सी, एवें ही सुता ही रहना सी, 24 घंटे कख नहीं करना सी। इतना जो विकास होया है मनुख तो, ये भोजन ने कराया। सब भोजन का विकास है, कोई इंजीनियर है, कोई डॉक्टर है, कोई लॉयर है, कोई बहुत वड्डा व्यापारी है, यकीन जानो सब भोजन का विकास है, और कुछ भी नहीं है। भजन ने भी बड़ा विकास कराया है, कोई फकीर है, कोई संत है, कोई ब्रह्म ज्ञानी है, कोई दार्शनिक है, कोई चिंतक है, कोई भगत है, कोई जोगी है, कोई सन्यासी है, कोई उदासी है। इतना लंबा चौड़ा पसारा भजन ने कराया, मन की भुख ने कराया। मन विच भजन की भुख ना आउंदी ते कौन जोगी, कौन संत, कौन भगत, कौन सन्यासी, कौन उदासी, कौन सन्यासी बनना सी, किसने बनना सी, किसने फकीर बनना सी? भजन की भुख ने संत पैदा किते, भगत पैदा किते, जोगी पैदा किते, सन्यासी पैदा किते, भोजन की भुख ने इंजीनियर पैदा किते, डॉक्टर पैदा किते, लॉयर पैदा किते, व्यापारी पैदा किते, कारोबारी पैदा किते। बड़ा विकास होया है, बहुत विकास होया है, गहराई न लेना जरा। हुण दूसरा नुक्ता मैं पेश करन लगा, अगर भोजन की किसी नूं भुख ना लगे और ढंग दी ना लगे, आयुर्वेद आचार्य कहिंदे ने इहदा तन रोगी है, रोगी है, रोगी नूं भुख नहीं लगदी। मैं इसका जाती तजर्बा पिछले साल मैनू हो गया, किधरे मैनू लू लग गई, पिछले साल की गल है। उपर अलवर दे कोल एक पहाड़ है, ते 3-4 साल तो राजस्थान विच बारिश नहीं पै रही। प्यासे मोर हजारां दी तादाद दे जंगलां च मर गए, हिरन मर गए, सांबर मर गए। अठ दस वड्डे मंदिर ने अलवर विच, उन्हां दीआं सोसाइटियां ने बहुत वड्डे वड्डे टप उपर पहाड़ां ते रखे, ते ट्रैक्टरां दे राही, टैंकरां दे राही पानी पहुंचाया। मेरे कोल भी आए, कहने लगे कोई उद्दम करो तुसी वे,
ਉਹਨਾਂ ਦਿਨਾਂ 'ਚ ਇਹ ਖੱਖਰੀਆਂ ਹੋਰ ਹਰਿਆਵਲ ਬੜੀ ਸਸਤੀ ਮਿਲ ਰਹੀ ਸੀ। ਤੋ ਆਪਾਂ ਜੀਪ ਦੇ ਤੇ ਉਹ ਸਾਜ਼ੋ ਸਮਾਨ ਲੱਦ ਕੇ ਉੱਪਰ ਲੈ ਜਾਈਏ। ਜੀਪ ਨੂੰ ਦੇਖ ਕੇ ਹਿਰਨ ਦੌੜਦੇ ਹੋਏ ਹਨ, ਭੁੱਖੇ ਪਿਆਸੇ ਵਿਚਾਰੇ। ਪਰ ਲੂ ਬੜੀ ਚੱਲਦੀ ਪਈ ਸੀ, ਉਹਦੇ 'ਚ ਘੰਟਾ ਦੋ ਘੰਟੇ ਮੈਂ ਬੈਠਾ ਰਹਿੰਦਾ ਸੀ। ਚੌਥੇ ਦਿਨ ਲੂ ਲੱਗ ਗਈ, ਬੜੀ ਗਰਮ ਹਵਾ ਸੀ। ਫਿਰ 15 ਦਿਨ ਮੇਰੀ ਹਾਲਤ ਰਹੀ, ਅੱਗੋਂ ਰੋਟੀ ਰੱਖਣ ਭੁੱਖ ਨਾ ਲੱਗੇ, ਇੱਕ ਬੁਰਕੀ ਵੀ ਖਾਣ ਨੂੰ ਜੀ ਨਾ ਕਰੇ। ਡਾਕਟਰ ਬੜਾ ਗੁਰਮੁਖ ਸੀ, ਕਹਿੰਦੇ ਗੈਨੀ ਜੀ ਇਹ ਹਾਲਤ ਹੋ ਜਾਂਦੀ ਹੈ, ਲੂ ਲੱਗ ਜਾਏ ਫਿਰ ਭੁੱਖ ਨਹੀਂ ਲੱਗਦੀ, ਪਰ ਤੁਸੀਂ ਖਾਓ ਨਹੀਂ ਤੇ ਕਮਜ਼ੋਰੀ ਆਏਗੀ। ਮੈਂ ਕਿਹਾ ਖਾਈਏ ਕਿਵੇਂ, ਇੱਕ ਤੇ ਚੰਗੀ ਨਹੀਂ ਲੱਗਦੀ, ਇੱਕ ਭੁੱਖ ਕੋਈ ਨਹੀਂ। ਵਾਕਈ 10-12 ਦਿਨ ਤੱਕ ਰੋਟੀ ਕੀ ਆਉਂਦੀ ਹੈ, ਭੁੱਖ ਕੀ ਆਉਂਦੀ, ਇਹਦਾ ਮੈਨੂੰ ਕੱਖ ਨਹੀਂ ਪਤਾ ਚੱਲਿਆ। ਭਾਵੇਂ ਮੈਂ ਲੈ ਲੈਂਦਾ ਰਿਹਾ, ਪਰ ਭੁੱਖ ਨਹੀਂ ਸੀ। ਭੁੱਖ ਦਾ ਨਾ ਲੱਗਣਾ ਇਸ ਗੱਲ ਦਾ ਸਬੂਤ ਹੈ ਤਨ ਰੋਗੀ ਹੈ। ਭੋਜਨ ਦੀ ਭੁੱਖ ਨਹੀਂ ਹੈ, ਤਨ ਰੋਗੀ ਹੈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜਿਹਦੇ ਅੰਦਰ ਭੋਜਨ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ। ਰੋਗੀ ਹੈ ਉਹਦਾ ਮਨ, ਰੋਗੀ ਹੈ ਜਿਹਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਤੜਪ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਜਪਣ ਦੀ ਭੁੱਖ ਨਹੀਂ ਹੈ, ਸਤਸੰਗ ਕਰਨ ਦੀ ਤੜਪ ਨਹੀਂ ਹੈ। ਉਸ ਮਨੁੱਖ ਨੂੰ ਅੱਜ ਇੱਥੇ ਸਮਝ ਲੈਣਾ ਚਾਹੀਦਾ ਮਨ ਮੇਰਾ ਰੋਗੀ ਹੈ, ਠੀਕ ਨਹੀਂ। ਤਨ ਨੂੰ ਜਿਹੜੇ ਤਾਪ ਚੜ੍ਹਦੇ ਨੇ ਉਹਨਾਂ ਦੇ ਨਾਮ ਨੇ, ਬਈ ਲੂ ਲੱਗ ਗਈ ਹੈ, ਟਾਈਫਾਇਡ ਹੈ, ਤਪੇਦਿਕ ਹੈ, ਨਮੋਨੀਆ ਹੈ, ਨਵੀਆਂ ਬਿਮਾਰੀਆਂ ਨੇ ਜਨਮ ਲਿਆ, ਉਹਨਾਂ ਦੇ ਨਾਮ ਨੇ। ਤਨ ਦੇ ਰੋਗਾਂ ਦੇ ਨਾਮ ਨੇ। ਮਨ ਵੀ ਰੋਗੀ ਹੋ ਜਾਂਦਾ ਜੇ ਸੀਮਾ ਤੋਂ ਹੰਕਾਰ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਲੋਭ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਸੀਮਾ ਤੋਂ ਵੱਧ ਕਾਮ ਵੱਧ ਜਾਏ, ਕ੍ਰੋਧ ਵੱਧ ਜਾਏ, ਮੋਹ ਵੱਧ ਜਾਏ, ਈਰਖਾ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਜੈਸੇ ਰੋਗੀ ਤਨ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਰੋਗੀ ਮਨ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ। ਹੁਣ ਦੂਸਰਾ ਨੁਕਤਾ ਵੀ ਸੁਣ ਲੈਣਾ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਗੁਸਤਾਖੀ ਮਾਫ ਹਰ ਉਸ ਮਨੁੱਖ ਨੂੰ ਮਾਨਸਿਕ ਤਲ ਤੇ ਆਪਣੇ ਆਪ ਨੂੰ ਰੋਗੀ ਮੰਨ ਲੈਣਾ ਚਾਹੀਦਾ ਅਗਰ ਭਜਨ ਦੀ ਤੜਪ ਨਹੀਂ ਪੈਦਾ ਹੋਈ, ਭਜਨ ਦੀ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਆਖਣ ਦਾ ਰਸ ਨਹੀਂ ਆ ਰਿਹਾ, ਤੈਨੂੰ ਕੌਣ ਦੱਸੇ ਭੁੱਖ ਹੀ ਕੋਈ ਨਹੀਂ, ਤੈਨੂੰ ਰਸ ਕਿੱਥੋਂ ਆਵੇ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਭੁੱਖ ਦਾ ਤੇ ਸਵਾਦ ਦਾ ਆਪਸ ਦੇ ਚ ਮੇਲ ਹੈ, ਤਾਲਮੇਲ ਬੈਠਦਾ ਹੈ ਭੁੱਖ ਦਾ ਤੇ ਸਵਾਦ ਦਾ। ਭੁੱਖੇ ਖਾਵਤ ਲਾਜ ਨਾ ਆਵੇ, ਬਹੁਤ ਭੁੱਖ ਲੱਗੀ ਹੈ, ਬਹੁਤ ਭੁੱਖ ਲੱਗੀ ਹੈ, ਫਿਰ ਮਨੁੱਖ ਸ਼ਰਮ ਨਹੀਂ ਕਰਦਾ ਲੋਕੀ ਕੀ ਆਖਣਗੇ। ਇੱਕ ਚੱਕਰਵਰਤੀ ਸੰਤ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਜ਼ਰ ਗਿਆ, ਬਾਬਾ ਲਛਮਣ ਸਿੰਘ। ਪੰਗਤ 'ਚ ਬੈਠੇ ਸੀ ਪਟਨਾ ਸਾਹਿਬ, ਅਸੀਂ 10-15 ਸਰੀਰ ਉਹ ਵੀ ਨਾਲ, ਸਾਰਿਆਂ ਨੇ ਭੋਜਨ ਛੱਕ ਲਿਆ, ਹੁਣ ਉੱਠਣਾ ਸੀ ਅਤੇ ਮੈਂ ਕਿਹਾ ਚੱਕਰਵਰਤੀ ਵੀ ਛੱਕ ਲੈਣਾ, ਪਰ ਉਹਨਾਂ ਨੇ ਬੜਾ ਟਾਈਮ ਲਾ ਲਿਆ। ਨਾਲ ਦੇ ਮੇਰੇ ਸਾਥੀ ਨੇ ਸੁਭਾਵਕ ਕਹਿ ਦਿੱਤਾ, ਬਾਬਾ ਲਛਮਣ ਸਿੰਘ ਜੀ ਕਦੋਂ ਉੱਠਣਾ? ਕਹਿੰਦਾ ਤੁਸੀਂ ਜਾਓ, 4 ਮਿੰਟ ਦੀ ਬੇਸ਼ਰਮੀ, ਸਾਰੇ ਦਿਨ ਦਾ ਸੁੱਖ। ਕਹਿੰਦਾ ਮੈਂ ਸਾਰੇ ਦਿਨ ਭੁੱਖਾ ਨਹੀਂ ਰਹਿ ਸਕਦਾ, ਮੈਂ 4 ਦਿਨ ਦਾ ਭੁੱਖਾ, ਮੈਨੂੰ ਖਾ ਲੈਣ ਦਿਓ, ਜਾਓ ਤੁਸੀਂ ਜਾਣਾ। ਕੋਈ ਕੀ ਆਖਦਾ, ਇਹਦੀ ਪਰਵਾਹ ਨਹੀਂ, ਭੁੱਖੇ ਖਾਵਤ ਲਾਜ ਨਾ। ਬਹੁਤੀ ਭੁੱਖ ਲੱਗੀ, ਕੋਈ ਕੀ ਆਖਦਾ, ਇਹਦਾ ਮਤਲਬ ਹੀ ਨਹੀਂ। ਜਿਸ ਦਿਨ ਸਾਚੇ ਨਾਮ ਕੀ ਲਾ ਗਏ ਭੁੱਖ, ਇਹ ਭੁੱਖ ਲੱਗ ਗਈ ਨਾ,
ਲੋਕੀ ਕੀ ਆਖਦੇ ਨੇ, ਪਾਗਲ ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਮਨੁੱਖ ਉਸਦੀ ਪਰਵਾਹ ਨਹੀਂ ਕਰੇਗਾ। ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਂ ਨੇ, ਉਹਨੂੰ ਲੋਕਾਂ ਦੀ ਲੱਜਾ ਨਹੀਂ ਰਹਿੰਦੀ, ਲੋਕੀ ਕੀ ਆਖਣਗੇ। ਜਿੰਨੇ ਚਿਰ ਤੱਕ ਭੁੱਖ ਨਹੀਂ ਲੱਗੀ, ਲੋਕ ਇਲਾਜ ਵੀ ਤੰਗ ਕਰੇਗੀ, ਲੋਕੀ ਕੀ ਆਖਣਗੇ। ਇੰਨੀ ਉੱਚੀ ਉੱਚੀ ਜਪਦਾ ਪਿਆ, ਲੋਕੀ ਕੀ ਆਖਣਗੇ, ਪਾਗਲ ਹੋ ਗਏ, ਲੋਕੀ ਕੀ ਆਖਣਗੇ, ਅਕਲ ਹੀ ਕੋਈ ਨਹੀਂ। ਹਮੇਸ਼ਾ ਪਾਗਲਾਂ ਨੇ ਸਿਆਣੇ ਮਨੁੱਖਾਂ ਨੂੰ ਪਾਗਲ ਹੀ ਆਖਿਆ। ਇਹ ਵੀ ਮੈਰਜ ਕਰਾਂ, ਸਭ ਤੋਂ ਸਿਆਣਾ ਹੋਇਆ ਜਿਹਦੇ ਅੰਦਰ ਇਹ ਭੁੱਖ ਪੈਦਾ ਹੋ ਗਈ, ਤੰਦਰੁਸਤ ਹੋ ਗਏ, ਮਾਨਸਿਕ ਤੌਰ 'ਤੇ ਠੀਕ ਹੋ ਗਏ। ਸਾਰੇ ਬਨਾਰਸ ਨੇ ਕਹਿ ਦਿੱਤਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾ ਨਾ, ਇਹ ਪਾਗਲ ਹੋ ਗਏ। ਸਾਰੇ ਬੇਦੀਆਂ ਨੇ ਗੁਰੂ ਨਾਨਕ ਨੂੰ ਦੀਵਾਨਾ ਕਹਿ ਦਿੱਤਾ, ਬੂਤਨਾ ਬੇਤਾਲਾ ਕਹਿ ਦਿੱਤਾ, ਸਤਿਗੁਰ ਦਾ ਸ਼ਬਦ ਹੈ, ਕੋਈ ਕਹੇ ਬੂਤਨਾ ਕੋ ਕਹੇ ਬੇਤਾਲਾ, ਹੈਰਾਨਗੀ ਦੀ ਗੱਲ। ਸਾਰਾ ਬਨਾਰਸ ਦਾ ਮਨੁੱਖ ਕਬੀਰ ਨੂੰ ਪਾਗਲ ਕਹਿ ਰਿਹਾ, ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ, ਇੱਕੋ ਹੀ ਤਾਂ ਬੰਦਾ ਜਿਹੜਾ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ, ਸਭ ਪਾਗਲ। ਇੱਕੋ ਹੀ ਬੰਦਾ ਜਿਹੜਾ ਤੰਦਰੁਸਤ ਹੋ ਗਿਆ, ਮਾਨਸਿਕ ਤੌਰ 'ਤੇ ਠੀਕ ਹੋ ਗਿਆ, ਬਾਕੀ ਤਾਂ ਸਭ ਮਾਨਸਿਕ ਰੋਗੀ ਨੇ, ਗੁਸਤਾਖੀ ਮਾਫ। ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨ ਲੈਣਾ ਚਾਹੀਦਾ ਜਿਹਦੇ ਅੰਦਰ ਇਹ ਭੁੱਖ ਨਹੀਂ ਹੈ, ਇਹ ਭੁੱਖ ਨਹੀਂ ਹੈ। ਜੈਸੇ ਖਿੜੇ ਮੱਥੇ ਮਨੁੱਖ ਮੰਨ ਲੈਂਦਾ ਸਰੀਰਕ ਤਲ 'ਤੇ ਮੈਂ ਰੋਗੀ ਹਾਂ, ਭੁੱਖ ਨਹੀਂ ਲੱਗਦੀ ਪਈ, ਰੋਗੀ ਹੈ। ਸਰੀਰਕ ਰੋਗ ਮਨੁੱਖ ਕਬੂਲ ਕਰਦਾ ਹੈ, ਦੂਜਿਆਂ ਨੂੰ ਦੱਸਦਾ ਵੀ ਹੈ, ਮੈਨੂੰ ਇਹ ਰੋਗ ਹੋ ਗਿਆ, ਇਹ ਤਕਲੀਫ ਹੈ, ਦੂਜੇ ਨੂੰ ਦੱਸਦਾ ਵੀ ਹੈ, ਕਈ ਦਫ਼ਾ ਵਧਾ ਚੜਾ ਕੇ ਦੱਸਦਾ। ਮਾਨਸਿਕ ਰੋਗ ਮਨੁੱਖ ਛੁਪਾਉਂਦਾ ਹੈ, ਮੈਂ ਬੇਈਮਾਨ ਹਾਂ, ਮੈਂ ਝੂਠਾਂ, ਮੈਂ ਈਰਸ਼ਾਲੂ ਹਾਂ, ਮੈਂ ਮਹਾਂ ਹੰਕਾਰੀ ਹਾਂ, ਮੈਂ ਮਹਾਂ ਲੋਭੀ ਹਾਂ, ਛੁਪਾਉਂਦਾ ਹੈ, ਇਸ ਰੋਗ ਨੂੰ ਛੁਪਾਉਂਦਾ ਹੈ। ਸਰੀਰਕ ਰੋਗ ਤੇ ਆਪ ਦੱਸਦਾ, ਮਾਨਸਿਕ ਰੋਗ ਗੁਰੂ ਨੂੰ ਦੱਸਣੇ ਪੈਂਦੇ ਨੇ, ਗੁਰਬਾਣੀ ਦੱਸਦੀ ਹੈ, ਪੈਗੰਬਰਾਂ ਨੂੰ ਦੱਸਣਾ ਪੈਂਦਾ, ਅਵਤਾਰਾਂ ਨੂੰ ਦੱਸਣਾ ਪੈਂਦਾ। ਜਿਵੇਂ ਰੋਗੀ ਡਾਕਟਰ ਨੂੰ ਆਪਣਾ ਰੋਗ ਦੱਸਦਾ, ਮੈਨੂੰ ਇਹ ਤਕਲੀਫ ਹੈ, ਦੇਖੋ ਇਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ, ਤੁਸੀਂ ਦੇਖੋ ਇਹ ਕੀ ਹੈ। ਲੇਕਿਨ ਕੋਈ ਮਨੁੱਖ ਇਹ ਨਹੀਂ ਕਬੂਲ ਕਰਦਾ, ਇਤਨਾ ਪ੍ਰਬਲ ਲੋਭ ਕਿਉਂ ਹੈ ਮੇਰੇ ਅੰਦਰ, ਇਤਨੀ ਈਰਸ਼ਾ ਕਿਉਂ ਹੈ, ਇਤਨਾ ਪ੍ਰਬਲ ਹੰਕਾਰ ਕਿਉਂ ਹੈ। ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਜਿਤਨਾ ਤਾਕਤਵਰ ਮਨੁੱਖ ਹੋਵੇਗਾ, ਜਿਤਨਾ ਚੋਟੀ ਦਾ ਧਨਾਢ ਹੋਵੇਗਾ, ਹੰਕਾਰੀ ਨਾ ਹੋਵੇ। ਕਵੀ ਤੁਲਸੀ ਕਹਿੰਦੇ ਨੇ, ਕਰਾਮਾਤ ਹੈ ਐਸੋ ਕੋ ਜਨਮੇ ਉਹ ਜਗ ਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਕਹਿੰਦਾ ਐਸਾ ਕਿਹੜਾ ਮਾਈ ਦਾ ਲਾਲ ਜਮਿਆ, ਪ੍ਰਭਤਾ ਕੋਲ ਹੋਵੇ, ਤਾਕਤ ਕੋਲ ਹੋਵੇ, ਸੰਪਦਾ ਕੋਲ ਹੋਵੇ ਤੇ ਹੰਕਾਰੀ ਨਾ ਹੋਵੇ। ਐਸੋ ਕੋ ਜਨਮੇ ਉਹ ਜਗ ਮਾਈ, ਕਵੀ ਤੁਲਸੀ, ਐਸਾ ਕਿਹੜਾ ਮਾਈ ਦਾ ਲਾਲ ਹੈ, ਐਸੋ ਕੋ ਜਨਮੇ ਉਹ ਜਗ ਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਪਰ ਹੰਕਾਰੀ ਤੋਂ ਹੰਕਾਰੀ ਮਨੁੱਖ ਵੀ ਨਹੀਂ ਕਬੂਲ ਕਰੇਗਾ, ਮੈਂ ਹੰਕਾਰੀ ਹਾਂ, ਮੈਂ ਦੁਰਾਚਾਰੀ ਹਾਂ, ਮੈਂ ਲੋਭੀ ਹਾਂ, ਬੇਈਮਾਨ ਹਾਂ, ਇਹ ਗੁਰੂ ਨੂੰ ਦੱਸਣਾ ਪੈਂਦਾ, ਇਹ ਪੈਗੰਬਰਾਂ ਨੂੰ ਦੱਸਣਾ ਪੈਂਦਾ। ਤੇਰੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ, ਤੇਰਾ ਮਨ ਰੋਗੀ ਹੈ। ਭੁੱਖ ਦਾ ਨਾ ਲੱਗਣਾ ਰੋਗ ਦੀ ਅਲਾਮਤ ਹੈ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖੇ ਨੂੰ ਸਵਾਦ ਬੜਾ ਆਉਂਦਾ, ਰੁੱਖੀ ਬੁਰਕੀ 'ਚ ਵੀ ਸਵਾਦ ਆ ਜਾਏਗਾ। ਅੰਦਰ ਭੁੱਖ ਜਾਗ ਪਏ, ਵਾਹਿਗੁਰੂ ਆਖਣ ਦਾ ਰਸ ਬਣ ਜਾਂਦਾ, ਵਾਹਿਗੁਰੂ ਆਖਣ ਦਾ ਸਵਾਦ ਬਣ ਜਾਂਦਾ। ਔਰ ਜਦ ਵਾਹਿਗੁਰੂ ਆਖਣ ਵਿੱਚ ਰਸ ਆਉਣ ਲੱਗ ਪਵੇ, ਸਮਝ ਲੈਣਾ ਇਸ ਬੰਦੇ ਦਾ ਮਨ ਤੰਦਰੁਸਤ ਹੋ ਗਿਆ। ਜਿੰਨੇ ਚਿਰ ਤੱਕ ਬਾਣੀ ਦੇ ਪਾਠ ਦਾ ਰਸ ਨਹੀਂ ਆ ਰਿਹਾ, ਕੀਰਤਨ ਸੁਣਨ ਦਾ ਰਸ ਨਹੀਂ ਆ ਰਿਹਾ, ਲੋਕੀ ਕਹਿੰਦੇ ਤੇ ਨੇ ਆਨੰਦ ਆ ਰਿਹਾ, ਨਹੀਂ ਮੈਂ ਐਸਾ ਨਹੀਂ ਮਹਿਸੂਸ ਕਰਦਾ, ਹੋ ਸਕਦਾ ਮੈਂ ਗਲਤ ਸਮਝਿਆ ਹੋਵੇ। ਕੋਈ ਸੁਰੀਲੇ ਕੰਠ ਨੂੰ ਰਸ ਸਮਝ ਲੈਂਦਾ, ਕੋਈ ਸੁਰਤਾਲ ਨੂੰ ਰਸ ਸਮਝ ਲੈਂਦਾ,
ਸ਼ਬਦ ਨੂੰ ਰਸ ਕੋਈ ਵਿਰਲਾ ਹੀ ਸਮਝਦਾ ਹੈ, ਗੁਰੂ ਸਿੱਖ ਆਸ਼ਿਕ ਸ਼ਬਦ ਦੇ। ਜਿਸ ਦਿਨ ਸ਼ਬਦ ਰਸ ਬਣ ਜਾਂਦਾ ਜ਼ਿੰਦਗੀ ਬਦਲ ਜਾਂਦੀ ਹੈ। ਜਿੰਨੇ ਚਿਰ ਤੱਕ ਸੁਰ ਤਾਲ ਆਵਾਜ਼ ਰਸ ਬਣਿਆ ਹੋਇਆ, ਇਹ ਰਸ ਵੀ ਬਣੇਗਾ ਬੇਰਸ ਵੀ ਹੋ ਜਾਏਗਾ। ਇੱਕੋ ਹੀ ਤਰ੍ਹਾਂ ਦਾ ਸੁਰ ਤਾਲ ਜੇ ਦੋ ਤਿੰਨ ਦਫ਼ਾ ਚਾਰ ਦਫ਼ਾ ਸੁਣਨ ਦਾ ਮੌਕਾ ਮਿਲ ਜਾਏ ਤਾਂ ਉਹੀ ਸਰੋਤਾ ਕਹਿ ਦੇਗਾ ਨਹੀਂ ਇਹ ਰਾਗੀ ਕੁਛ ਵੀ ਨਹੀਂ ਹੈ, ਉਹੀ ਸੁਰ ਉਹੀ ਤਾਲ। ਜੇ ਕਿਤੇ ਸ਼ਬਦ ਨਾਲ ਜੁੜ ਜਾਂਦਾ ਤਾਂ ਭਾਵੇਂ ਸ਼ਬਦ ਉਹੀ ਹੈ, ਨਵੇਂ ਤੋਂ ਨਵਾਂ ਰਸ ਬਣੇਗਾ। ਸਾਹਿਬ ਮੇਰਾ ਨੀਤ ਨਵਾਂ, ਸ਼ਬਦ ਕਦੀ ਪੁਰਾਣਾ ਨਹੀਂ ਆਉਂਦਾ। ਜਿਤਨੀ ਗਹਿਰਾਈ ਨਾਲ ਸੁਣਦਾ ਜਾਏਗਾ ਨਵੇਂ ਤੋਂ ਨਵਾਂ ਰਸ ਬਣਦਾ ਜਾਏਗਾ, ਨਵੇਂ ਤੋਂ ਨਵਾਂ ਆਨੰਦ ਬਣਦਾ ਜਾਏਗਾ। ਪਰ ਤੇ ਸੁਰ ਤਾਲ ਨੂੰ ਸੁਣਦਾ ਰਿਹਾ, ਕੰਠ ਨੂੰ ਸੁਣਦਾ ਰਿਹਾ, ਸ਼ਬਦ ਨੂੰ ਤੇ ਸੁਣਿਆ ਹੀ। ਇਸ ਵਾਸਤੇ ਸੁਰ ਤਾਲ ਤੇ ਪੁਰਾਣੇ ਹੋ ਜਾਂਦੇ ਨੇ, ਧੁਨਾਂ ਤੇ ਪੁਰਾਣੀਆਂ ਹੋ ਜਾਂਦੀਆਂ, ਕੰਠ ਤੇ ਪੁਰਾਣੇ ਹੋ ਜਾਂਦੇ ਨੇ। ਮੈਂ ਫਿਰ ਅਰਜ਼ ਕਰਾਂ, ਸਵਾਦ ਨਹੀਂ ਆ ਰਿਹਾ ਸ਼ਬਦ ਦਾ, ਅਜੇ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਨਹੀਂ ਬਣ ਰਿਹਾ, ਅਜੇ ਭੁੱਖ ਨਹੀਂ ਪੈਦਾ ਹੋਈ। ਇਹ ਭੁੱਖ ਪੈਦਾ ਹੋਵੇ, ਮਨ ਤੰਦਰੁਸਤ ਹੋਵੇ। ਸ੍ਰੇਸ਼ਟ ਧਰਮ ਕਿਹੜਾ ਹੈ, ਨਿਰਮਲ ਕਰਮ ਕਿਹੜਾ ਹੈ? ਸਾਹਿਬ ਕਹਿੰਦੇ ਹਰ ਕੋ ਨਾਮ ਜਪ, ਇਹੀ ਸ੍ਰੇਸ਼ਟ ਧਰਮ ਹੈ। ਹਰ ਕੋ ਨਾਮ ਜਪ, ਇਹੀ ਨਿਰਮਲ ਕਰਮ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਜਪ ਦੀਆਂ ਕੁਛ ਸਟੇਜਾਂ ਨੇ, ਵਿਦਵਾਨਾਂ ਨੇ ਬਿਆਨ ਕੀਤੀਆਂ ਨੇ, ਕੁਛ ਬੁੱਧੀ ਅਨੁਸਾਰ ਮੈਂ ਕੱਲ੍ਹ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਫਿਰ ਪਰਸੋਂ ਤੋਂ ਇੱਕ ਲੜੀਵਾਰ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ। ਇਹ ਜੋ ਪ੍ਰਕਰਨ ਰੱਖਿਆ ਹੈ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਮੈਂ ਕੱਲ੍ਹ ਇਸ ਨੂੰ ਸੰਪੂਰਨ ਕਰਦੇ ਹਾਂ ਇਹਦੀਆਂ ਸਟੇਜਾਂ, ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਸਾਡਾ ਕੀਤਾ ਹੋਇਆ ਜਪ ਕਿੱਥੇ ਤੱਕ ਪਹੁੰਚੇ। ਇੱਕ ਨੁਕਤਾ ਹੋਰ ਵੀ ਸੁਣਨਾ, ਸੁਣਦੇ ਹਾਂ। ਇੱਕ ਮਨੁੱਖ ਕਹਿੰਦਾ ਰੋਟੀ ਕਮਾਉਂਦਿਆਂ ਕਮਾਉਂਦਿਆਂ ਥੱਕ ਗਏ। ਕੋਈ ਐਸਾ ਵੀ ਕਹਿੰਦਾ ਪਕਾਉਂਦਿਆਂ ਪਕਾਉਂਦਿਆਂ ਥੱਕ ਗਏ। ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਆਖੇ ਖਾਂਦਿਆਂ ਖਾਂਦਿਆਂ ਥੱਕ ਗਏ। ਖਾਣ ਨਾਲ ਥਕੇਵਾਂ ਲੈ ਜਾਂਦਾ, ਭੁੱਖ ਮਿਟ ਜਾਂਦੀ ਹੈ, ਰਜੇਵਾਂ ਨਸੀਬ ਹੋ ਜਾਂਦਾ। ਪਕਾਉਣ ਦਾ ਥਕੇਵਾਂ, ਕਮਾਉਣ ਦਾ ਥਕੇਵਾਂ ਲੈ ਜਾਂਦਾ, ਸਫੁਰਤੀ ਮਿਲ ਜਾਂਦੀ, ਸਫੁਰਤੀ ਮਿਲ ਜਾਂਦੀ। ਕਮਾਉਣਾ ਔਖਾ ਹੈ, ਪਕਾਉਣਾ ਵੀ ਔਖਾ ਹੈ, ਖਾਣਾ ਸੌਖਾ ਹੈ। ਹੁਣ ਮੈਂ ਅਰਜ਼ ਕਰਾਂ, ਭਜਨ ਦੀ ਦੁਨੀਆ ਜੋ ਮਨ ਦੀ ਖੁਰਾਕ ਹੈ, ਇੱਥੇ ਖਾਣਾ ਹੀ ਔਖਾ ਹੈ। ਜੇ ਕੋ ਖਾਵੇ ਜੇ ਕੋ ਪਹੁੰਚੇ, ਕੋਈ ਖਾਵੇ ਤੇ ਸਹੀ, ਤੇ ਮਨ ਕਿਵੇਂ ਖਾਏਗਾ? ਵਾਹਿਗੁਰੂ ਵਾਹਿਗੁਰੂ ਇਹ ਖੁਰਾਕ ਮਨ ਦੀ ਕਿਵੇਂ ਬਣੇਗੀ? ਮਨ ਸੁਣੇ, ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ, ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਹੋਣ ਮਿੰਜ ਮਾਸ ਬਣੇਗਾ, ਤਨ ਦਾ ਹਿੱਸਾ ਬਣੇਗਾ। ਗੁਰੂ ਦਾ ਵਾਕ ਵਾਹਿਗੁਰੂ ਵਾਹਿਗੁਰੂ ਕੰਨਾਂ ਦੇ ਰਾਹੀਂ ਮਨ ਵਿੱਚ ਜਾਏਗਾ, ਮਨ ਵਿੱਚ ਅਧਿਆਤਮਕ ਬਲ ਪੈਦਾ ਹੋਵੇਗਾ, ਅਧਿਆਤਮਕ ਸ਼ਕਤੀ ਪੈਦਾ ਹੋਵੇਗੀ, ਰਸ ਪੈਦਾ ਹੋਵੇਗਾ, ਆਨੰਦ ਪੈਦਾ ਹੋਵੇਗਾ। ਭੋਜਨ ਹੱਥਾਂ ਨਾਲ ਬਣਾਉਣਾ ਪੈਂਦਾ, ਅਕਸਰ ਹੱਥਾਂ ਨਾਲ ਕਮਾਉਣਾ ਪੈਂਦਾ ਹੈ। ਭਜਨ ਤੇ ਮੋਹ ਨਾਲ ਹੀ ਕਰਨਾ ਹੈ, ਮੋਹ ਨਾਲ ਹੀ ਬਣਾਉਣਾ ਹੈ। ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ। ਇਸ ਵਾਸਤੇ ਸਿੱਖ ਜਗਤ ਦੀ ਤਾਲੀ ਵਜਾਉਣਾ ਕੀਰਤਨ ਵਿੱਚ ਮਨਾਈਏ। ਦਾਸ ਨੂੰ ਬੇਸ਼ਤਰ ਭਾਰਤ ਵਿੱਚ ਮੰਦਰਾਂ ਵਿੱਚ ਵੀ ਹਾਜ਼ਰੀ ਭਰਨੀ ਪੈਂਦੀ ਹੈ, ਬੁਲੰਦ ਹੈ। ਹੁਣੇ ਹੀ ਰਾਮਨੌਮੀ 'ਤੇ ਬਹੁਤ ਵੱਡਾ ਮੰਦਰ ਨਵਾਂ ਬਣਿਆ, ਰਜੌਰੀ ਗਾਰਡਨ ਦਿੱਲੀ। ਉੱਥੋਂ ਦੇ ਜਿਹੜੇ ਆਚਾਰੀਆ ਸਨ ਔਰ ਸੋਸਾਇਟੀ ਸੀ, ਉਹ ਸੀਸਗੰਜ ਮੇਰੇ ਕੋਲ ਆਏ। ਹੁਣੇ ਥੋੜ੍ਹੇ ਦਿਨ ਹੀ ਹੋਏ ਰਾਮਨੌਮੀ ਲੰਘੀ ਹੈ, ਪਰ ਉਹ 2 ਮਹੀਨੇ ਪਹਿਲੇ ਮੈਨੂੰ ਮਿਲਣਾ ਹੈ।
ਬੈਠਾ ਮੈਂ ਸਾਨੂੰ ਦੇਣ। ਪਿਛਲੇ ਸਾਲ ਵੈਨਕੂਵਰ ਔਰ ਕੈਲੀਫੋਰਨੀਆ ਅਮੈਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧਕ ਮਿਲੇ। ਅਨੁਭਵ ਮੇਰਾ ਪੁਰਾਣਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਾਸ ਇਹਨਾਂ ਕੋਲ ਜਾ ਰਿਹਾ ਬੁਲੰਦੇ ਨੇ। ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਸੁਣਨ ਦਾ ਆਨੰਦ ਆਉਂਦਾ। ਗੁਰੂ ਨਾਨਕ ਬੜੇ ਸਰਲ ਢੰਗ ਨਾਲ ਰਸਤਾ ਦੱਸਦੇ ਨੇ। ਕਈ ਗੀਤਾ ਭਵਨਾਂ ਵਿੱਚ ਦਾਸ ਨੇ ਹਾਜ਼ਰੀ ਭਰੀ ਹੈ। ਇੰਦੌਰ ਦੇ ਗੀਤਾ ਭਵਨ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲਿਆ ਸੀ, ਗ੍ਰੰਥੀ ਸਿੰਘ ਵੀ ਰੱਖ ਦਿੱਤਾ ਸੀ। ਕਹਿੰਦੇ ਨੇ ਅਸੀਂ ਸੁਣਨੇ ਇਹ ਬਾਣੀ, ਅਸੀਂ ਸੁਣਨੇ। ਪਰ ਮੈਂ ਦੇਖਾਂ ਹਜ਼ਾਰਾਂ ਦਾ ਇਕੱਠ ਸੀ, ਮੈਂ ਜੋ ਕੁਝ ਆਖਾਂ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇ ਫਿਰ ਤਾੜੀਆਂ ਵਜਾਉਣ ਜ਼ੋਰ ਜ਼ੋਰ ਦੀ। ਉਹਨਾਂ ਦਾ ਢੰਗ ਹੈ, ਉਹਨਾਂ ਦਾ ਆਪਣਾ ਤਰੀਕਾ ਹੈ ਖੁਸ਼ੀ ਪ੍ਰਗਟ ਕਰਨ ਦਾ, ਆਨੰਦ ਪ੍ਰਗਟ ਕਰਨ ਦਾ। ਉਹ ਤਾੜੀ ਵਜਾ ਕੇ ਇਜ਼ਹਾਰ ਕਰਦੇ ਨੇ, ਗੁਰੂ ਘਰ ਦੇ ਵਿੱਚ ਜੈਕਾਰਾ ਵਜਾ ਕੇ ਇਜ਼ਹਾਰ ਕੀਤਾ ਜਾਂਦਾ। ਨਹੀਂ, ਮੂੰਹ ਨਾਲ ਭੋਜਨ ਬਣਾਉਣਾ, ਜ਼ਬਾਨ ਨੇ ਭੋਜਨ ਬਣਾਇਆ, ਜ਼ਬਾਨ ਇਜ਼ਹਾਰ ਕਰੇ, ਹੱਥਾਂ ਨੇ ਭੋਜਨ ਕਮਾਇਆ, ਹੱਥਾਂ ਨੇ ਭੋਜਨ ਬਣਾਇਆ, ਚਲੋ ਉਹਦੇ ਸਵਾਦ ਦੇ ਤਾੜੀਆਂ ਵਜਾਈ ਜਾਣ, ਉਹ ਗੱਲ ਵੱਖਰੀ ਹੈ। ਪਰ ਭਜਨ ਦੇ ਮਸਲੇ 'ਚ ਪਰ ਉਹਨਾਂ ਦਾ ਢੰਗ ਹੈ, ਉਹਨਾਂ ਦਾ ਆਪਣਾ ਢੰਗ ਹੈ। ਇਸ ਤਰ੍ਹਾਂ ਕਰਦੇ ਨੇ, ਸਾਰੇ ਦੇਸ਼ ਦੇ 'ਚ ਕਰਦੇ ਨੇ, ਸਭ ਜਗ੍ਹਾ ਕਰਦੇ ਨੇ। ਮੈਂ ਜਿਸ ਜਿਸ ਮੰਦਰ ਦੇ 'ਚ ਵੀ ਗਿਆ, ਖੁਸ਼ ਹੋ ਜਾਣ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ ਤਾੜੀਆਂ ਵਜਾਉਂਦੇ। ਆਪਦੀ ਗੈਥਲੀ ਅਰਜ਼ ਕਰਾਂ, ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦਾ ਹੈ, ਮੂੰਹ ਖਾਂਦਾ ਹੈ। ਭਜਨ ਮੂੰਹ ਨੇ ਬਣਾਉਣਾ ਪਏਗਾ, ਕੰਨਾਂ ਨੇ ਖਾਣਾ ਹੈ। ਜੇ ਕੋ ਖਾਵੇ ਜੇ ਕੋ ਪੁੰਛੇ ਤਿਸਕਾ ਹੋਇਓ ਉਧਾਰੋ। ਭੋਜਨ ਕਮਾਉਣਾ ਬੜਾ ਔਖਾ ਹੈ, ਪਕਾਉਣਾ ਬੜਾ ਔਖਾ ਹੈ, ਖਾਣਾ ਬੜਾ ਸੌਖਾ ਹੈ, ਭਜਨ ਬਣਾਉਣਾ ਤੇ ਬੜਾ ਸੌਖਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਣ ਗਿਆ। ਛਕਣਾ ਬੜਾ ਔਖਾ ਹੈ, ਜੇ ਕੋ ਖਾਵੇ ਨੂੰ ਸੁਣਨਾ ਬੜਾ ਔਖਾ। ਕੌਣ ਸੁਣੇ, ਕੌਣ ਖਾਂਦਾ? ਕੋਈ ਨਹੀਂ ਖਾਂਦਾ, ਕੋਈ ਨਹੀਂ ਛਕਦਾ। ਇਸ ਨੁਕਤੇ ਨੂੰ ਧਿਆਨ ਨਾਲ ਅੱਜ ਲੈ ਜਾਣਾ। ਕਮਾਉਂਦਿਆਂ ਪਕਾਉਂਦਿਆਂ ਭੋਜਨ ਦੀ ਭੁੱਖ ਨਹੀਂ ਮਿਟੇਗੀ, ਥਕੇਵਾਂ ਤੇ ਹੋ ਜਾਏਗਾ, ਭੁੱਖ ਤੇ ਖਾਂਦਿਆਂ ਮਿਟੇਗੀ। ਕਮਾਉਂਦਿਆਂ ਤੇ ਥੱਕ ਜਾਏਗਾ, ਪਕਾਉਂਦਿਆਂ ਤੇ ਥੱਕ ਜਾਏਗਾ, ਖਾਣ ਨਾਲ ਹੀ ਭੁੱਖ ਮਿਟੇਗੀ ਨਾ। ਤਾਂ ਮੈਂ ਅਰਜ਼ ਕਰਾਂ, ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਥੱਕ ਜਾਏਗਾ, ਕਿੰਨੀ ਦੇਰ ਕਰੇਗਾ, ਥੱਕ ਜਾਏਗਾ। ਇਹ ਵੀ ਮੈਰਜ ਕਰਦੇ ਹਾਂ। ਪਰ ਜੇ ਕਿਧਰੇ ਛਕਣ ਲੱਗ ਪਵੇ, ਸੁਣਨ ਲੱਗ ਪਵੇ, ਜਨਮਾਂ ਜਨਮਾਂਤਰਾਂ ਦਾ ਥਕੇਵਾਂ ਲੈ ਜਾਏਗਾ, ਨਵੀਂ ਜ਼ਿੰਦਗੀ ਮਿਲੇਗੀ, ਨਵਾਂ ਰਸ ਮਿਲੇਗਾ। ਔਰ ਐਸਾ ਮਨੁੱਖ ਕਦੀ ਥੱਕੇਗਾ ਨਹੀਂ, 24 ਘੰਟੇ ਵੀ ਨਾਮ ਜਪੇ ਥੱਕੇਗਾ ਨਹੀਂ, ਸਵਾਸ ਜਪਦਿਆਂ ਵੀ ਨਹੀਂ ਥੱਕੇਗਾ। ਕਿਉਂ? ਭਜਨ ਦਾ ਇੱਕ ਕੰਮ ਹੈ, ਥਕੇਵਾਂ ਲਾ ਦੇਣ, ਐਸੀ ਤਾਜ਼ਗੀ ਦਿੰਦਾ ਹੈ ਜੋ ਜ਼ਿੰਦਗੀ 'ਚ ਮਨੁੱਖ ਨੇ ਕਦੀ ਮਹਿਸੂਸ ਨਹੀਂ ਕੀਤੀ ਹੁੰਦੀ। ਪਰ ਖੇਡ 'ਤੇ ਹੁਣ ਭਰੋਸਾ ਕਰੇ, ਵਿਸ਼ਵਾਸ ਕਰੇ। ਇਹਦੀਆਂ ਜਿਹੜੀਆਂ ਸਟੇਜਾਂ ਨੇ, ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਰਹਿਮਤ ਕਰਨ, ਇਹ ਭਜਨ ਕਰਨ ਦਾ ਸ਼ੌਕ ਤੁਹਾਡੇ ਅੰਦਰ ਪੈਦਾ ਹੋਵੇ, ਔਰ ਗੁਰੂ ਕਿਰਪਾ ਕਰੇ ਭਜਨ ਦੀ ਭੁੱਖ ਪੈਦਾ ਹੋਵੇ। ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਬਾਕੀ ਕੱਲ੍ਹ। ਇਸ ਦੀਆਂ ਕੁਛ ਸਟੇਜਾਂ ਨੇ ਜੋ ਧਾਰਮਿਕ ਅਭਿਆਸੀ ਮਨੁੱਖਾਂ ਨੇ ਬਿਆਨ ਕੀਤੀਆਂ ਨੇ, ਕੱਲ੍ਹ ਤੁਹਾਡੇ ਸਾਹਮਣੇ ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।

गुरमत का जमाना आया, धन गुरु नानक देव जी महाराज का जमाना आया। आपने साफ कह दिता जब प्रभु ने ही ऐसा जीवन बनाया है, कुछ बाहर है कुछ अंदर है, दोहां दी फिक्र करो, दोहे पासे दी फिक्र करो। तन भी उसका दिता होया, मन भी उसका दिता होया, चेतना उसे दी दिती हुई है। बाहर दी भी फिक्र करो, अंदर दी भी फिक्र करो। किरत ते कीर्ति दोहां ते गुरु नानक ने जोर दिता। तू किरत कर ताकि तन दी परवरिश चलती रहे, तू कीर्ति कर ताकि तेनु परम आनंद की प्राप्ति होवे, प्रभु की प्राप्ति होवे। तू किसी वक्त बार मुखी हो जा, फिर अंतर मुखी हो जा। जैसे श्वास बाहर जांदा है अंदर जांदा है, लेकिन गुरमत का भी ए संदेश, गुरु नानक देव जी दी ए गल कोई बहुत समझ दे च नहीं आई। किसी अवतारी पुरुष दी गल नू पूर्ण तौर ते समझना अज भी कठिन है, अज भी कठिन है। तो मैं अर्ज करा, कुछ ऐसे लोग ने जो जीवन भर बार मुखी रहिंदे ने, अंदर दी फिक्र नहीं करदे। हुण विद्वान इंज कहिंदे ने, बाहर दी यात्रा हंकार दी यात्रा है। अगर ये अंदर नहीं मुड़दा पिया तो बाहर दी सारी यात्रा हंकार दी यात्रा है, अंदर दी यात्रा निरंकार दी यात्रा है। एक हंकार दी यात्रा है, एक निरंकार दी यात्रा है। हंकारी मनुख, प्रबल हंकारी मनुख एक मासूम बच्चे कोलों हंकार नहीं चलता, क्योंकि वो समझदा ही नहीं, समझदा ही नहीं। एक मासूम दो तीन साल दे बच्चे दे सामने मनुख अपने हंकार नू प्रगट नहीं कर सकता, चलता ही नहीं, वो समझदा ही नहीं। पर एक शक्तिशाली है, ताकतवर है, उहदे सामने भी हंकार नहीं चलता, उत्थे नहीं चलता। एक मासूम बच्चा हंकार नू समझदा नहीं, एक शक्तिशाली हंकार नू समझदा है पर उत्थे चलदा नहीं। इस वास्ते अक्सर हंकारी मनुख अपने तो छोटियां नू लब्बेगा, छोटियां नू, उत्थे उसदी तृप्ति आउंदी है, या वध तो वध दूसरियां नू छोटा मन्नेगा, मन्नेगा, हर पक्ष तो छोटा समझेगा, मन्नेगा। उदी हंकार दी तृप्ति इसे दे, बाहर दी यात्रा हंकार दी यात्रा। मैं एक दफा फिर अर्ज करा, मनुख दियां लोड़ां कोई बहुत ज्यादा नहीं ने, मनुख दा हंकार बहुत बड़ा प्रबल है। मनुख बहुत कुछ अपने हंकार दी खातर करदा है, कदी बगौर मुताला कर लेना। शेख सादी साहब कहिंदे ने, मेरियां भी अखां ने, संसार दियां भी अखां ने, 90% कम ते मैं लोकां दी अखां वास्ते करदा, अपनी अखां वास्ते ने। किवें मैं लोकां दी नजरां तो उच्चा उठ जावां ते लोकी सिर उच्चा करके मैनूं वेखण। हंकार ए चाहंदा है नौ खंड पृथ्वी दे च मैं जाने आ जावां। महाराज कहिंदे नवा खंडां विच जाणीए, नाल चले सब कोय, सिर्फ एक शहर दे लोकी ही मैनू ना मन्नन, सिर्फ एक मुल्क दे लोकी ही मैनू ना जानदे होवन। सारा संसार जानदा होवे ते सारा संसार झुके भी, हंकार दी ए मंग है। ये गल वखरी है, हंकार कदी त्रिपत नहीं हो सकता।
सदा हमेशा कोई ना कोई उस तो अगे होवेगा। जे ये धन विच अगे होवेगा तो कोई सेहत विच तंदुरुस्ती च अगे होवेगा, ते जे तंदुरुस्ती विच अगे है कि कला विच ज्ञान विच पिछे पिछे होवेगा कोई इस तो अगे होवेगा। ਤੇ ਜੇ ਇਹ ਕਲਾ ਤੇ ਗਿਆਨ ਵਿੱਚ ਅੱਗੇ ਤੇ ਕੋਈ ਸੁਪਨ ਵਿੱਚ ਇਸ ਤੋਂ ਅੱਗੇ ਹੋਵੇਗਾ, ਸੁੰਦਰਤਾ ਵਿੱਚ ਇਸ ਤੋਂ ਅੱਗੇ ਹੋਵੇਗਾ, ਕਿਸੇ ਨਾ ਕਿਸੇ ਪੱਖ ਵਿੱਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ। ਮਨੁੱਖ ਹਰ ਪਹਿਲੂ ਵਿੱਚ ਅੱਗੇ ਨਹੀਂ ਹੋ ਸਕਦਾ। ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਵਿੱਚ ਅੱਗੇ ਹੋਵੇ। ਇਹ ਵੀ ਮੈਂ ਅਰਜ਼ ਕਰਦੇ ਕਿਸੇ ਨਾ ਕਿਸੇ ਚ ਪਛੜਿਆ ਹੋਇਆ ਹੋਵੇਗਾ। ਕਲਾ ਵਿੱਚ ਅੱਗੇ ਹੋਵੇਗਾ, ਸਰੀਰਕ ਬਲ ਵਿੱਚ ਪਛੜਿਆ ਹੋਇਆ ਹੋਵੇਗਾ, ਤੰਦਰੁਸਤੀ ਵਿੱਚ ਪਛੜਿਆ ਹੋਵੇਗਾ, ਸਵਪਨ ਵਿੱਚ ਪਛੜਿਆ ਹੋਵੇਗਾ, ਤਾਕਤ ਬਾਹੂ ਬਲ ਰਾਜਨੀਤੀ ਵਿੱਚ ਜਾਂ ਧਨ ਸੰਪਦਾ ਵਿੱਚ ਪਛੜਿਆ ਹੋਇਆ ਹੋਵੇਗਾ। ਹਰ ਪੱਖ ਵਿੱਚ ਮਨੁੱਖ ਅੱਗੇ ਨਹੀਂ ਹੁੰਦਾ। ਹੰਕਾਰ ਹਰ ਪੱਖ ਵਿੱਚ ਅੱਗੇ ਹੋਣਾ ਚਾਹੁੰਦਾ। ਬੜੀ ਚੋਟ ਲੱਗਦੀ ਹੈ ਉਸਨੂੰ ਜਦ ਕਿਸੇ ਪਹਿਲੂ ਚ ਉਸ ਨਾਲੋਂ ਕੋਈ ਅੱਗੇ ਹੋਵੇ। ਹੰਕਾਰੀ ਦੁਖੀ ਹੋ ਜਾਂਦਾ, ਬਹੁਤ ਦੁਖੀ ਹੋ ਜਾਂਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ, ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ। ਸਮਰੱਥ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਕਿਉਂਕਿ ਮੰਨਦਾ ਨਹੀਂ। ਉੱਥੇ ਹੰਕਾਰ ਚੱਲਦਾ ਨਹੀਂ। ਇਸ ਵਾਸਤੇ ਹੰਕਾਰੀ ਅਕਸਰ ਆਪਣੇ ਤੇ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ। ਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ, ਵਿਨਿਮਰਤਾ ਦੀ ਯਾਤਰਾ, ਨਿਰਮਾਣਤਾ ਦੀ ਯਾਤਰਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ, ਗੁਰੂ ਨਾਨਕ ਇੰਜ ਕਹਿੰਦੇ। ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ, ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ, ਸਾਰੇ ਗੁਣ ਨੇ ਤੇ ਫਿਰ ਗੁਣਾਂ ਦਾ ਤੱਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਇੱਕ ਆਲਮ ਇੰਜ ਕਹਿੰਦਾ, ਜ਼ੁਬਾਂ ਖੋ ਲੇਂਗੇ ਮੁਝ ਪਰ ਬਦ ਜ਼ੁਬਾਂ ਕਿਆ ਬਦਸ਼ੁਆਰੀ ਸੇ, ਕਿ ਮੈਨੇ ਖਾਕ ਭਰ ਦੀ ਹੈ ਉਨਕੇ ਮੂੰਹ ਮੈਂ ਖਾਕ ਸਾਰੀ ਸੇ। ਮੈਂ ਤੇ ਸਾਰਿਆਂ ਦੀ ਖਾਕਸਾਰ ਹੋ ਗਿਆ, ਪੈਰਾਂ ਦੀ ਖਾਕ ਹੋ ਗਿਆ, ਹੁਣ ਹੋਰ ਮੈਨੂੰ ਕੀ ਪਛੜ ਹੋ ਗਏ। ਮੈਂ ਤੇ ਖੁਦ ਹੀ ਪਛੜਿਆ ਆ, ਮੈਂ ਤੇ ਸਭ ਦੇ ਪੈਰਾਂ ਦੀ ਖਾਕ। ਦੀ ਸਾਵਤ ਹੈ ਬਹੁਤ ਬਿਹਾਲਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਗਲ ਚਰਨ ਕੀ ਇਹੋ ਮਨ ਰਾਲਾ। ਹੇ ਪ੍ਰਭੂ, ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ, ਸਾਰਿਆਂ ਦੇ ਚਰਨਾਂ ਦੀ ਥੋੜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਸ਼ਬਦ ਹੈ ਤੇ ਲੰਗਰ ਆਗ ਦਾ ਪਰ ਹੈ ਪਰਸ਼ਿਨ ਵਿੱਚ ਸਾਰਾ। ਅਖੀਰਲੀਆਂ ਪੰਕਤੀਆਂ ਸਤਿਗੁਰੂ ਉੱਥੇ ਕਹਿੰਦੇ ਨੇ, ਬਦਬਖਤ ਹਮਚੋਂ ਬਖੀਲ ਗਾਫਲ, ਬੇਨਜ਼ਰ ਬੇਬਾਕ। ਹੇ ਪ੍ਰਭੂ, ਮੈਂ ਕੋਈ ਚੰਗੀ ਕਿਸਮਤ ਲੈ ਕੇ ਨਹੀਂ ਆਇਆ, ਮੇਰੀ ਪ੍ਰਾਲਬਤ ਚੰਗੀ ਨਹੀਂ ਹੈ। ਕਿਉਂ ਤੂੰ ਨਹੀਂ ਮਿਲਿਆ? ਕੀ ਹੋਇਆ ਜੇ ਬਹੁਤ ਕੁਛ ਮਿਲਿਆ, ਤੂੰ ਨਹੀਂ ਮਿਲਿਆ। ਬਦਬਖਤ ਹਮਚੋਂ ਬਖੀਲ, ਚੁਗਲਖੋਰ ਵੀ ਆ, ਨਿੰਦਾ ਵੀ ਕਰਦਾ, ਹੰਕਾਰੀ ਮਨੁੱਖ ਨੂੰ ਨਿੰਦਾ ਵਿੱਚ ਰਸ ਮਿਲਦਾ। ਜਿਹਨੂੰ ਉਂਜ ਛੋਟਾ ਨਹੀਂ ਕਰ ਸਕਦਾ, ਨਿੰਦਾ ਨਾਲ ਛੋਟਾ ਕਰਨ ਦੀ ਕੋਸ਼ਿਸ਼ ਕਰਦਾ। ਨਿੰਦਾ ਕੀ ਆਉਂਦੀ ਹੈ? ਗੱਲ ਨੂੰ ਘਟਾ ਕੇ ਬਿਆਨ ਕਰਨਾ। ਖੁਸ਼ਾਮਦ ਕੀ ਹੈ? ਗੱਲ ਨੂੰ ਵਧਾ ਕੇ ਬਿਆਨ ਕਰਨਾ। ਦੋਵੇਂ ਝੂਠ ਨੇ, ਦੋਹਾਂ ਨਾਲ ਮਨਮੈਲਾ ਆਉਂਦਾ, ਦੋਹਾਂ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਆਉਂਦਾ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਰੋਕਦੇ ਨੇ। ਉਸਤਤ ਨਿੰਦਾ ਦੋ ਤੇ ਆ ਗਏ, ਖੋਜੇ ਪਦ ਨਿਰਬਾਨਾ ਹੈ ਕਿ ਨਹੋਂ ਗੁਰਮੁਖ ਜਾਣਾ। ਔਖੀ ਖੇਡ ਹੈ ਕਿ ਮਨੁੱਖ ਨਿੰਦਾ ਵੀ ਨਾ ਕਰੇ ਤੇ ਉਪਮਾ ਵੀ ਨਾ ਕਰੇ, ਜਾਂ ਮਨੁੱਖ ਘਟਾ ਕੇ ਗੱਲ ਕਰਦਾ ਹੈ ਜਾਂ ਵਧਾ ਕੇ ਕਰਦਾ ਹੈ। ਅਕਸਰ ਵੈਰੀ ਦੀ ਗੱਲ ਮਨੁੱਖ ਘਟਾ ਕੇ ਕਰਦਾ ਹੈ, ਅੰਦਰ ਈਰਖਾ ਹੈ,